ਸਚ ਨਾਮੇ ਧਾਰ ਮੇਰਾ ਜਿਨ ਭੁੱਖਾਂ ਸਭ ਕੁਆਈਆ ਕਰ ਸ਼ਾਂਤ ਸੁਖ ਮਨੈ ਵਸਿਆ ਜਿਨ ਚੰਦ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਸਤੀਆਂ ਵਡਿਆਈਆ।

ਰਾਜੇ ਕਲਾ ਜਿਤ ਕਰ ਧਾਰੀ ਆ। ਪੰਚ ਦੂਤ ਦਵਸ ਕੀਤੇ ਕਾਲ ਕੰਠ ਕੁਮਾਰਿਆ। ਤੁਰ ਕਰਮ ਪੈ ਤੁਰ ਜਨ ਕੋ ਸੇ ਨਾਮ ਹਰਕੇ ਲਾਗੇ, ਕਹੇ ਨਾਨਕ ਤੈ ਸੁਖ ਹੋਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੂਟਾ ਕਰ ਤਮ ਪਹਿ ਅਰਦਾਸ।

तुम ते हो ईसु, तुम्हारी गात में

ਗੁਰੂ ਸਾਹਿਬ ਦੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਿਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰਜਨ ਰਾਮ ਨਾਮ ਗੁਣ ਖਾਫੈ ਜੇ ਕੋਈ ਨਿੰਦ ਕਰੇ ਹਰਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਵ ਹਰਜਨ ਰਾਮ ਨਾਮ ਗੁਣ ਖਾਫੈ ਜੇ ਕੋਈ ਨਿੰਦ ਕਰੇ ਹਰਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਵ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਸੇਵਕ ਪਰਿਵਾਰਾਂ ਵੱਲੋਂ ਜੋ ਸੁਖਮਨੀ ਸਾਹਿਬ ਦੀ ਸੇਵਾ ਲਈ ਗਈ ਹੈ, ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਸੇਵਕ ਪਰਿਵਾਰ ਬਲਹਾਰ ਸਿੰਘ ਜੀ, ਪ੍ਰਭਜੀਤ ਸਿੰਘ ਜੀ, ਸਰਦਾਰ ਵਰਿੰਦਰ ਸਿੰਘ ਜੀ, ਸੇਵਕ ਪਰਿਵਾਰਾਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਸੇਵਾ ਲਈ ਗਈ ਹੈ, ਉਹਨਾਂ ਨੂੰ ਨਿਮਰਤਾ ਸਾਹਿਬ ਬੇਨਤੀ ਹੈ ਕਿ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੋਣ ਲੱਗੇ ਹਨ, ਸਾਰਿਆਂ ਨੇ ਹਾਜ਼ਰੀ ਲਵਾਉਣ ਦੀ ਕਿਰਪਾਲਤਾ ਕਰਨੀ ਹੈ, ਸਰਵਣ ਕਰਨੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰ ਇਨ ਮੈਂ, ਜੁਕਾਦ ਗੁਰ ਇਨ ਮੈਂ, ਸਤਿਗੁਰ ਇਨ ਮੈਂ, ਸ੍ਰੀ ਗੁਰਦੇਵ ਨਮਹਿ ਅਠ ਪਦੇ। ਸਿਮਰੋ ਸਿਮਰ ਸਿਮਰ ਸੁ ਭਾਵ ਕਲ ਕਲੇਸ਼, ਤਨ ਮੈਂ ਮਿਟਾਓ ਸਿਮਰੋ ਜਾਸਪ ਸਿਮਰੇਕੈ, ਨਾਮ ਜਪਤ ਅਗੰਤ ਅਨੇਕੈ। ਵੇਦ ਪ੍ਰਾਣ ਸਿਮਰ ਸੁਧਾਖਰ, ਕਿੰਨੇ ਨਾਮ ਨਾਮ ਕਿਆਖਰ, ਕਿਨ ਕਾ ਏਕ ਜਿਸ ਜੀ ਬਸਾਏ, ਤਾਂ ਕੀ ਮੈਂ ਮਕਰੀ ਨਿਆਵੈ। ਕੰਖੀ ਕੈ ਦਰ ਤੁਹਾਰੂ, ਨਾਨਕ ਹੁਣ ਸੰਗ ਮੋਹਿ ਉਤਾਰ, ਸੁਖ ਮਨੀ ਸੁਖ ਅਮਰ ਪਵਨਾ, ਭਗਤ ਨਾ ਕੇ ਮਨ ਬਿਸਰਾਮ ਰਹਾ। ਪ੍ਰਭ ਕੈ ਸੁਮਨ ਗਰਭ ਨਾ ਬਸੈ, ਪ੍ਰਭ ਕੈ ਸਿਮਨ ਦੁਖ ਜਮ ਨਸੈ, ਪ੍ਰਭ ਕੈ ਸਿਮਨ ਕਾਰ ਪ੍ਰਹਰੈ, ਪ੍ਰਭ ਕੈ ਸਿਮਨ ਦੁਸ਼ਮਣ ਡਰੈ। ਪ੍ਰਭ ਸਿਮਰਤ ਕਾਸ਼ ਵਿਘਨ ਡਾਕੈ, ਪ੍ਰਭ ਕੈ ਸਿਮਨ ਅੰਦਰ ਜਾਕੈ, ਪ੍ਰਭ ਕੈ ਸਿਮਨ ਭਉ ਨਾ ਵਿਆਪੈ, ਪ੍ਰਭ ਕੈ ਸਿਮਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਨ ਸਾਧ ਕੈ ਸੰਗ, ਸਰਪਨ ਦਾ ਨਾਨਕ ਰੰਗ, ਪ੍ਰਭ ਕੈ ਸਿਮਰਨ ਰਿਦ ਸਿੱਧ ਨਉ ਨਿਧ।

ਸਿਮਰੈ ਸਦਾ ਬਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਪਾਲਾ। ਪ੍ਰਭੂ ਸਿਮਰੈ ਸੇ ਪਰਉਪਕਾਰੀ, ਪ੍ਰਭੂ ਸਿਮਰੈ ਤਨ ਸਰਬਲਹਾਰੀ। ਪ੍ਰਭੂ ਸਿਮਰੈ ਸੇ ਮੁਖ ਸੁਹਾਵੀ, ਪ੍ਰਭੂ ਸਿਮਰੈ ਤਨ ਸੁਖ ਵਿਹਾਵੈ। ਪ੍ਰਭੂ ਸਿਮਰੈ ਤਿਨ ਆਤਮ ਜੀਤਾ, ਪ੍ਰਭੂ ਸਿਮਰੈ ਤਿਨ ਨਿਮਰ ਰੀਤਾ। ਪ੍ਰਭੂ ਸਿਮਰੈ ਤਿਨ ਅੰਧ ਹਨੇਰੇ, ਪ੍ਰਭੂ ਸਿਮਰੈ ਬਸੇ ਹਰ ਨੇਰੇ ਸੰਤ। ਕਿਰਪਾ ਤੇ ਅੰਦਰ ਜਾ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੇ ਸੁਣ ਕਾਰਜ ਪੂਰੇ, ਪ੍ਰਭ ਕੇ ਸੁਣ ਕਵਨ ਚੂਰੇ। ਪ੍ਰਭ ਕੇ ਸੁਣ ਹਰ ਕੁਣ ਬਾਣੀ, ਪ੍ਰਭ ਕੇ ਸੁਣ ਸਹਿ ਸਮਾਣੀ। ਪ੍ਰਭ ਕੇ ਸੁਣ ਨਿਤ ਚੜਿਆਸਨ,

ਦਾ ਤਿੰਜਨ ਸਰਣੀ ਪਿਆ। ਹਰਿ ਸਿਮਨ ਕਰਿ ਭਗਤ ਪ੍ਰਟਾਇ, ਹਰਿ ਸਿਮਨ ਲਭਿ ਭੇਦੁ ਉਪਾਇ, ਹਰਿ ਸਿਮਨ ਭੈ ਸਿਧਿ ਜਤੀ ਦਾਤੇ, ਹਰਿ ਸਿਮਨ ਨੀਚ ਚਹੁ ਕੁੰਟ ਜਾਤੇ, ਹਰਿ ਸਿਮਨ ਧਾਰੀ ਸਭ ਤਰਣਾ, ਸਿਮਰ ਸਿਮਨ ਹਰਿ ਕਾਰਣ ਕਰਣਾ, ਹਰਿ ਸਿਮਨ ਕਿਉ ਸਰੇ ਕਾਰਾ, ਹਰਿ ਸਿਮਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇ ਨਾਨਕ ਗੁਰਮੁਖ, ਹਰਿ ਸਿਮਨ ਤਿਨ ਪਾ ਸਲੋਕ, ਦੀਨ ਦਰਦ ਪੰਜਨਾ ਕਟ ਕਟ ਨਾਥੇ ਨਾ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਸਾਦ ਅੜਪਦੇ।

ਨਾ ਚਲਾਏ। ਜੈ ਮੁਸ਼ਕਲ ਹੋਵੇ ਤਾਰੀ, ਹਰ ਕੋ ਨਾਮ ਖਿਨ ਮਾਏ ਉਤਾਰੀ, ਅਨੁਕ ਪੁਨਹ ਚਰਨ ਕਰਤਨੀ ਤਰੈ। ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਉ ਸੂਖ ਨੇਰੈ। ਸਗਲ ਸਿਠ ਕੋ ਰਾਜਾ ਦੁਖੀ, ਹਰ ਕਾ ਨਾਮ ਜਪਤੋ ਸੁਖੀ, ਅਲਾਖ ਕਰੋਰੀ ਬੰਦ ਨਾ ਭਰੇ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿਖ ਨਾ ਬੁਝਾਵੇ, ਹਰ ਕਾ ਨਾਮ ਜਪਤੇ ਖਾਵੇ। ਜਿਹ ਮਾਰਗ ਇਹੋ ਚਾਹ ਤੇ ਕੇਲਾ, ਤੈ ਹਰ ਨਾਮ ਸੰਗ ਹੋ ਸਹਿਲਾ, ਸਾਨਾ ਅਮਰ ਸਦਾ ਧਿਆਈਏ, ਨਾਨਕ ਗੁਰਮੁਖ ਪਰਮਗਤ ਪਾਈਐ। ਛੂਟਤ ਨਹੀਂ ਕੋ ਲਖ ਪਾਈ, ਨਾਮ ਜਪਤ ਤੈ ਪਾਰ ਪਰਾਹੀ, ਅਨਕ ਬਿਕਨ ਜਯਾ ਸੰਘਾਰੇ, ਹਰ ਕਾ ਨਾਮ ਤਤਕਾਲ ਉਦਾਰੈ। ਅਨਕ ਜੋਨ ਜਨਮੇ ਵਰਚਾ, ਨਾਮ ਜਤ ਪਾਵੇ ਵਿਸਰਾ, ਹੋ ਮੈਲਾ ਮਲ ਕਬੂ ਨ ਧੋਵੇ, ਹਰ ਕਾ ਨਾਮ ਘੂਟ ਪਾ ਖੋਵੇ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੇ ਸੰਗ। ਜਿਹ ਮਾਰ ਕੇ ਗਣ ਜਾਨਕ ਉਸਾ, ਹਰ ਕਾ ਨਾਮ ਉਹ ਸੰਤੋਸਾ, ਜਿਹ ਪੈਡੈ ਮਾਂਧ ਪਾਰਾ, ਹਰ ਕਾ ਨਾਮ ਸੰਗੂ ਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤੈ ਨਾਲ ਪਛਾਨੂ। ਜੈ ਮਾਂ ਪਿਆ ਤਤ ਪੋ ਘਾਮ, ਤੈ ਹਰ ਕੇ ਨਾਮ ਕੀ ਤੁਮੇ ਪਰਛਾ। ਜਹਾਂ ਤ੍ਰਿਖਾ ਮਨ ਤੁਜੇ ਕਰਖੈ, ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੈ। ਭਗਤ ਨਾ ਕੀ ਵਰਤਨ ਨਾਮ, ਸੰਤ ਨਾ ਕੇ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਦੁਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰਿ ਉਖ ਸਾਧ ਕਮਾਦ। ਹਰ ਜਨ ਕੇ ਹਰ ਨਾਮ ਨਦਾਨ, ਪਾ ਬ੍ਰਹਮ ਜਨ ਕੀ ਨੋ ਦਾਨ। ਮਨ ਤਨ ਰੰਗ ਰਤੇ ਰੰਗ ਇਕੈ, ਨਾਨਕ ਜਨ ਕੈ ਬਿਰਤ ਬਿਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੇ ਨਾਮ ਜਨ ਕੋ ਤੇ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਪਰੇ ਨ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋ ਜੋਕ, ਹਰ ਨਾਮ ਜਪਤ ਕਛ ਨਾਇ ਬਿਓਕ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੇ ਹਰ ਹਰਿ ਦੇਵਾ। ਹਰ ਹਰ ਜਨ ਕੇ ਮਾਲ ਖਜੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ। ਹਰ ਹਰ ਜਨ ਕੇ ਉਠਸਤਾਣੀ, ਹਰ ਪ੍ਰਤਾਪ ਜਨ ਅਵਨ ਜਾਣੀ। ਪੋਤ ਪੋਤ ਜਨ ਹਰਸਰਾਤੇ, ਸੁਨ ਸਮਾਦ ਨਾਮ ਸਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬੋਹ ਕਰੇ,

ਭਰਮ ਕਿਰਿਆ ਸਗਤ ਆਪਨ ਮਦੇ ਫਿਰਿਆ ਨੂੰ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹੋਮੇ ਬੋਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਪ੍ਰਮੁੱਖ ਨਾਮ ਜਪੀ ਇਕਬਾਰ ਨੌ ਖੰਡ ਪ੍ਰਥਮੀ ਪ੍ਰਚਰ ਜੀਪੈ ਮਹਾ ਉਦਾਸ ਤਪੀ ਸਤੀ ਪੈ ਕਨ ਮਾਹੀ ਹੋਮਤ ਪੁਰਾਣ ਕਨਕ ਅਸਭ ਹੈਵਰ ਪੂੰਦਾਨ ਨਿਵੜੀ ਕਰਮ ਕਰੇ ਬੁਆਸਨ ਜੈਨ ਮਾਰਕ ਸੰਜਮ ਅਸਾਧਨ ਨਿਮਕ ਨਿਮਕਾਸੀ ਕਟਾਵੇ ਤੋਪੀ ਹੋਮੇ ਮੈਲ ਨਾ ਜਾਵੇ ਹਰਕੇ ਨਾਮ ਸੰਸਰ ਕਛ ਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁਟੈ ਕਰ ਕੁਮਨ ਮੰਤੇ ਹੁਟੈ ਸੋਚ ਕਰੇ ਦਿਨ ਸਹ ਰਾਤ ਮਨ ਕੀ ਮੈਲ ਨਾ ਤੰਤੇ ਜਾਤ ਇਸਤੇ ਹੀ ਕਬੋ ਸਾਧਨਾ ਕਰੇ ਮਨ ਤੇ ਕਬਹੂ ਨ ਬਿਖਿਆ ਟਰੈ ਜਰ ਧੋਵੇ ਬੋ ਦੇ ਅਨੀਤ ਸੁਧ ਕਾਮ ਕਾਚੀ ਭੀਤ ਮਨ ਹਰਕੇ ਨਾਮ ਕੀ ਮੈਂ ਮਾਊਚ ਨਾਨਕ ਨਾਮ ਦੁਰੇ ਪਾਤਤ ਬਹੁਚ ਬਹੁਤ ਸਿਆਨ ਜਮਕਾ ਭੋਵਿਆ ਪੇ ਅਨਕ ਜਤਨ ਕਰ ਤ੍ਰਿਸ਼ਨ ਧਰਾਪੈ ਭੇਖ ਅਨੇਕ ਅਗਨੀ ਬੁਝੈ ਕੋਟ ਉਪਾ ਦਰਕੇ ਨੇ ਸਜੈ ਸੂਰਤ ਨਾਈ ਉਪਿਆ।

ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਰਿਦਾ ਸਾਧ ਗਾਵੇ, ਜੇ ਕੋ ਆਪਣੀ ਸੁਭਾ ਲੋਰੇ ਸਾਧ ਸੰਗ, ਇਹੋ ਮੈਂ ਛੋਰੈ।

ਤੇ ਤੁਮਰੀ ਅਤਮ ਤੇ ਹੋਏ ਨਾਨਕ ਕਵ ਨ ਜਾਣ ਕੋਇ ਸਰਬ ਧਰਮ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਨ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰ ਮਤ ਮਨ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰਿ ਕਾ ਨਾਮ ਜਪੋ ਜੀ ਸਦਾ ਸਗਲ ਪਾਣੀ ਮੈਂ ਉਤ ਪਾਣੀ ਹਰਿ ਕੋ ਜਸ ਸੁਨ ਰਸਨ ਬਕਾਣੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜਿਹ ਘਟ ਵਸੇ ਹਰਿ ਨਾਮ ਸਲੋਕ ਨਿਰਗੁਣਿਆਰ ਇਆਣਿਆ ਸੁਪ੍ਰਸਦਾ ਸਮਾਰ ਜਨ ਕੀਆ ਤਚੀਤ ਰੱਖ ਨਾਨਕ ਨਿਭੀ ਨਾਲ ਅਠਪਦੀ ਰਮਈਆ ਕੇ ਕੁਨ ਚੇਤ ਪ੍ਰਾਣੀ ਕਵਨ ਭੂਤੇ ਕਵਨ ਦਿਟਾਨੀ ਜੰਤੂ ਸਾਧ ਸਵਾਰ ਸਿੰਗਾਰਿਆ ਗਰ ਪਕਨ ਮੈਂ ਜਨੇ ਉਪਾਰਿਆ ਬਾਦ ਬਿਵਤਾ ਤੁਝੇ ਪਿਆਰੇ ਦੂਧ ਪਰ ਜੁਵਨ ਭੋਜਨ ਸੋ ਸੂਦ ਬਿਰਤ ਪਿਆ ਉਪਰ ਸਾਖ ਸੈਨ ਮੁਖ ਅਪਿਆ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਝੇ ਬਖਸ਼ ਲਿਵ ਤੋ ਨਾਨਕ ਸੀ ਜੈ ਜੇ ਪ੍ਰਸਾਦ ਧਰ ਉਪਰ ਸੁਖ ਵਸੈ ਸੁਤ ਪ੍ਰਾ ਮੀਤ ਪੰਥਾ ਸੰਸੈ ਜੇ ਪ੍ਰਸਾਦ ਪੀਵੇ ਸੀ ਜਲਾ ਸੁਖਦਾਇ ਭਨ ਪਾ ਕੁਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਤ ਪ੍ਰਸਾਦ ਦੀਨੇ ਹਸਤ

ਬਰੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਖੇਡ ਮੈ ਰੰਗ ਰਸੈ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨੇ ਆਪੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਨੋਤਰੋ ਆਹੂ ਜੋਗਤ ਬਿਆਨੇ ਕਈ ਜਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਿਰਦਾ ਜੀਉ ਪਿੰਡ ਸਭ ਤੇਰੇ ਜੀਉ ਪਿੰਡ ਸਭ ਤੇਰੀ ਰਾਤ ਤੁਮਾਰ ਪਿਤਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁੱਖ ਨੇਰੇ ਕੋਈ ਨ ਜਾਣੇ ਤੁਮਰਾ ਤੂੰ ਚੇਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮਤੇ ਹੋਏ ਸਵਾਗਿਆਕਾਰੀ ਤੁਮਰੀ ਗਾਤ ਮਿਤ ਤੁਮ ਹੀ ਚਾਣੀ ਨਾਨਕ ਦਾਸ ਦਾ ਕਿਰਪਾ ਨੇ ਸਲੋਕ

ਸਾਹਿਬ ਬਿਰਖ ਕੀ ਸ਼ਾਹ ਸੁਰਾਂ ਲਾਪਿਓ ਬਿਨ ਸਹਿਬ ਮਨ ਪਿਤਾ ਜੋ ਦਿਸੇ ਸੋ ਚਲਨ ਹਾਰ ਲਪਟ ਰਹਿਓ ਤੈ ਅੰਦੇਦਾਰ ਪਟਾਉ ਸੋਜੋ ਲਾਭੇ ਨੇਹੇ ਤਾਕੂ ਹੱਥ ਨਿਆ ਵੀ ਕਿਹੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਏ ਮਿਥਿਆ ਤਨ ਤਨ ਕੁਟੰਬ ਸਭਾ ਮਿਥਿਆ ਹੁਮੇ ਮਮਤਾ ਮਾ ਮਿਥਿਆ ਰਾਜ ਚੁਪਨ ਤਨ ਮਾ ਮਿਥਿਆ ਕਾਮ ਕ੍ਰੋ ਬਿਕਰਾ ਮਿਥਿਆ ਰਥ ਹਸਤੀ ਅਸਭ ਵਸਤਰਾ ਮਿਥਿਆ ਰੰਗ ਸੰਗ ਮਾ ਭੇਖ ਹਸਤਾ ਮਿਥਿਆ ਧਰੋ ਮੋਹਪਮਾਨ ਮਿਥਿਆ ਆਪ ਸੁਪਰ ਕਰਤ ਕਮਾ ਅਸਤਰ ਭਗਸਾਦ ਕੀ ਸਰ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਣ ਪਰ ਨਿੰਦਾ ਸੁਣੈ ਮਿਥਿਆ ਹੱਥ ਪਰ ਦਰ ਕੁਹਿਰੈ ਮਿਥਿਆ ਨੇਤਰ ਪੇਸ ਪਰ ਤ੍ਰੈ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੁਤਾਏ ਮਿਥਿਆ ਮਨ ਪਰ ਲੋਹ ਲੁਪਾਏ ਮਿਥਿਆ ਤਾਨੀ ਪਰ ਵਿਕਾਰਾ ਮਿਥਿਆ ਬਾਸਰੇ ਵਿਕਾਰਾ ਬਿਨ ਬੂਜੇ ਮਿਥਿਆ ਸਭ ਪੈ ਸਫਲ ਦੇ ਨਾਨਕ ਹਰਾ ਨਾਮ ਦੇ ਬਿਰਤੀ ਸਾਧ ਕੀ ਅਰਜਾ ਸਾਚ ਬਿਨਾ ਕਹਿ ਹੋਵੇ ਸੂਚਾ ਬਿਰਤਾ ਨਾਮ ਬਿਨਾ ਤਨਿਅੰਦ ਮੁਖਿਆ ਤਾਂ ਕੇ ਦੁਰਗੰਧ ਬਿਨ ਸਿਮਨ ਦਿਨ ਰਹਿਣ ਬਿਰਤਾ ਬਿਹਾਇ ਮੇਘ ਬਿਨਾ ਜੋ ਖੇਤੀ ਜਾਇ ਗੋਪਿੰਦ ਭਜਨ ਬਿਨ ਬਿਰਥੇ ਸਭ ਕਾਮ ਗੋ ਜੋ ਕਿਰਪਨ ਕਿੰਦਰਾਰਥ ਤਾਮ ਧਨ ਧਨ ਤੇ ਜਨ ਜੇ ਘਟ ਬਸੋ ਹਰ ਨਾਮ ਨਾਨਕ ਤਾਂ ਕੇ ਬਰਬਰ ਜਾ ਰਹਿਤ ਅਵਰ ਕਸ਼ ਅਵਰ ਕਮਾਤਮਾਨੀ ਪ੍ਰੀਤ ਮੁਖ ਹੋ ਗੰਢ ਲਾਭ ਜਨ ਹਾਫਰ ਉਪਰ ਬੀਨ ਬਾਰ ਭੇਖ ਨਾ ਕਾਉ ਪੀਨ ਅਵਰ ਉਪਦੇਸੇ ਆਪਣਾ ਕਰੇ ਆਵਤ ਜਾਵਤ ਜਨਮੇ ਮਰੈ ਦਿਖੇ ਅੰਤਰ ਪਸੇ ਨਿਰੰਕਾਰ

ਸਲੋਕ ਹੈ ਕਾਮ ਕ੍ਰੋਧਾ ਲੋਭ ਮੋਹ ਬਿਨਸਾਇ ਅਮੇਫ ਨਾਨਕ ਪ੍ਰਸਰਣਾਗਤੀ ਕਾਰ ਪ੍ਰਸਾਦ ਗੁਰਦੇਵ ਅਟ ਪਦੇ ਜੇ ਪ੍ਰਸਾਦ ਛਤੀ ਅਮ ਦਿਖਾਏ ਤਿਸ ਠਾਕੁਰ ਕੋ ਰਾਖ ਨਿਭਾਏ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸੁਣ ਪੰਗਤ ਪਾਏ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸ ਇਤਿਹਾਸ ਦਾ ਮਨੰਦ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਰਾਟ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਪੂ ਨਾਨ ਸਦਾ ਧਿਆਈਏ ਤਿਆਵਨ ਜੋ ਜੇ ਪ੍ਰਸਾਦ ਪਾਟ ਪਟੰਬ ਹੰਡਾਏ ਤਿਸ ਤਿਆਗ ਕਤਲ ਡੁਬਾਵੇ ਜੇ ਪ੍ਰਸਾਦ ਸੁਖ ਸੇਜ ਸੁਈਜੈ ਮਨ ਆਠ ਫਿਰ ਤਾਂ ਕਾ ਜਸ ਗਵੀਜੈ ਜੇ ਪ੍ਰਸਾਦ ਤੂੰ ਸਭ ਕੋ ਮਾਨੈ ਮੁਖਤਾ ਕੋ ਜਸ ਸਮਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਰ ਪਾ ਬ੍ਰਹਮ ਪ੍ਰਭ ਜੀ ਜਬ ਤਰ ਕੇ ਮਨ ਪਾਏ ਨਾਨਕ ਪਾਸੇ ਤੀ ਕਰ ਜਾਏ ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲਵਲਾਵਤ ਸਰਾਮ ਸਨੇ ਜੇ ਪ੍ਰਸਾਦ ਤੇਰਾ ਉੱਲਾ ਰਹਿ ਮਨ ਸੁਖ ਪਾਵੇ ਹਰ ਹਜ ਸ਼ਿਕਾਇਤ ਜੇ ਪ੍ਰਸਾਦ ਤੇਰੇ ਸਗਲ ਸਿੱਧ ਟਾਕੇ ਮਨਸਾਨੀ ਪਰ ਠਾਕਰ ਪ੍ਰਭ ਤਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨਸਾਦ ਸਾ ਸਿਮਰੂ ਪਹੁੰਚੇ ਜੇ ਪ੍ਰਸਾਦ ਪਾਏ ਦੁਰਲਭ ਦੇ ਤਾਂ ਨਾਨਕ ਤਾਖੀ ਭਗਤ ਕਰੇ ਜੇ ਪ੍ਰਸਾਦ ਅਭੂਖਨ ਪੈਰੀ ਜੈ ਮਨ ਤੇ ਸਮਕਵਾਸ ਕੀ ਜੈ ਜੇ ਪ੍ਰਸਾਦ ਅਸਭ ਹਸਤ ਸਪਾਰੀ ਮਨ ਤੇ ਪ੍ਰਭ ਕੋ ਕਬਹੂ ਨਾ ਵਿਸਾਰੀ ਜੇ ਪ੍ਰਸਾਦ ਬਾਕ ਮਿਲਖ ਤਨਾ ਰਾਖ ਪ੍ਰੋਈ ਪ੍ਰੈ ਆਪਣੇ ਮਨਾ ਜਿਨ ਤੇਰੀ ਮਨ ਪਨ ਪ੍ਰਣਾਈ ਉਠਤ ਬੈਠ ਸਤ ਸਹਿ ਤਿਆਏ ਤਿਸਹਿ ਤਿਹਾਈ ਜੋ ਏਕ ਰਖੈ ਈਹਾ ਊਹਾ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰੇ ਪੁਨ ਬੋਦਾਨ ਮਨ ਆਠ ਪੈਰ ਕਰ ਕਰ ਧਿਆਨ ਜੇ ਪ੍ਰਸਾਦ ਤੂੰ ਚਾਰ ਪਿਹਾਜ ਤੇ ਪ੍ਰਭੂ ਸਾਧ ਸਾਧ ਸਤਾਜ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਰੂਪ ਜੇ ਪ੍ਰਸਾਦ ਤੇ ਨੀਕੀ ਜਾ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਨੇ ਕਰਨਾ ਜੇ ਪ੍ਰਸਾਦ ਪੇਖੇ ਵਿਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੋ ਸਹਿਜੇ ਵਸਨਾ ਜੇ ਪ੍ਰਸਾਦ ਹੱਥ ਕਰ ਚੜਾ ਜੇ ਪ੍ਰਸਾਦ ਸੁਪੂਰਨ ਫਲਾ ਜੇ ਪ੍ਰਸਾਦ ਪਰਮ ਗੁਰ ਪਾਇ ਜੇ ਪ੍ਰਸਾਦ ਸੋ ਸਹਿ ਸਮਾਵੇ ਐਸਾ ਪ੍ਰਵਤਿਆ ਅਵਰ ਕਤ ਡਾਗ ਹੋ ਗੁਰ ਪ੍ਰਸਾਦ ਨਾਨਕ ਮਨ ਜਾਗ ਜੇਹੇ ਪ੍ਰਸਾਦ ਪਰ ਸੰਸਾਰ ਤੇ ਪ੍ਰਭ ਕੋ ਮੂਲ ਨ ਮਨੋ ਵਸਾ ਜੇ ਪ੍ਰਸਾਦ ਤੇਰਾ ਪ੍ਰਤਾਪ ਪੂਰੇ ਮਨ ਮੂੜ ਤੂੰ ਤਾ ਕੋ ਜਾਵ ਜੇਹੇ ਪ੍ਰਸਾਦ ਰਿਕਾਰ ਪੂਰੇ ਤਸ ਜਾਨ ਮਨ ਸਦਾ ਧੂਰੇ ਜੇ ਜੇਹੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸੋ ਰਾਚ ਜੇਹੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੇ ਸੋ ਨਾਮ ਆਪ ਕਵਾਏ ਸੋ ਹਰ ਗੁਣ ਗਾ ਪ੍ਰਭ ਕਿਰਪਾ ਤੇ ਹੋਏ ਪ੍ਰਗਾ ਪ੍ਰਭ ਦਇਆ ਤੇ ਕਮਲ ਕਾ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬਨ ਦਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ ਜਿਤ ਜਿਤ ਲਾਉ ਤਿਤ ਲਗੇ ਹਰ ਨਾਥ ਨਾਨਕ ਇਨ ਕੈ ਕਛੂ ਨਹਾ ਸਲੋਕ ਅਗਮ ਅਗਾਧ ਪਾ ਬ੍ਰਹਮ ਸੋਏ ਜੋ ਜੋ ਕਹੈ ਸੁਮੁਕਤਾ ਹੋਏ ਸੁਨਮੀਤਾ ਨਾਨਕ ਪਿਨਵੰਤਾ ਸਾਜਨਾ ਕੀ ਅਚਰ ਕਥਾ ਪਦੇ ਸਾਧਕ ਸੰਗ ਮੁਖ ਉਜਲ ਹੋ ਸਾਧ ਸੰਗ ਮਲ ਸਰੀ ਖੋ ਸਾਧਕ ਸੰਗ ਮਿਟੇ ਪਾਨ ਸਾਧਕ ਸੰਗ ਪ੍ਰਗਟੇ ਸੋ ਗਿਆਨ ਸਾਧਕ ਸੰਗ ਬੁਝੇ ਪ੍ਰਨੇਰਾ ਸਾਧ ਸੰਗ ਸਭ ਉਤਨ ਬੇਰਾ ਸਾਧਕ ਸੰਗ ਪਾਏ ਨਮਰਤਨ ਸਾਧਕ ਸੰਗ ਏਕ ਉਪਜਤਨ ਸਾਧਕ ਮਹਿਮਾ ਪਰਣੇ ਕੌਣ ਪ੍ਰਾਣੀ ਨਾਨ ਸਾਧਕ ਸੋਭਾ ਪ੍ਰਮੈ ਸਮਾਨੇ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ ਸਾਧਕ ਸੰਗ ਆਵੇ ਪੰਚਾ ਸਾਧ ਸੰਗ ਅੰਮ੍ਰਿਤ ਰਸ ਭੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਪੈਨ ਸਾਧਕ ਸੰਗ ਨਕ ਤੂੰ ਧਾਵੇ ਸਾਧ ਸੰਗ ਅਸਥਿਤ ਮਨ ਪਾਏ ਸਾਧਕ ਸੰਭਾ ਤੇ ਭਿੰਨ ਸਾਧ ਸੰਗ ਨਾਨਕ ਪ੍ਰਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸਮਾਪਨੀ ਸਾਧ ਸੰਗ ਕੇ ਸੁਨੀ ਪੈ ਸਾਧਕ ਸੰਗ ਨ ਬੀਂਗਾ ਪੈ ਸਾਧਕ ਸੰਗ ਨਾਹੀ ਹੋ ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀ ਹੋ ਤਾਪ ਸਾਧਕ ਸੰਗ ਤਜੇ ਸਵਿਆ ਆਪੇ ਜਾਣੇ ਸਾਹਿਬ ਡਾਏ ਨਾਨਕ ਸਾਧ ਪ੍ਰਭੂ ਪਨਿਆਏ ਸਾਧਕ ਸੰਗ ਨ ਕਬੂਤਾ ਸਾਧਕ ਸੰਗ ਸਦਾ ਸੁਪਾਏ ਸਾਧ ਸੰਗ ਬਸਤ ਅਗੋਚਰ ਰਹੇ ਸਾਧੂ ਕੇ ਸੰਗ ਅਜਰ ਸਾਹਿਬ ਸਾਧਕ ਸੰਗ ਬਸੇ ਤਨ ਉੱਚੇ ਸਾਧੂ ਕੇ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੇ ਸਭ ਤਨ ਸਾਧਕ ਸੰਗ ਕਿਰਪਾ ਪ੍ਰਮ ਸਾਧਕ ਸੰਗ ਪਾਏ ਨਾਮ ਨਿਦਾਨ ਨਾਨਕ ਸਾਧੂ ਕੇ ਕਿਰਪਾਨ ਸਾਧਕ ਸੰਗ ਸਭ ਕੋ ਦੇ ਉਦਾਰੇ ਸਾਧ ਸੰਗ ਸਾਧ ਜਨਮੀਤ ਕੁਟੰਬ ਨਿਸਤਾਰੈ ਸਾਧੂ ਕੇ ਸੰਗ ਸੋਤਨ ਪਾਇਆ ਜਿਸ ਤਨ ਤੇ ਸਭ ਕੋ ਪ੍ਰਸਾਦ ਸਾਧ ਸੰਗ ਧਰਮ ਰਾਏ ਕਰ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕੇ

ਚੰਦਨ ਦੇ ਬ੍ਰਹਮ ਗਿਆਨੀ ਕਾਇਕ ਨਾਮ ਨਾਨਕ ਜੋ ਭਾਵ ਕਾ ਸਹਿ ਸੁਭਾਵ ਬ੍ਰਹਮ ਗਿਆਨੀ ਨਿਰਮਤ ਤੇ ਨਿਰਮਲਾ ਜੈਸੇ ਮੈਨ ਲਾਗੇ ਜਲਾ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾ ਜੈਸੇ ਧਰ ਉਪਰ ਕਾ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾ ਬ੍ਰਹਮ ਗਿਆਨੀ ਕੇ ਨਾਇ ਪਮਾਨ ਬ੍ਰਹਮ ਗਿਆਨੀ ਉਤੇ ਉੱਚਾ ਮਨੇ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸੇਜਨ ਪਏ ਨਾਨਕ ਜਿਨ ਪਏ ਆਪ ਕਰੇ ਬ੍ਰਹਮ ਗਿਆਨੀ ਸਰ ਕ੍ਰੀਨਾ ਤਮਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਪ੍ਰਮੇਆ ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨਪਿਆ ਬ੍ਰਹਮ ਗਿਆਨੀ ਸਦਾ ਸਮਦਰ ਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਪਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਮਰ ਜੋਤਾ ਬ੍ਰਹਮ ਗਿਆਨੀ ਕਾ ਭੋਜਨ ਕਿਆ ਨਾਲ ਬ੍ਰਹਮ ਗਿਆਨੀ ਕਾ ਬ੍ਰਹਮ ਤਿਆ ਬ੍ਰਹਮ ਗਿਆਨੀ ਕੋ ਪ੍ਰਿਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾ ਬ੍ਰਹਮ ਗਿਆਨੀ ਕੈ ਗਰੀਬੀ ਸਮਾਹ ਬ੍ਰਹਮ ਗਿਆਨੀ ਪਰਪਕਾਰ ਮਾਹ ਬ੍ਰਹਮ ਗਿਆਨੀ ਕੈ ਨਾਹੀਂ ਤੰਦਾ ਬ੍ਰਹਮ ਗਿਆਨੀ ਦੇ ਤਾਵਤ ਬੰਦਾ ਬ੍ਰਹਮ ਗਿਆਨੀ ਕੈ ਹੋਏ ਸੋ ਫਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਸਾਰ ਉਦਾ ਨਾਨ ਬ੍ਰਹਮ ਗਿਆਨੀ ਜਪੈ ਸੋ ਸੰਸਾਰ ਬ੍ਰਹਮ ਗਿਆਨੀ ਕੈ ਕੇ ਰੰਗ ਬ੍ਰਹਮ ਗਿਆਨੀ ਕੈ ਬਸੇ ਪ੍ਰਸੰਗ ਬ੍ਰਹਮ ਗਿਆਨੀ ਕੇ ਨਾਮ ਉਦਾ ਬ੍ਰਹਮ ਗਿਆਨੀ ਕੇ ਨਾਮ ਪ੍ਰਭਾ ਬ੍ਰਹਮ ਗਿਆਨੀ ਸਦਾ ਸਜਾਗਤ ਬ੍ਰਹਮ ਗਿਆਨੀ ਅਹੰ ਬੁੱਧਿਆਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕੇ ਘਰ ਸਦਾਨੰਦ ਬ੍ਰਹਮ ਗਿਆਨੀ ਸੁਸਾਜਨਵਾਸ ਨਾਨ ਬ੍ਰਹਮ ਗਿਆਨੀ ਕਾ ਨਹੀਂ ਬਿਨਾ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਸੰਹਿਤਾ ਬ੍ਰਹਮ ਗਿਆਨੀ ਕੈ ਹੋਏ ਚੈਨ ਬ੍ਰਹਮ ਗਿਆਨੀ ਕਾ ਨਿਰਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਯਾ ਬ੍ਰਹਮ ਗਿਆਨੀ ਕਾ ਬਲ ਪ੍ਰਤਾ ਬ੍ਰਹਮ ਗਿਆਨੀ ਕਾ ਦਰਸ ਬਡ ਭਾਗੀ ਪਾਏ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਲ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਏ ਬ੍ਰਹਮ ਗਿਆਨੀ ਕੈ ਸਰ ਮਨਮਾਏ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਿਰ ਬ੍ਰਹਮ ਗਿਆਨੀ ਸਰਬ ਕਾ ਠਾਕਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਚਾਨੇ ਬ੍ਰਹਮ ਗਿਆਨੀ ਕਾ ਅੰਤਰ ਪਾਰ ਨਾਨ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸਿੜਕਾ ਕਰਤਾ ਬ੍ਰਹਮ ਗਿਆਨੀ ਸਾਧ ਜੀ ਭੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਵ ਪ੍ਰਹਾਤ ਬ੍ਰਹਮ ਗਿਆਨੀ ਕਾ ਸਦਿਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਫਨੀ ਨਾਰ ਬ੍ਰਹਮ ਗਿਆਨੀ ਸਰਬ ਕਾ ਤਨੀ ਸਲੋਕ ਉਰ ਧਾਰੇ ਜੋ ਅੰਤਰ ਨਾਲ ਸਰਬ ਮੈਂ ਪੇਖੇ ਭਗਵਾਨ ਨਿਮਕ ਨਿਮ ਠਾਕ ਨਮਸਕਾਰੇ ਨਾਨਕ ਉਹ ਅਪਰਸ ਨਿਸਤਾਰੇ ਅਠਪਦੇ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰੈ ਰੂਪ ਨ ਭੇਖੇ ਨੇਤਰ ਸਾਧ ਕੇ ਟੈਰ ਸੰਸੰਗ ਹੇਤ ਕਰਨ ਸੁਨੇ ਕਾਉ ਕੀ ਨਿੰਦਾ ਸਭ ਤੇ ਜਾਣੇ ਆਸ ਕੋ ਮੰਦਾ ਗੁਰਪ੍ਰਸਾਦ ਭਿਖਿਆ ਪਰ ਹਰੇ ਮਨ ਕੀ ਬਾਸਨਾ ਮਨ ਤੇ ਡਰੈ ਇੰਦਰੀ ਜਿਤ ਪੰਚ ਦੋਹ ਤੇ ਰਹਿਤ ਨਾਨਕੋਟ ਮਦੇ ਖੁਆਸਾ ਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬੇਸਨ ਕੀ ਮਾਤ ਤੇ ਹੋਏ ਭੈਣ ਕਰਮ ਕਰਤ ਹੋਵੇ ਨਿਹ ਕਰਮ ਤਿਸ ਪੈਸਨੋ ਕਰ ਨਿਮਰ ਧਰਮ ਕਾਹੂ ਫਲ ਕੀ ਸ਼ਾਨੀ ਬਾਛੇ ਕੇਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਤਰ ਸਿਨ ਗੁਪਾਲ ਸਾਈ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰ ਨਾਮ ਜਪਾਏ ਨਾਨਕ ਉਹ ਬੈਸਨੋ ਪਰਮ ਗਤ ਪਾਏ ਭਗਵਤੀ

ਭਗਵੰਤ ਕੀ ਟਹਿਰ ਕਰਿਤ ਨੀਤ ਮਨ ਤਨਿ ਆਪੈ ਬਿਸ਼ਨ ਪ੍ਰੀਤ ਹਰਿ ਕੇ ਚਰਨ ਹਿਰਦੇ ਵਸਾਇ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਇ।

ਜੋ ਜੋ ਜਪੈ ਤਕੀਗਤ ਹੋਏ ਸਾਧ ਸੰਗ ਪਾਵੇ ਜਨ ਕੋਇ ਕਰ ਕਿਰਪਾ ਅੰਤਰ ਉਤਾਰੇ ਪਾਸ ਪਰੇਦ ਮੁਕਤ ਪਾਤਰ ਕੋ ਤਾਰੇ ਸਭ ਰੋਕਾ ਖੁਦ ਨਾਮ ਕਰਿਆ ਰੂਪ ਮੰਗਲ ਗੁਣ ਗਾਉ ਕਾਹੂ ਜੁਗਤ ਕਿਤੇ ਨ ਪਈ ਧਰਮ ਨਾ ਤਿਸ ਮਿਲਾ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਪ ਬ੍ਰਹਮ ਕਾ ਨਿਭਾ ਤਿਸਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸ ਨਦਰੀਆ ਦਾਸ ਸੁਧ ਸੰਤਨ ਭਾਈ ਤਨ ਪਾਸ ਦਾ ਨਿਕਟ ਨਿਕਟ ਅਰਚਾਨ ਸੁਦਾਸ ਤਰ ਕੇ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਭਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮ ਦਾ ਪ੍ਰਭ ਕੀ ਆਖਿਆ ਤੁਮ ਹਿਤਾ ਵੇ ਜੀ ਮੁਕਤਾ ਸਹੁ ਕਹਾਵੇ ਤੈਸਾ ਹਰਕ ਤੈਸਾ ਸੋਗ ਸਦਾ ਆਨੰਦ ਤੈ ਨਹੀਂ ਪਿਓ ਤੈਸਾ ਸਵਰਨ ਤੈਸੀ ਸਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈ

ਮੁਕਤਾ ਸਾਈ ਜੁਗਤ। ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ, ਪਾਪ ਬ੍ਰਹਮ ਕੇ ਸਰੇ ਠਾਵ, ਜਿਤ ਜਿਤ ਕਾ ਡਾਕੇ ਤਸਤ ਨਾਮ, ਆਪੇ ਕਣ ਕਰਾਵ ਜੋ ਪ੍ਰਪਾਇ ਸੋਈ ਪਨ ਹੋ, ਪਸਰੂ ਆਪੇ ਅੰਤਰੰਗ, ਨਖੇ ਨਾ ਜਾਹੇ ਪਾਪ ਬ੍ਰਹਮ ਕੇ ਰੰਗ, ਜੈਸੀ ਮਾਤੇ ਤੈਸਾ ਪ੍ਰਗਾ, ਪਾਪ ਬ੍ਰਹਮ ਕਰਤਾ ਬਿਨਾ, ਸਦਾ ਸਦਾ ਸਦਾ ਦਿਆ, ਸਿਮਰ ਸਿਮਰ ਨਾਨਕ ਪੈ ਨਿਹਾਲ, ਸਲੋਕ ਤਤ ਕਰੇ ਅਨੇਕ ਜਾਣ ਅੰਤਨ ਪਾਰਾ ਪਾਰ, ਨਾਨਕ ਰਚਨਾ ਪ੍ਰਵਰਤੀ, ਬਹੁ ਪਿਦਿਆਨ ਪ੍ਰਕਾਟ ਪਦੀ, ਕਈ ਕੋਟ ਹੋਏ ਪੁਜਾਰੀ, ਕਈ ਕੋਟ ਚਾਰ ਪਿਆਰੀ, ਕਈ ਕੋਟ ਪ੍ਰਤੀਤਵਾਸੀ, ਕਈ ਕੋਟ ਬਨ ਪ੍ਰਮੇਦਾਸੀ, ਕਈ ਕੋਟ ਬੇਦ ਕੇ ਸੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਤਾਰੇ, ਕਈ ਕੋਟ ਕਵਕਾ ਵਿਚਾਰੇ, ਕਈ ਕੋਟ ਨਵਤਨ ਨਵਤਿਆਏ, ਨਾਨਕ ਕਰਤੇ ਕਾਂਤਨ ਪਾਏ, ਕਈ ਕੋਟ ਭੈ ਭਵਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭਿਗ ਆਤਮ ਨਿਖੋਰ, ਕਈ ਕੋਟ ਭਾਦਰ ਕੁਹਿਰੈ, ਕਈ ਕੋਟ ਪ੍ਰਦੁਖ ਨ ਕਰਹੇ, ਕਈ ਕੋਟ ਮਾਇਆ ਸਰਮਾਏ, ਕਈ ਕੋਟ ਪ੍ਰਦੇਸ ਪਰਮਾਏ, ਜਿਤ ਜਿਤ ਲਾਭ ਤਿਤ ਤ੍ਰਹਿ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਜਤੀ ਜੋਗੀ, ਕਈ ਕੋਟ ਰਾਜੇ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਤਰ ਬਿਰਖਨ ਵਜਾਏ, ਕਈ ਕੋਟ ਪਣ ਪਾਣੀ ਬਸੰਤਰ, ਕਈ ਕੋਟ ਦੇਸ ਭੂਮੰਡਲ, ਕਈ ਕੋਟ ਸਸੀਆਰ ਸੂਰ ਨਖਤਰ, ਕਈ ਕੋਟ ਦੇਵਤਾਨ ਇੰਦਰ ਸਸ਼ਤਰ, ਸਰਸਮਰੀ ਆਪਣੇ ਸੂਤਾਰੇ, ਨਾਨਕ ਜਿਸ ਜਿਸ ਭਾਵ ਤਿਸ ਤਿਸਨ ਤਾਰੇ,

ਨਾਗਾਰੰ ਜਿਨਕੋ ਹੋਇਆ ਸੋ ਪ੍ਰਸਾਦ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਅਕਾਸ ਬ੍ਰਹਮੰਡ ਕਈ ਕੋਟ ਅਵਤਾਰ ਕਈ ਜੋਤੀ ਨੋ ਵਿਸਤਾਰ ਕਈ ਵਾਰ ਪਸਰਿਓ ਪਸਾ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਬੋਪਾਨ ਪ੍ਰਭਤੇ ਹੋਏ ਪ੍ਰਮਰ ਸਮਾ ਤਾ ਕਾ ਅੰਤ ਨਾ ਜਾਣੇ ਕੋਏ ਆਪੇ ਆਪ ਨਾਨ ਪ੍ਰਸ ਹੋਏ ਕਈ ਕੋਟ ਪਾਪ ਰੌਕੇ ਦਾਤ ਨੋ ਤਿਆ ਤਮ ਪ੍ਰਗਾ ਕਈ ਕੋਟ ਦਾਸ ਕੇ ਬੇਤ ਸਥਾ ਨਿਹਾਰੇ ਕੋ ਨੇਤਰ ਕਈ ਕੋਟ ਨਾਮ ਪੀਵੈ ਅਮਰ ਭੈ ਸਾ ਸਾਦੀ ਜੀਵੈ ਅਮਰ ਭੈ ਸਾ ਸਾਦੀ ਜੀਵੈ ਕਈ ਕੋਟ ਨਾਮ ਗੁਣ ਗਾਏ ਆਤਮ ਰਸ ਸਹਿ ਸਮਾਏ ਆਪਣੇ ਜਨ ਕੋ ਸਾਸ ਸਾਸ ਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰ ਸਰੋਕ ਹੈ ਕਰਨ ਕਾਰਨ ਪ੍ਰਵੇਕ ਹੈ ਦੂਸਰ ਨਾਈ ਕੋਏ ਨਾਨਕ ਤਿਸ ਪ੍ਰਹਾਲਣੇ ਜਲ ਥਰ ਮਹਿਰ ਸੋਐਟ ਪਦੇ ਕਰਨ ਕਰਾਵਨ ਕਰਨੇ ਜੋਕ ਜੋ ਤਿਸ ਪਾਇ ਸੋਈ ਹੋਕ ਖਿਰਮੇ ਥਾ ਪੋਥ ਆਪਣਾਰ ਅੰਤ ਨਹੀਂ ਕਿਰਪਾਰਾ ਪਾਰਾ ਹੁਕਮੇ ਧਾਰ ਧਰ ਹਾਵੇ ਹੁਕਮੇ ਉਪਜੈ ਹੁਕਮ ਸਮਾਏ ਹੁਕਮੇ ਉੱਚ ਨੀਰ ਪਿਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਾਰ ਕਾਰ ਦੇਖੇ ਆਪਣੀ ਵਿਡਾ ਨਾਨ ਸਾਪੇ ਰਿਆ ਸਮਾਏ ਪ੍ਰਭ ਭਾਵੇ ਮਾਨੁਖ ਗਤ ਪਾਏ ਪ੍ਰਭ ਭਾਵਿਤਾ ਪਾਤਰ ਉਤਰਾਵੇ ਪ੍ਰਭਾ ਵਿਭਿਨ ਸਾਸ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਭਾਖੇ ਪ੍ਰਭ ਭਾਵੇ ਤਾਂ ਪਤ ਉਦਾਰੇ ਆਪ ਕਰੇ ਆਪਣ ਵਿਚਾਰੇ ਦੋਹਾਂ ਸਿਰਿਆਂ ਕਾ ਆਪ ਸਵਾਮੀ ਖੇਡੇ ਬਖਸੇ ਅੰਤਰ ਜਾਮੀ ਜੋ ਭਾਵੇ ਸੋਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵ ਨਿਆ ਵੇ ਕਹੁ ਮਾਨਕ ਤੇ ਕਿਆ ਹੋਇਆ ਫੇ ਜੋ ਤਿਸ ਭਾਵੇ ਸੋਈ ਕਰਾਵੇ ਇਸਕੇ ਹੱਥ ਹੋਏ ਤਾਂ ਸਭ ਚਲੇ ਜੋ ਤਿਸ ਭਾਵੇ ਸੋਈ ਕਰੇ

0: ਜਨ ਨਾ ਮਿਲੈ ਖਿੰਨ ਮੈਂ ਨੀਚ ਕੀਟ ਕੋ ਰਾਜ ਪਾ ਪ੍ਰਮ ਕਿਰਪਨਵਾ ਜਾਕਾ ਦਿਸ਼ਟ ਕਛੁ ਨ ਆਵੇ ਤਿਸ ਤਤਕਾ ਦੈਦ ਪਟੈ ਜਾਕੋ ਆਪਣੀ ਕਰੇ ਬਖਸ਼ੀਸ ਹੈ ਤਾਂ ਕਾ ਲਿਖਾ ਨਾ ਕਰੇ ਜਗਦੀ ਜੀਉ ਪ੍ਰਸਾਦ ਕੀਰਾ ਘੱਟ ਘੱਟ ਪੂਰਨ ਬ੍ਰਹਮ ਪ੍ਰਕਾਰ ਆਪਣੀ ਬੰਤੇ ਆਪਣਾਈ ਨਾਨਕ ਜੀਵੇ ਦੇਵ ਪਟਾ ਇਸ ਕਾ ਬਨਾਈ ਸਾਧ ਕਰਨ ਕਰਾਮ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਉ ਜੋ ਤਿਸ ਭਾਵੇ ਸੋਈ ਪੰਦੀਉ ਕਬੂ ਊਚ ਨੀਚ ਮੈਂ ਵਸੈ ਕਬੂ ਸੋਕ ਹਰ ਖਰੰਗ ਹਸੈ
1: ਕਬੂ ਨਿਰਤ ਕਰੈ ਬਪਾਤ ਕਬੂ ਸੋਇਰ ਹੈ ਦਨਰਾਤ ਕਬੂ ਮਹਾਕ੍ਰੋਧ ਵਿਗਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬਹਿ ਬਟ ਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ ਕਬੂ ਹਾਂ ਪਕੀਰਤ ਮਾ ਆਵੈ ਕਬੂ ਭੜਾ ਭੜਾ ਕਾ ਹਾਵੈ ਜੋ ਪ੍ਰਭ ਰਾਖੈ ਤਿਵ ਹੀ ਰਹਿ ਗੁਰਪ੍ਰਸਾਦ ਨਾਨਕ ਸਚ ਕਹਿ ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਤੜਤੀ ਰਹਿ ਤਿਸਨ ਕਬੂ ਸਿੱਧ ਸਾਧਿਕ ਕਬੂ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀ ਆਨਕ ਜੋਨ ਭਰਮੈ ਭਰਮੀ ਆ ਨਾਨਾ ਰੂਪ ਜੋ ਸੁਵਾਂਗੀ ਦਿਖਾਵੈ ਜੋ ਪ੍ਰਭ ਭਾਵੈ ਤਿਵੇ ਨਾ ਜਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬਹੂ ਸਾਧ ਸੰਗਤ ਹੋ ਪਾਵੈ ਸਥਾਨ ਦੇ ਬਹੁਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਕਾਸ਼ ਸਥਾਨ ਕਾ ਨਹੀਂ ਬਿਨਾਸ ਮੰਤਰ ਨਾਮ ਰਤ ਏਕ ਰੰਗ ਸਦਾ ਵਸੈ ਪਾਰ ਬ੍ਰਹਮ ਕੈ ਸੰਗ ਜੋ ਜਲ ਮੈਂ ਜਲਾ ਇਕ ਠਾਣਾ ਜੋ ਸਿੰਘ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿਗੁਰਬਾਨ ਸਲੋਕ ਸੁਖੀ ਵਸੈ ਮਸਕੇ ਨੇ ਆਪ ਨਿਵਾਰ ਤਲੇ ਵੱਡੇ ਵੱਡੇ ਅੰਕਾਰੀਆ ਨਾਨਕ ਗਰਭ ਗਲੇਸ਼ਟ ਪਦੀ ਜਿਸਕੇ ਅੰਤਰ ਰਾਜ ਮਾਨ ਸੋ ਨਰਕ ਪਾਤੀ ਹੋ ਸਵਾਨ ਜੋ ਜਾਣੈ ਮੈਂ ਜੋ ਬਵੰਤ ਸੋ ਹੋਵਤ ਵਿਸ਼ਟਾ ਕਾ ਜਨ ਤਾਪਸ ਕੋ ਕਰਮ ਮੰਤ ਕਹਾਵੈ ਜਨਮ ਮਰੈ ਬਹੁ ਜੋਨ ਭਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸਕੇ ਹਿਰਦੈ ਗਰੀਬੀ ਵਸਾਵੈ ਨਾਨਕ ਇਹਾ ਮੁਕਤ ਅਗਿਆ ਸੁਖ ਪਾਵੈ ਧਨਵੰਤਾ ਹੋਇ ਕਰ ਬਾਬਾ ਤ੍ਰਿਣ ਸਮਾਨ ਕਚ ਸੰਗ ਨਾ ਜਾਵੈ ਬਹੁ ਲਸਕਰ ਮਾਨਕ ਉਪਰ ਕਰੇ ਆਸ ਬਲ ਵੀ ਦਰਦਾ ਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਖਿਨਮੈ ਹੋਏ ਜਾਏ ਭਸਮੰਤ ਕਿਸੈ ਨੇ ਬਦਾਇ ਆਪ ਅਹੰਕਾਰੇ ਧਰਮ ਰਾਏ ਤਿਸ ਕਰੇ ਕੁਆਰੀ ਗੁਰ ਪ੍ਰਸਾਦ ਜਾ ਕਾ ਮਿਟੈ ਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੈ ਹਾਂ ਤਾਰੇ ਸਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਅਨਕ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰਾ ਤਮ ਨਹੀਂ ਦਰਵੈ ਹਰ ਦਰਗਹਿ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ ਸਰਬ ਕਿਰੇਣ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝਦੇ ਕਛ ਹੋਏ ਤਾ ਬਿਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕੀ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਹੀਂ ਚਲਣਾ ਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋ ਛੁੱਟੈ ਕਹਿ ਸਕਟੇਲ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਛ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨੈ ਦ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਖੋ ਰਾਜੈ ਸੁਪਨ ਮਨੋਰਥ ਬ੍ਰਿਤੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਟ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਾਰ ਇਸਕੇ ਹਾਥ ਗਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਚ ਕੀਨੋ ਸੋਪਨੈ ਰੰਗ ਸਬਦੇ ਦੂਰ ਸਭੂ ਕੈ ਸੰਗ ਬੂਜੈ ਦੇਖੈ ਕਰੈ ਵਿਵੇਕ ਆਪੇ ਕਾਪੈ ਅਨੇਕ ਮਰੈ ਨਾ ਬਿਨਸੈ ਆਵੈ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਆਪ ਉਪਦੇਸ਼ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਗਿਨੋ ਆਪਣ ਵਿਸਥਾਰ ਸਭ ਕਛ ਉਸ ਕਾ ਹੋ ਕਰਨੈ ਹਾਰ ਉਸਤੇ ਭਿੰਨ ਕਹੋ ਕਿਜ ਹੋਏ ਥਾਂ ਤਨੰਤਰ ਏਕੈ ਸੋਏ ਆਪਣੇ ਜਲਦ ਪ੍ਰਭ ਆਪਣੇ ਜਲਦ ਆਪ ਕਰਨੈ ਹਾਰ ਕੋਤ ਕਰੈ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਧੇ ਕਿਰਨ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸਰਵਣ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਹਿ ਦੁਖਨ ਆਰਜਾ ਘਟੈ ਸੰਤ ਕਹਿ ਦੁਖਨ ਜਮਦੇ ਨਹੀਂ ਛੁੱਟੈ ਸੰਤ ਕਹਿ ਦੁਖਨ ਸੁਖ ਸਭ ਜਾਏ ਸੰਤ ਕਹਿ ਦੁਖਨ ਨਰਕ ਮੈਂ ਪਾਏ ਸੰਤ ਕਹਿ ਦੁਖਨ ਮਤ ਹੋਏ ਮਲੀਨ ਸੰਤ ਕਹਿ ਦੁਖਨ ਸੋਭਾ ਤੇਹੀਨ ਸੰਤ ਕੇ ਹੱਥੇ ਕੋ ਰੱਖੈ ਨ ਕੋਏ ਸੰਤ ਕਹਿ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤ ਕਹਿ ਦੁਖਨ ਕਾਗ ਜੋ ਲਵੈ ਸੰਤਨ ਕਹਿ ਦੁਖਨ ਸਰਬ ਜੋਨ ਪਾਏ ਸੰਤ ਕਹਿ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕਹਿ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕਹਿ ਦੁਖਨ ਸਭ ਕੋ ਛਲੈ ਸੰਤ ਕਹਿ ਦੁਖਨ ਤੇਜ ਸਭ ਜਾਏ ਸੰਤ ਕਹਿ ਦੁਖਨ ਨੀਚ ਨੀਚ ਆਏ ਸੰਤ ਦੋ ਕੀਕਾ ਥਾਉ ਕੋ ਨਾਹੀ ਨਾਨਕ ਸੰਤ ਭਾਵੈ ਤਾਂ ਹੋਏ ਪਹੀ ਗਤ ਪਾਏ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਕਣ ਨਾ ਪਾਈ ਸੰਤ ਕਾ ਨਿੰਦਕ ਮਹਾ ਹੱਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤਹੀਨ ਸੰਤ ਕਾ ਨਿੰਦਕ ਦੁਖਿਆ ਅਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਯੋਗ ਸੰਤ ਕੀ ਨਿੰਦਾ ਦੁਖ ਮੈਂ ਦੋਗ ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਗ ਸੰਤ ਕਾ ਦੁਖੀ ਸਦਾ ਅਪਵਿਦ ਸੰਤ ਕਾ ਦੁਖੀ ਕਿਸੈ ਕਾ ਨਹੀਂ ਮੇਤ ਸੰਤ ਕੇ ਦੁਖੀ ਕੋ ਡਾਣ ਲੱਗ ਗਿਆ ਸੰਤ ਕੇ ਦੁਖੀ ਕੋ ਸਭ ਤਿਆਗਿਆ ਸੰਤ ਕਾ ਦੁਖੀ ਮਹਾ ਅੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ संत का दुखी जन्म में मरे, संत की दुख ना सुख ते डरे, संत के दुखी को ना ही ठाओ, नानक संत भावे त लय मिलाए, संत का दुखी अति बीते टूटे, संत का दुखी कित काज ना पहुंचे, संत के दुखी को उद्यान भरमाई है, संत का दुखी उजड़ पाई है, संत का दुखी अंतर ते थोता, जो सास बिना मृतक की लोता, संत के दुखी की जड़ किछ ना है, अपन बीज आपे ही खाए, संत के दुखी को बना रखनहार, संत नानक संत भावे त लय उबार, संत का दुखी हो बिल लाए, जो जल बिहून मछली तड़फड़ाए, संत का दुखी भुखा नहीं राजा, जो पावक इंधन नहीं त्रापया, संत का दुखी छुटे केला, जो बाढ़ खेत माहे दुहेला, संत का दुखी धरमते रहत, संत का दुखी सद मिथ्या कहत, करद निंदक का तुर ही पया, नानक जो तिस भावे सोई थिया, संत का दुखी बिगड़ रूप हो जाए, संत के दुखी को दरगाह मिले सजाए, संत का दुखी सदा सहकाई है, संत का दुखी ना मरे ना जीवाई है, संत के दुखी की पूजे ना आसा, संत का दुखी उठ चले निराशा, संत के दुख न दृष्ट है, कोई जैसा भवे तैसा कोई होए पया, कितना मेट है कोई नानक जाने, सच्चा सोए सब घट तिसके हो करने हार, सदा सदा तिसको नमस्कार, प्रभु की उसत करो दिन रात, तिसह त्या वो सास गिरा, सब कुछ वर्त है तिसका किया, जैसा करे तैसा कोती, अपना खेल आप करने हार, दूसर कौन कहे विचार, जिसनों कृपा करे तिस आप नाम दे बड़ पहागी, नानक जन सी श्लोक तजो सियानप सुरजनो, सिमरो हर हर राय एक आस हर मन रखो, नानक दुख भरम पहो जाए, इष्टपति मानु कीट एक वृत्ति सब जान, देवन को एक कह भगवान, जिस कह दिए रह अगाए, बोना तिस ना लागे आए, मारे राखे एक मानु के कुछ नाही हा, तिसका हुक्म बूझ सुकोय, तिसका नाम रखंड पुरोय, सिमर सिमर सिमर प्रभु सोए, नानक बिघन ना लागे कोय, हो सत मन मैं कर निरंकार, कर मन मेरे सत व्यवहार, निर्मल रसना अमृत पियो, सदा सुहेला कर लेह जियो, नैनो पेख ठाकुर का रंग, साध संग बिन सह सब संग, चरण चलो मारक गोविंद, मिटे पाप जपिए हर बिंद, कर हर करम सर्वन हर कथा, हर दर गह नानक उजल मता, बड़ भागी ते जन जग माए, सदा सदा हर के गुण गाए, राम नाम जो करह विचार, से धनवंत गरीन संसार, मन तन मुख बोले हर मुखी, सदा सदा जानो ते सुखी, एक को एक पछाने, तूत की हो सो जी जाने, नाम संग जिसका मन मान्या, नानक ते निरंजन जान्या, गुर प्रसाद अपना आप सूझे, तिसकी जानो तिस ना बुझे, सात संग हर हर जस कहत, सर्व रोग ते हो अर्जन रहत, आन दिन कीर्तन केवल बख्यान, गिस्त में सोई निर्वाण, एक ऊपर जे जन की आशा, तिसकी कटिए जम की पासा, पार ब्रह्म की जिस मन पूख, नानक तिसे न लागे दूख, जिस को हर प्रभ मन चितावे, सो संत सुहेला नहीं डुरावे, जिस प्रभ अपना कृपा करे, सो सेवक को किस्ते डरे, जैसा सा तैसा दृष्ट आया, अपने कारज में आप समाया, सोदत सोदत सोदत सिज्जा, गुरु प्रसाद तत् सब बूझे, जब देखो तब सब किच मूल, नानक सो सुखम सोई स्थूल, नै किस जन्म नै किस मरे, आपन चलत आप ही करे, आपन जावन दृष्ट अंदृष्ट, आज्ञाकारी थारी सब श्रेष्ठ, आपे आप सगल में आपन को ज्योत रच थाप, ताप अपना सीना ही किस खंड धारण तार रहे हो, ब्रह्मंड अलक अपे पुरख प्रताप, आप जपायता नानक जाप, जिन प्रभ जाता सो शोभावंत, सकल संसार दुरै तिन मंत, प्रभ के सेवक सकल उदारण, प्रभ के सेवक दुख विसारण, आपे मेल लय कृपाल, गुर का सब जप पय निहाल, उनकी सेवा सोई लागे, जिसनो कृपा करे बड़ भागे, नाम जपत पावे विश्राम, नानक दिन पुरख को उत्तम करमान, जो किछ करे सो प्रभु के रंग, सदा सदा बसे हर संग सह, सुभाय होवे सो होय करने, हर पछाणे सोई प्रभु का किया, जन मीठ लगाना, जैसा सा तैसा दृष्टाना, जिस ते उपजे तिन माय समाय, सुख निदान उन्हो बने आए, आपस को आप दीनो मान, नानक प्रभु जन एको जान श्लोक, सर्व कला भरपूर प्रभ विरथा जन हार, जाके सिमरन उदरिया नानक तिस बलहार, स्पति टूटी गंडन हार, गोपाल सर्व जिया प्रत पाल, सकल की चिंता जिस मन माए, तिस ते विरथा कोई ना है, रे मन मेरे सदा हर जाप, अपना सी प्रभा पे आप, आपन किया कछु ना होए, जे सुप्राणी लोचे कोई, तिस बिन नाही दे रहे किस काम, गत नानक जप एक हर नाम, रूपंत होए नाही मोह, प्रभु की जो सकल घट सो है, धनवंता हो क्या को कर वै, जय सब किस तिसका दिया, दर वैत सुराजे को कहा वै, प्रभु की कला बिना कहत हावे, जे क्यों हो वह दाता, अर्थ दीन हर जाने गवार, जिस गुरु प्रसाद टूटे हो रोग, नानक सोजन सदा रोग, जो मंदिर को थम मैं थम बनते हो, गुरु का शब्द मन स्तंभ बन, जो पाखाण नाव चढ़ तरह, प्राणी गुरु चरण लगत निस्तरे, जो अंधकार दीप ऊपर गास, गुरु दर्शन देख मन हुए विकास, जो महो ध्यान में मार्ग पावे, त्यो साधु संग मिल ज्योत प्रगटावे, तिन संतन की बाचो तूर, नानक की हिरलो चापुर, मन मूरख काहे बिल लाये, पूर्व लिखे का लिखे पाये, दुख सुख प्रभ देवन हार, अवर त्याग दू तिसे चितार, जो किच करे सोई सुखमान, भुला काहे फिरे अजान, कौन बस्त आई तेरे संग, लपट रहे और स्लोभी पतंग, राम नाम च फिरदे माहे, नानक पद सिद्धि घर जाए, जिस वखर को लैन तू आया, राम नाम संतन कर पाया, था जब मान ले हो मन मोल, राम नाम हृदय में तो लाद घे संत संग चाल, अवर त्याग बिखिया जंजाल, धन धन कह सब कोई, मुखुजल हर दरगह सोए, ए व्यापार बिरला व्यापार है, नानक ताके सद बलिहार है, चरण साध के धोए धोए पियो और साध को अपना जियो साध की थुर करो स्नान साध ऊपर जाइए कुरबान साध सेवा बट भागी पई है साध संग हर कीर्तन गाइए अनेक विघंते साधु राखे हर गुण गाय अमृत रस चाख है होट गही संत दरया सर्व सुख नानक ते पाया मृतक को जीवालन हार भूखे को देवत आधार सर्व निदान जाके दृष्टि माए प्रभु लिखे कार्य ना पाए सब के चित इसका ओ करने जोग तिस बिंदु सर होवा न हो जप जन सदा सदा दिन रहनी सब ते उच निर्मल हे करनी कर कृपा जिसको नाम दिया नानक सो जन निर्मल थिया जाके मन गुर की प्रति जन आवे हर प्रभु चीत भगत भगत सुनिय थे लोए जाके हृदय एको होए सच करनी सचता की रहत सच हृदय सतमुख है सच दृढ़ साचा आकार सच वर्त साचा पासार पार ब्रह्म जिन सच कर जाता नानक सो जन सच समाता श्लोक रूप ना रेख ना रंग के चित्र गुण ते प्रभ भिन्न दिशा बुझाए नानका जिस होवे सो प्रसन्न अष्टपति अविनाशी ब्रह्मन मै राख मानु की तु प्रे त्याग तिस्ते परे नाही किच हो कोई सर्व निरंतर एको जो आपे बिना आपे दाना गहर गंभीर गहीर सुजाना पार ब्रह्म परमेश्वर गोविंद कृपा निदान दयाल बख्शिंद साथ तेरे की चरणी पाओ नानक के मन अनराव मनसा पूर्ण सरना जोग जो कर पाया सोई हो हरन परन जा काने तरफ और जिसका मंत्र ना जाने हो आनंद रूप मंगल सद जा के सर्व थोक सुनिया करता के राज महरा जोग में जोगी तप मत पिसर कृष्ण में भोगी त्याय त्याय भक्त है सुख पाया नानक तिस पुरख का किने अंत ना पाया जाके लीला के मित नाहे सगल देव हारे एव गाय पिता का जन्म के जाने पूत सगल पुरो अपने सूत सुमत ज्ञान ध्यान जिन दे जन दास नाम त्या वैसे दुगुण में जाको पर माए जन्म मरे फिर आवे जाए उजनी जिसके स्थान जैसा जनावे तैसा नानक जान नाना रूप नाना जाके रंग नाना भी करे एक रंग नाना विद किनो विस्तार प्रभव नासी एक अंका नाना चलत करे खिन माए पूरे पूर्ण सब ठाए नाना विद कर बनत बनाई अपनी कीमत आपे पाए सब घट तिसके सब तिसके ठाओ जब जब जीवे नानक हर नाओ नाम के धारे सकले जंद नाम के धारे खंड ब्रह्मंड नाम के धारे सिमृत वेद पुरा नाम के धारे सुनन ज्ञान ध्यान नाम के धारे आकाश पाताल नाम के धारे सकल आकार नाम के धारे पुरिया सपवन नाम के संग उदरे सुन सर्वन कर कृपा जिस आपने नाम लाए सहानक चौथे वध में सोजन गत पाए रूप सत जाका सत स्थान पुरुष सत केवल प्रधान करतूत सत सत जाके वाणी सत पुरुष समाहे समाणी सत क्रम जाके रचना सत मूल सत सत उत्पत्त सत करणी निर्मल निर्मल जिसे बुझाए तिसे सब पढ़ी सतनाम प्रभु का सुखदाय विश्वास सत नानक गुरुदेव पाई सत वचन साधु उपदेश सत्य जन जागृत प्रवेश सत नित पूज्य जे कोई नाम जपता की गत होए आप सत किया सब सत आपे जाने अपनी मित गत जिसकी सृष्टि करने हर वरना बुझ करत विचार करते की मित ना जाने किया नानक ज्योतिष भवे सुवर्ती बिस्मन बिस्म भय बिस्मा जिन पूजा तिस आया स्वाद प्रभु कह रंग राज जन रहे गुरु के वचन पदार्थ लय दाते दुखाटन हार जा के संग तरह संसार जन का सेवक सोवड़ भागी जन के संग क्लिव लागी गुण गोविंद कीर्तन जन गावे गुर प्रसाद नानक फल पावे श्लोकाद सच जुगाद सच है पे सच नानक होसे पे सच अष्टपति चरण सत सत प्रसन हार पूजा सत सत सेवदार दर्शन सत सत पेखन हार नाम सत सत हवन हार आप सत सत सप्त हरिया पे गुणा पे गुणकारी शब्द सत सत प्रभ भक्ता सुरत सत सत जस सुनता भूजन हार को सत सब होए नानक सत सत प्रभ सोए सत स्वरूप हृदय जिन मान्य करण करावन दिन मूल पछाने जागर हृदय विश्वास प्रभाया तत् ज्ञान तिस मन प्रगटाया पहते निरपोहे बसाना जिस तेव जति समाय समाना बस्त मायले बस गटाई ताको पिन्ना कहना जाई पूजय पूजन हार विवेक नारायण मिले नानक एक ठाकुर का सेवक आज्ञाकारी ठाकुर का सेवक सदा पुजारी ठाकुर के सेवक के मन प्रति ठाकुर के सेवक की निर्मली ठाकुर को सेवक जाने संग प्रभु का सेवक नाम करंग सेवक को प्रभु पालन हारा सेवक की रखे निरंकारा सो सेवक जिस दया प्रभु हरे नानक सो सेवक साथ साथ समारे अपने जन का प्रदा ठाके अपने सेवक की सर पर राके अपने दास को देव बढ़ाई अपने सेवक को नाम जपाई अपने सेवक की आपत राके ताकि गंधमित कोई ना लाके प्रभु के सेवक को ना पहुंचे प्रभु के सेवक पहुंचते ऊंचे जो प्रभु अपनी सेवा लाए नानक सो सेवक दयादित प्रगटाया निकी गिरी में कल राख्या पसम करे लश्कर कोट लाख्या जिसका साज नकाडा ताप ताको राख देकर हाथ मान जतन करत बो हाथ किसके तब बिरते जात मारे न राखे अवर न कोई सर्व जिया का राखा सोए काहे सोच ग्रह रे प्राणी जब नानक प्रबलक विडाणी बारंग बार बार प्रभ जपिय पिय अमृत एवं मंत्र पिय नाम रतंजन गुरुमुख पाया तिसके चवर नाय दृष्टाया नाम तन नामो रूप रंग नामो सुखर नाम का संग नाम रजो जन त्रिपदाने मंत्र नाम में नाम समाने उठर बैद सोवत नाम को नानक जन कह सत काम बोलो जज दे बाद रात प्रभु अपने जन की नी दात करे भगत आत्म के चाहे प्रभु अपने शोर है समाय जो हो आहो सो जाने प्रभु अपने का हुक्म पछाने ਤਿਸ ਕੀ ਮਾ ਕੋਣ ਬਕਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ ਆਠ ਪਹਿਰ ਪ੍ਰਭ ਸਹਿ ਹਜੂਰੇ ਆਠ ਪਹਿਰ ਪ੍ਰਭ ਸਹਿ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲਿਹੇ ਮਨ ਤਨ ਆਪਣਾ ਤੇ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਚਾਤਾ ਸੋ ਜਨ ਸਰਬ ਥੋਕਾ ਦਾਤਾ ਜਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੇ ਦਰ ਸਭ ਪਾਪ ਮਿਟਾਵੈ ਅਰ ਸਿਆਨ ਚਗਲੀ ਛਾਟ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨਾ ਹੋ ਵੀ ਤੇਰਾ ਨਾਨਕ ਤਿਸ ਜਨ ਕੇ ਪੁਜੋ ਸਦ ਫੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕਾ ਸੰਗ ਸਿਕੁਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਇਆਲ ਸਿੱਖੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਘਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸਿੱਖਾ ਹਲਦ ਬਲਦ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਗੁਰ ਕਛ ਨਜਰਾਵੈ ਹਰ ਹਰ ਨਾਮ ਰਿਦੈ ਸਤਿਆਵੈ ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਜ ਸੇਵਾ ਕਰਤ ਹੋਏ ਨੇ ਕਾਮੇ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬਿਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਕਿਰਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨੇਕ ਵਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗਾਤਾ ਬ੍ਰਹਮੈ ਜਨ ਜਨ ਮੈਂ ਪਾਰ ਬ੍ਰਹਮ ਏਕੈ ਆਪ ਨਹੀਂ ਗਜ ਭਰਮ ਸਹਿ ਸਿਆਣ ਪਲਿਆ ਨਾ ਜਾਈਏ ਨਾਨਕ ਐਸਾ ਗੁਰ ਬਟ ਭਾਗੀ ਪਾਇਆ ਸਫਲ ਦਰਸ਼ਨ ਪੇਗਤ ਪੁਨੀਤ ਪ੍ਰਸਤ ਚਰਨਗਤ ਨਿਰਮਲ ਲੀਤ ਭੇਟਤ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਣ ਕਰ ਬਚਨ ਕਰਨ ਨਾ ਗਾਣੇ ਮਨ ਸੰਤੋ ਗਾਤਮ ਪਤਿਆਂ ਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜੇ ਵਾ ਏਕ ਉਸਤਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲਣਾ ਪਹੁੰਚਤ ਪ੍ਰਾਣੀ ਅਗਮ ਗੋਚਰ ਪਰਮ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਇ ਤਾ ਕੀ ਕੀਮਤ ਕਿਨ ਨਾ ਪਾਈ ਅਨੇਕ ਭਗਤ ਬੰਧ ਦਨਿਤ ਗ੍ਰਹਿ ਚਰਨ ਕਮਲ ਹਿਰਦੈ ਸਿਮਰੈ ਸਤ ਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਹੇ ਉਹ ਹਰ ਰਸ ਪਾਵੇ ਜਨ ਕੋ ਅੰਮ੍ਰਿਤ ਵੇ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁਣ ਦਾਸ ਆਠ ਪੈਰ ਹਰ ਕਾ ਨਾਮ ਲੇ ਸਚ ਉਪਦੇ ਸੇਵਕ ਹੋ ਦੇ ਮੋਹ ਮਾਇਆ ਕੇ ਸੰਗ ਨਾ ਲੇ ਮਨ ਮੈਂ ਰੱਖੇ ਹਰ ਹਰ ਏਕ ਅੰਧਕਾਰ ਦੀ ਬਗ ਪ੍ਰਗਾਸੇ ਨਾਨਕ ਪਰਮ ਮੋਹ ਦੁਖ ਤਹ ਤੇ ਨਾ ਸੇ ਤਪਦ ਮਾਹੇ ਠਾਣ ਵਰਤਾਈ ਅਨੰਦ ਪਿਆਦ ਗੁਣਾਠੇ ਪਾਏ ਜਨਮ ਮਰਨ ਕੇ ਮਿਟੇ ਆਂਦੇ ਸੀ ਸਾਧੂ ਕੇ ਪੂਰਨ ਉਪਦੇਸੇ ਪਾਉ ਚੁਕਾ ਨਿਰਭੋ ਵਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤੇਤ ਪਾਈ ਚੁਕੇ ਪਰਮ ਗਮਨ ਸੁਣ ਨਾਨਕ ਹਰ ਹਰ ਜਸ ਸਰਵਨ ਅਨਿਰਗੁਣ ਆਪ ਸਰਗੁਣ ਵੀ ਹੋਈ ਕਲਾ ਤਾਨ ਜਿਸ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਵ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪਹਿ ਪ੍ਰਗਾ ਸਾਧ ਕੈ ਸੰਗ ਰਜ ਰਚਨਾ ਆਪਣੀ ਕਲਤ ਹਰੀ ਅਨਕ ਬਾਰ ਨਾਨਕ ਬਲਹਾਰੀ ਸਲੋਕ ਸਾਥ ਨਾ ਚੱਲ ਬਿਨ ਭਜਨ ਵੇਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਵਿਸਾਰੋ
2: ਚਰਨ ਕਮਲ ਰਿਧ ਮੈਂ ਔਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦਿੜ ਘਰ ਗਹੁ ਨਾਮ ਹਰ ਵਥ ਇਹ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਇ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਘੁੰਟ ਉਠਤਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖੋ ਨਿਧ ਭਾਸ਼ੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਕੋ ਭਾਵੀ ਰੋਗ ਨ ਜਾਏ ਰੋਗ ਮਿਟੇ ਹਰ ਅਵਖਦ ਲਾਏ ਸਭ ਨਿਧਾਨ ਮੈਂ ਹਰ ਨਾਮ ਨਿਧਾਨ ਜਬ ਨਾਨਕ ਦਰਗਹਿ ਪਰਵਾਨ ਮਨ ਪਰਬੋਧੋ ਹਰ ਕੇ ਨਾਏ ਦੈ ਦਿਸਤਾਵ ਦੇ ਆਵੇ ਠਾਏ ਤਾਕੋ ਬਿਘਨ ਲਾਗੇ ਕੋਏ ਜਾ ਕੇ ਹਿਰਦੇ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਉ ਬਿਨ ਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਸ ਕਰ ਜਾਏ ਬਸੇ ਹਵਨਾਸੀ ਕਉ ਨਾਨਕ ਘਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਦਾਰ ਹਰ ਹਰ ਸਿਮਰ ਪ੍ਰਾਨ ਹਦਾਰ ਅਨਕੋ ਭਾਵ ਨ ਛੂਟਣ ਹਾਰੇ ਸਿਮਰ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬਾਂਛਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੋਟਮ ਹਰ ਬਨਤਾ ਇੰਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸਹਸਤੀ ਰਸ ਸਵਾਰੀ ਝੂਠਾ ਡੰਪ ਝੂਠ ਪਸਾਰੀ ਜਿਨ ਦੀਏ ਤਿਸ ਬੁਝੇ ਨਾਮ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ। ਗੁਰ ਕੀ ਮਤ ਥੂਲੇ ਆਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲੋ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ। ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਕਥ ਪਾਵੋ। ਸਾਰ ਭੂਤ ਸਦ ਹਰਿ ਕੋ ਨਾਉ, ਸਹਿ ਸੁਭਾ ਨਾਨਕ ਗੁਣ ਗਾਓ। ਗੁਣ ਗਾਵਤ ਉਤਰ ਸਮੈਲ, ਬਿਨ ਸਜਾਏ ਹੋਮੇ ਵਿਖ ਵੈਲ। ਹੋਏ ਚਿੰਤ ਵਸੇ ਸੁਖ ਨਾਲ, ਸਾਸਗਰਾ ਸਰਨਾਮ ਸੰਭਾਲ। ਛਾੜ ਸਿਆਨਵ ਸਗਲੀ ਮਨਾ, ਸਤਸੰਗ ਭਾਵੇ ਸਜਤਨਾ। ਹਰ ਪੂੰਜੀ ਸੰਜ ਕਰੋ ਵਿਹਾਰ, ਹੀਆਂ ਸੁਖ ਦਰਗਾਹ ਜੈਕਾਰ। ਸਰਵ ਨਿਰੰਤਰ ਏਕੋ ਦੇਖ, ਕਉ ਨਾਨਕ ਜਾ ਕੇ ਮਸਤਕ ਲੇਖ। ਏਕੋ ਜਪ ਏਕੋ ਸਲਾਹ, ਏਕ ਸਿਮਰੀ ਏਕੋ ਮਨ ਆਹ। ਏਕ ਕੇ ਗੁਣ ਗਾਓ ਅਨੰਤ, ਮੰਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰਿ ਆਪ, ਪੂਰਨ ਪੂਰੇ ਪ੍ਰਭਾਪ। ਅਨਕ ਵਿਸਤਾਰ ਏਕ ਤੇ ਪਏ, ਏਕ ਰਾਧ ਪਰਾਹਿਤ ਗਏ। ਮੰਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਏਕ ਜਾਤਾ। ਸਲੋਕ ਫਿਰਤ

0: ਤੇਰਾ ਮੇਰੇ ਅਗਿਆਨ ਬਿਨ ਸੇ ਅੰਧੇਰਾ ਸੋਹਣੇ ਉਪਦੇਸ਼ ਹਿਰਦੇ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਅਲਤ ਪਲਤ ਦੁਇ ਲਿਓ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇ ਸਾਚ ਪ੍ਰੀਖਿਆ ਮਨ ਤਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਹੁ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਾਹ ਨਿਭੇ ਖੇਪ ਤੁਮਾਰੀ ਏਕਾ ਟੇਕ ਰਖੋ ਮਨ ਮਾਏ ਨਾਨਕ ਬਹੁਰ ਨਾ ਆਵੇ ਜਾਏ ਤਿਸ ਤੇ ਦੂਰ ਕਹਾਂ ਕੋ ਜਾਏ ਉਭਰੇ ਰਾਖਨ ਹਾਰ ਤੇ ਆਏ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾ ਹੀ ਦੁਖ
1: ਜਪਤ ਮਨੋ ਵਸੂ ਚਿੰਤਾ ਜਾਏ ਮਿਟੇ ਹੰਕਾਰ ਤੇ ਜਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠੰਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਪੇ ਗੁਰ ਸ੍ਰੇਸ਼ਟਾ ਚਰਨ ਕਮਲ ਜਾ ਕੇ ਅਨੂਪ ਸਫਲ ਦਰ ਸੁੰਦਰ ਅਰੂਪ ਤਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਹਤ ਨਿਹਾਲ ਤਾਕੈ ਨਿਕਟ ਨ ਆਵਤ ਕਾਲ ਅਮਰ ਪੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ ਗਿਆਨ ਅੰਜਣ ਗੁਰ ਦੀਆ ਗਿਆਨ ਅੰਦੇਰ ਬਨਾਸ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਪਾਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ

ਸਾਗਰ ਤਰਉ ਹਰ ਦਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਖੁਸ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਗ ਨਿਵਾਰੋ ਦਾਰੋ ਜੀਓ ਗੁਣ ਗੋਬਿੰਦ ਮਰਾ ਪੀਓ ਚੇਚੇ ਦੁਨ ਰਹਿਣ ਏਕ ਏਕ ਰੂਪ ਜਾਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੋ ਪੰਜਣ ਪੂਰਨ ਕਿਰਪਾਲ ਸਿਮ ਸਿਮ ਨਾਮ ਬਾਰੰਬਾਰ ਨਾਨਕ ਜੀ ਕਾ ਏ ਆਧਾਰ ਉਤਮ ਸਲੋਕ ਸਾਧ ਕੇ ਬਚਨ ਮਲੀਕ ਲਾਰ ਰਤਨ ਸੁੰਦ ਕਮਾਤ ਓਦ ਆਧਾਰ ਆਪ ਤਰੇ ਲੋਕੇ ਨਿਸਤਾਰ ਸਬਲ ਜੀ ਹੁਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾਦ ਵਾਜੈ ਸੁਨ ਸੁਨ ਕਰੇ ਪ੍ਰਭ ਗਾਜੈ ਪਾਟੇ ਗੋਪਾਲ ਮਾਤ ਕੇ ਮਾਥੇ ਨਾਨਕ ਕੁਦਰੇ ਤਿਨ ਕੇ ਸਾਥੈ ਸਰਨ ਜੋ ਸੁ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਲਾਏ ਮਿਟ ਗਏ ਬੈਰ ਪਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਬਿਕਾਰ ਤੇ ਰਹਿਤੇ ਰਾਮ ਨਾਮ ਸੁਰਨ ਨਾ ਕਹਿਤੇ ਕਰ ਪ੍ਰਸ਼ਾਦ ਦਿਆ ਪ੍ਰਵਤਾਰੀ ਨਾਨ ਨਿਭੀ ਖੇ ਬਮਾਰੀ ਪ੍ਰਭ ਕੀ ਉਸਤ ਕਰੋ ਸਦਮੀਤ ਸਾਵਧਾਨ ਘਾਗਰ ਚੀਤ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਦਾਨ ਸਰਬਿਸ਼ਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਪੁਰ ਸਭ ਲੋਏ ਸਭ ਤੂਜ ਪਾਇ ਸਥਾਨ ਬੋਰਨ ਹੋਵੇ ਆਮਣ ਜਾਣ ਹਰ ਧਨ ਗਾੜ ਜਲੇ ਜਨ ਸੋਏ ਨਾਨ ਜੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਵ ਰਿਦ ਬੁੱਧ ਗਿਆਨ ਸਰਬ ਤੇ ਸਿੱਧ ਵਿਦਿਆ ਤਾਪ ਜੋ ਪ੍ਰਭ ਧਿਆਨ ਗਿਆਨ ਸੇਠ ਉਦਮ ਸ਼ਨਾਨ ਚਾਰ ਪਦਾਰ ਕਲ ਪ੍ਰਗਾਸ ਸਭ ਕੇ ਮਸਲ ਤੇ ਉਦਾਸ ਸੁੰਦਰ ਜਦ ਤਦ ਕਾ ਬੇਤਾ ਸਮਦਸਤੀ ਦਿਸ਼ਟੇ ਤਾਏ ਫਲ ਤਿਜਨ ਕੇ ਮੋਹਪਨ ਹੈ ਗੁਰ ਨਾਨਕ ਨਾਮ ਬਚਨ ਮਨ ਸੁਨੈ ਏ ਨਦਾਨ ਜਪੈ ਮਨ ਕੋਏ ਸਭ

ਆਵੇ ਸਦਾ ਸਿਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜੇ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤੇ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੈਂਦੋ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕਹੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੁਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਪਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਮਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸੁਰ ਸੇ

ਸਤਿਗੁਰ ਆਪਰ ਪੂਰੇ ਬੈਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਬਗੌਤੀ ਸਿਮਰਤੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨ ਆਉਣ ਦੇ ਆਵੇ ਧਾਏ ਸਭ ਤਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਬੁਤ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਡਟ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਏ ਸੀ ਦਿੱਤੇ ਬਾਂਦ ਬਾਂਦ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰਦੇ ਸ਼ਹੀਦੋ ਸਿੱਕਿਤ ਕੇ ਸਾਸਵਾਸਾਂ ਸੰਗ ਨਿਭਾਈ ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਦੇ ਅੰਦਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਿਛਿਆ ਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਇ ਦਾਰ ਪਿਤਾ ਜੀ ਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜਨੇ ਆਸਰੇ ਦੇ ਆਸਰਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦਾ ਕੋਟਾਨ ਕੋਟ ਸ਼ੁਕਰ ਹੈ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਸਰਬੱਤ ਦੇ ਭਲੇ ਲਈ ਪੰਨ ਦੀ ਚੜ੍ਹਦੀ ਕਲਾ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਬਿਨੰਗ ਪਰਿਵਾਰ ਨਾਹਲ ਪਰਿਵਾਰ ਤੇ ਗਿੱਲ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਆਪ ਦੇ ਹਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਸ਼ਬਦ ਚੌਂਕ ਕੀਰਤਨ ਸੋਧ ਰਹਿ ਸਾਹਿਬ ਦੇ ਪਾਠ ਹੋਏ ਨੇ ਉਪਰੰਤ ਦਾਤਾ ਜੀ ਓ ਆਪ ਨੇ ਕਿਰਪਾ ਕੀਤੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਦਰੋਂ ਕਰੋਂ ਵਰਸਾਏ ਭਾਈ ਸੁਰਿੰਦਰ ਸਿੰਘ ਬੀਬੀ ਬਲਜਿੰਦਰ ਕੌਰ ਨਾ ਬੀਨੰਗ ਪੋਤੇ ਦੀ ਦਾਦ ਅਤੇ ਭਾਈ ਪ੍ਰਭਜੀਤ ਸਿੰਘ ਅਤੇ ਸੁਰਿੰਦਰ ਕੌਰ ਬੀਨੰਗ ਪੁੱਤਰ ਦੀ ਦਾਦ ਅਤੇ ਕਾਕਾ ਅਰਜਨ ਸਿੰਘ ਬੀਨੰਗ ਦਾ ਜਨਮ ਦਾ ਹੋਇਆ ਸ਼ੁਕਰਾਨੇ ਵਜੋਂ ਅਤੇ ਇਸ ਤਰ੍ਹਾਂ ਭਾਈ ਬਲਹਾਰ ਸਿੰਘ ਬਿਗਰਪਾਲ ਕੌਰ ਨਾਲ ਪਰਿਵਾਰ ਦੀ ਪੋਤੀ ਅਤੇ ਸੰਨੀ ਸਿੰਘ ਅਮਨ ਕੌਰ ਨਾਲ ਦੀ ਬੇਟੀ ਦਾ ਅਤੇ ਬੱਚੀ ਸੁਮਰ ਕੌਰ ਦਾ ਨਾਹਲ ਦਾ ਜਨਮ ਹੋਇਆ ਸ਼ੁਕਰਾਨੇ ਵਜੋਂ ਅਤੇ ਭਾਈ ਵਰਿੰਦਰ ਸਿੰਘ ਅਤੇ ਹਰਮਨਜੀਤ ਕੌਰ ਗਿੱਲ ਪਰਿਵਾਰ ਵੱਲੋਂ ਕਾਕਾ ਜੋਰਾਵਰ ਸਿੰਘ ਦੇ 6ਵੇਂ ਜਨਮ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਪਰਿਵਾਰਾਂ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰਾਂ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਕਾਰੋਬਾਰਾਂ ਦੀਆਂ ਬਰਕਤਾਂ ਗੁਰਸਿੱਖੀ ਦੇ ਨਾਮ ਦੀ ਦਾਤ ਦੀ ਜਾਚਰਾਂ ਕਰਦਿਆਂ ਹੋਇਆਂ ਅਤੇ ਬੱਚਿਆਂ ਦੇ ਜਨਮ ਦਾ ਅਤੇ ਜਨਮ ਦਿਨ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਪਰਿਵਾਰਾਂ ਵੱਲੋਂ ਦਾਤੇ ਅੱਜ ਦੇ ਸਮੁੱਚੇ ਸਮਾਗਮ ਦੀ ਸੇਵਾ ਲਈ ਗਈ ਹੈ ਪਰਿਵਾਰਾਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਦਾਤਾ ਸੰਪੂਰਨਤਾ ਉਪਰੰਤ ਆਨੰਦ ਸਾਹਿਬ ਦੀ 6 ਪੌੜੀਆਂ ਦੇ ਜਾਪ ਹੋਏ ਨੇ ਅੱਖਰ ਦਾ ਵਾਧਾ ਘਾਟਾ ਪੁੱਜੋ ਦੀ ਖਿਮਾ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਅਤੇ ਬੱਚਿਆਂ ਦੇ ਹਿਰਦਿਆਂ ਵਿੱਚ ਵਸਾਉਣਾ ਮਿਹਰ ਕਰਨੀ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਤਕਣਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਣਾ ਪਰਿਵਾਰਾਂ ਦੇ ਕਾਰੋਬਾਰਾਂ ਦੀਆਂ ਬਰਕਤਾਂ ਬਖਸ਼ਿਸ਼ ਕਰਨੀਆਂ ਕਾਕਾ ਅਰਜਨ ਸਿੰਘ ਬਿਨੰਗ ਅਤੇ ਦਾਤਾ ਜੀ ਮਿਹਰ ਕਰਨੀ ਅਤੇ ਬੱਚੀ ਸੁਮਰ ਕੌਰ
ਨਾਹਲ ਅਤੇ ਦਾਤਾ ਜੀ ਕਾਕਾ ਜ਼ੋਰਾਵਰ ਸਿੰਘ ਦੇ ਸਿਰ ਤੇ ਮਿਹਰ ਭਰੇ ਹੱਥਾਂ, ਬੱਚਿਆਂ ਨੂੰ ਗੁਰਸਿੱਖੀ ਜੀਵਨ, ਮਾਤਾ ਪਿਤਾ ਆਗਿਆਕਾਰੀ ਬੱਚੇ, ਦੇਸ਼ ਕੌਮ ਦੇ ਸੇਵਕ, ਸ਼ੁਭ ਗੁਣ, ਉੱਚ ਵਿਦਿਆ ਦਾਤਾ ਦੀਰਘ ਆਜੂ ਬਖਸ਼ਿਸ਼ ਕਰਨੀ, ਗੁਰੂ ਗ੍ਰੰਥ ਗੁਰੂ ਪੰਥਾ ਆਸ਼ਿਰਸਾ ਜੀਵਨ, ਆਉਣ ਵਾਲਾ ਸਮਾਂ ਬੱਚਿਆਂ ਲਈ ਖੁਸ਼ੀਆਂ ਭਰਿਆ ਅਤੇ ਚੜ੍ਹਦੀ ਕਲਾ ਦਾ ਤੰਦਰੁਸਤੀਆਂ ਵੱਡੀਆਂ ਉਮਰਾਂ ਬਖਸ਼ ਕੇ ਨਿਹਾਲ ਕਰਨਾ, ਸ਼ੁਕਰਾਨੇ ਵਜੋਂ ਪਰਿਵਾਰਾਂ ਵੱਲੋਂ ਸੁੰਦਰ ਮਾਲੇ, ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ, ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ। ਮਿਹਰ ਕਰਨੀ, ਸੁਰਬਤ ਪਰਿਵਾਰਾਂ ਦੀ ਸਮੁੱਚੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ, ਆਉਣ ਵਾਲੇ ਸਮੇਂ ਦਾਤਾ ਜੀ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ, ਇਸੇ ਤਰ੍ਹਾਂ ਖੁਸ਼ੀਆਂ ਖੇੜੇ ਬਖਸ਼ਿਸ਼ ਕਰਦੇ ਰਹਿਣਾ, ਅੰਗ ਸੰਗ ਸਹਾਇਓ ਕੇ ਵਰਤਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਸ਼ੁਭ ਭਾਵਨਾ ਪੂਰੀਆਂ ਕਰਨੀਆਂ, ਔਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ 'ਚ ਤਿਲ ਫੁੱਲ ਭੇਟਾ ਅਤੇ ਦਾਤਾ ਜੀ ਰਸਦਾਂ ਵਸਦਾਂ ਲੈ ਕੇ ਹਾਜ਼ਰ ਹੋਏ ਨੇ, ਸਭ ਦੀ ਹਾਜ਼ਰੀ ਦਰ ਪਵਾਉਣੀ, ਸਿਰ ਤੇ ਮਿਹਰ ਭਰਿਆ ਥਕਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਦੇ ਕਾਰ ਅਰਦਾਸ ਕਰਨੇ, ਅੰਗ ਸੰਗ ਸਹਾਇਓ ਕੇ ਵਰਤਣਾ, ਗਿੱਲ ਪਰਿਵਾਰ, ਨਾਲ ਪਰਿਵਾਰ ਅਤੇ ਬਿਨਕ ਪਰਿਵਾਰਾਂ ਨੂੰ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇ ਹਾਜ਼ਰਾ ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਗ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਪਰਿਵਾਰਾਂ ਨੂੰ ਅਤੇ ਬੱਚਿਆਂ ਨੂੰ ਆਸ਼ੀਰਵਾਦ ਬਖਸ਼ ਕੇ ਨਿਹਾਲ ਕਰੋ ਜੀ, ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਸਾਹਿਬ ਜੀ ਜੈ ਸਿਮਰ ਸਭ ਕਿਲ ਵਿਖਨਾਸੈ ਪਿਤਰੀ ਹੋਇ ਅਧਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨ ਪਾਰੋ ਪੂਤਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀ ਸੋ ਕਹੋ ਟਲ ਗੁਰ ਸੇਵੀ ਐ ਐਹਨਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਹ ਜਾਇ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੁਹਿਲੇ ਕਰ ਕਿਰਪਾ ਪ੍ਰਭ ਮੇਲੇ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੁਹਿਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਣ ਅਧਾਰਾ ਹਮ ਸੰਤ ਜਨਾ ਰੇ ਨਾਰਾ ਪਦਤ ਪਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਈਐ ਬੋੜ ਨ ਜੋਨੀ ਪਾਈਐ ਜਿਸ ਦੇਵੈ ਪੁਰਖ ਬਦਾਤਾ ਹਰ ਰਸ ਤਿਨ ਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਜਿਸ ਦੇਵੈ ਪੁਰਖ ਬਦਾਤਾ ਹਰ ਰਸਤੇ ਨਹੀਂ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੀ ਸਤਸੰਗ ਜੀ ਸਭ ਸੰਗਤਾਂ ਨੂੰ ਤੇ ਪਰਿਵਾਰਾਂ ਨੂੰ ਜਿਨ੍ਹਾਂ ਦਾ ਪ੍ਰੋਗਰਾਮ ਹੈ ਜੀ ਆਇਆਂ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ ਸ਼ਬਦ ਚੌਂਕ ਜੀ ਕੀਰਤਨ ਸੋਧ ਰਹਿ ਸਾਹਿਬ ਦੇ ਪਾਠ ਉਪਰੰਤ ਬੀਨਿੰਗ ਪਰਿਵਾਰ ਭਾਈ ਸੁਰਿੰਦਰ ਸਿੰਘ ਅਤੇ ਬਲਜਿੰਦਰ ਕੌਰ ਪ੍ਰਭਜੀਤ ਸਿੰਘ ਅਤੇ ਸੁਰਿੰਦਰ ਕੌਰ ਪਰਿਵਾਰ ਜਿਨ੍ਹਾਂ ਨੂੰ ਸਤਿਗੁਰ ਨੇ ਬੱਚੇ ਦੀ ਦਾਤ ਬਖਸ਼ਿਸ਼ ਕੀਤੀ। ਅਰਜਨ ਸਿੰਘ ਬੀਨਿੰਗ ਦਾ ਜਨਮ ਹੋਇਆ ਬੀਨਿੰਗ ਪਰਿਵਾਰ ਦੇ ਗ੍ਰਹਿ ਵਿਖੇ ਅਤੇ ਭਾਈ ਬਲਹਾਰ ਸਿੰਘ ਬੀਬੀ ਗੁਰਪਾਲ ਕੌਰ ਨਾਲ ਦੀ ਪੋਤੀ ਅਤੇ ਸੰਨੀ ਸਿੰਘ ਨਾਲ ਅਤੇ ਅਮਨ ਕੌਰ ਨਾਲ ਦੇ ਗ੍ਰਹਿ ਵਿਖੇ ਬੱਚੀ ਸੁਮਰ ਕੌਰ ਨਾਲ ਨੇ ਜਨਮ ਲਿਆ ਸ਼ੁਕਰਾਨੇ ਵਜੋਂ। ਅਤੇ ਵਰਿੰਦਰ ਸਿੰਘ ਅਤੇ ਹਰਮਨਜੀਤ ਕੌਰ ਗਿੱਲ ਪਰਿਵਾਰ ਵੱਲੋਂ ਕਾਕਾ ਜੋਰਾਵਰ ਸਿੰਘ ਦੇ 6ਵੇਂ ਜਨਮ ਨੂੰ ਮੁੱਖ ਰੱਖਦਿਆਂ ਹੋਇਆਂ ਪਰਿਵਾਰਾਂ ਵੱਲੋਂ ਅੱਜ ਦੇ ਸਮੁੱਚੇ ਸਮਾਗਮ ਦੀ ਸੇਵਾ ਹੈ। ਰਹਿਰਾਸ ਦੇ ਉਪਰੰਤ ਸੁਖਮਣੀ ਸਾਹਿਬ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਨੇ। ਉਪਰੰਤ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ, ਬੱਚਿਆਂ ਦੀ ਚੜ੍ਹਦੀ ਕਲਾ ਲਈ ਸ਼ੁਕਰਾਨੇ ਵਜੋਂ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਪਵਿੱਤਰ ਹੁਕਮਨਾਮੇ ਸਤਿਗੁਰੂ ਨੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ ਸਭ ਪਰਿਵਾਰਾਂ ਨੂੰ ਸਤਿਗੁਰ ਚੜ੍ਹਦੀਆਂ ਕਲਾ ਵਾਲੇ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਬੱਚਿਆਂ ਦੇ ਜਨਮ ਤੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ ਇਹਨਾਂ ਬੱਚਿਆਂ ਨੂੰ ਮਾਤਾ ਪਿਤਾ ਆਗਿਆਕਾਰੀ ਬੱਚੇ ਦੇਸ਼ ਕੌਮ ਦੇ ਸੇਵਕ ਸ਼ੁਭ ਗੁਣ ਉੱਚ ਵਿਦਿਆ ਦਾਤਾ ਦੀਰਘ ਆਜੂ ਬਖਸ਼ਿਸ਼ ਕਰਨ। ਆਉਣ ਵਾਲਾ ਸਮਾਂ ਇਹਨਾਂ ਬੱਚਿਆਂ ਲਈ ਚੜ੍ਹਦੀਆਂ ਕਲਾ ਅਤੇ ਪ੍ਰੇਮ ਪਿਆਰ ਅਤੇ ਖੁਸ਼ੀਆਂ ਭਰਿਆ ਹੋਵੇ, ਅਸੀਂ ਅਰਦਾਸਾਂ ਬੇਨਤੀਆਂ ਕਰਦੇ ਹਾਂ। ਔਰ ਸਭ ਪਰਿਵਾਰਾਂ ਦਾ ਧੰਨਵਾਦ। ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ,
ਪਰਿਵਾਰ ਵੱਲੋਂ ਕੀਰਤਨ ਅਤੇ ਕਥਾ ਦੀ ਸੇਵਾ ਵੀ ਹੈ। ਆਪਾਂ ਕੋਸ਼ਿਸ਼ ਵੀ ਕਰਨੀ ਆ ਕਿ ਕਿੱਥੇ ਲੰਗਰ ਛਕਣਾ ਉੱਥੇ ਆਪਾਂ ਕੀਰਤਨ ਕਥਾ ਵੀ ਸਰਵਣ ਕਰੀਏ। ਔਰ ਖਾਸ ਤੌਰ 'ਤੇ ਸਾਡੇ ਬੜੇ ਹੀ ਅਣਥੱਕ ਸੇਵਾਦਾਰ ਭਾਈ ਸਾਹਿਬ ਭਾਈ ਹਜੂਰਾ ਸਿੰਘ ਜੀ, ਉਹਨਾਂ ਦਾ ਮੈਂ ਧੰਨਵਾਦ ਕਰਦਾ, ਜਿਹੜੇ ਬੜੇ ਪਿਆਰ ਨਾਲ ਸੇਵਾ ਨਿਭਾਉਂਦੇ ਨੇ ਗੁਰਦੁਆਰਾ ਸਾਹਿਬ ਵਿਖੇ, ਬੜੀ ਕਿਰਪਾ ਇਹਨਾਂ 'ਤੇ। ਔਰ ਇਹਨਾਂ ਦੇ ਪਰਿਵਾਰ ਵੱਲੋਂ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਸੇਵਾ ਇਹਨਾਂ ਨੂੰ ਬਖਸ਼ੀ ਹੈ। ਔਰ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਸੇਵਾ ਲਈ ਹੈ। ਗੁਰੂ ਕਿਰਪਾ ਕਰੇ ਸਭ ਪਰਿਵਾਰਾਂ ਦਾ ਧੰਨਵਾਦ ਜਿਹੜੇ ਅੱਜ ਸੇਵਾ ਕਮਾ ਰਹੇ ਨੇ। ਸਤਿਗੁਰ ਚੜ੍ਹਦੀਆਂ ਕਲਾ ਸਮੂਹ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੈ, ਸਭ ਨੇ ਛਕਣ ਦੀ ਕਿਰਪਾਲਤਾ ਕਰਨੀ ਜੀ। ਸੋ 1 ਸਤੰਬਰ ਤੋਂ ਜਿਹੜਾ ਹੈ ਸੰਥਿਆ ਦੀਆਂ ਕਲਾਸਾਂ ਸ਼ੁਰੂ ਹੋ ਰਹੀਆਂ ਨੇ। ਜਿਸ ਕਿਸੇ ਨੇ ਸੰਥਿਆ ਲੈਣੀ ਆ, ਸਮਾਂ ਹੈ 7 ਵਜੇ ਤੋਂ ਲੈ ਕੇ 8 ਵਜੇ ਤੱਕ ਸ਼ਾਮ। ਇਸ ਤਰ੍ਹਾਂ 13 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਗੇ 9:30 ਵਜੇ 13 ਸਤੰਬਰ ਨੂੰ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ। ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਦਾ ਜਥਾ ਆਪ ਜੀ ਨੂੰ ਕੀਰਤਨ ਸਰਵਣ ਕਰਨਗੇ। ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਕਿ ਜਿਨ੍ਹਾਂ ਬੱਚਿਆਂ ਦੇ ਜਨਮ ਹੋਏ ਨੇ ਅਤੇ ਜ਼ੋਰਾਵਰ ਸਿੰਘ ਦਾ ਜਨਮ ਦਿਨ, ਉਹਨਾਂ ਨੂੰ ਸਰਟੀਫਿਕੇਟ ਦੇਣੇ ਨੇ। ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਸਟੇਜ 'ਤੇ ਲੈ ਕੇ ਆਓ ਬੱਚਿਆਂ ਨੂੰ। ਸੋ ਮੈਂ ਬੇਨਤੀ ਕਰਾਂਗਾ ਕਾਕਾ ਜ਼ੋਰਾਵਰ ਸਿੰਘ ਗਿੱਲ ਬੱਚੇ ਨੂੰ ਸਟੇਜ 'ਤੇ, ਉਹ ਗੁਰਦੀਪ ਸਿੰਘ ਜੀ ਭਾਈ ਸਾਹਿਬ ਜੀ ਆਪ ਜੀ ਨੂੰ ਸਰਟੀਫਿਕੇਟ ਦੇਣਗੇ। ਭਾਈ ਗੁਰਦੀਪ ਸਿੰਘ ਜੀ ਆਇਓ ਇੱਧਰ। ਸੋ ਜ਼ੋਰਾਵਰ ਸਿੰਘ ਬੱਚੇ ਨੂੰ ਕਹੋ ਸਰਟੀਫਿਕੇਟ ਆਪਣਾ ਲੈਣ ਦੀ ਕਿਰਪਾਲਤਾ ਕਰਨ। ਅਤੇ ਉਸ ਤੋਂ ਬਾਅਦ ਸੋ ਅਰਜਨ ਸਿੰਘ ਬਿਨਿੰਗ, ਅਰਜਨ ਸਿੰਘ ਬਿਨਿੰਗ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬਹੁਤ ਬਹੁਤ ਵਧਾਈਆਂ, ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ। ਅਰਜਨ ਸਿੰਘ, ਕਾਕਾ ਅਰਜਨ ਸਿੰਘ ਨਿਊ ਬੋਰਨ ਬੇਬੀ ਆ, ਬੱਚੇ ਨੂੰ ਲੈ ਕੇ ਆਓ ਲਓ ਜੀ। ਸੋ ਨਾਲ ਹੀ ਬੱਚੀ ਸੁਮਰ ਕੌਰ ਨਾਹਲ, ਉਸ ਬੱਚੀ ਨੂੰ ਵੀ ਲੈ ਕੇ ਆਓ, ਬੱਚੀ ਨੂੰ ਸਰਟੀਫਿਕੇਟ ਦਈਏ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਬੱਚੀ ਸੁਮਰ ਕੌਰ ਆ ਲਓ ਜੀ। ਸੋ ਆਓ ਸਰਵਣ ਕਰੀਏ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਦੇ ਜਥੇ ਪਾਸੋਂ ਕੀਰਤਨ। 8:00 ਤਕਰੀਬਨ 10-20 ਮਿੰਟ ਤੱਕ ਦੀਵਾਨ ਨੇ, ਉਸ ਤੋਂ ਬਾਅਦ ਅਰਦਾਸ ਹੋਏਗੀ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸਭ ਨੇ ਛਕਣ ਦੀ ਕਿਰਪਾਲਤਾ ਕਰਨੀ ਜੀ। ਆਓ ਜੀ ਸੁਮਨ, ਬਹੁਤ ਬਹੁਤ ਵਧਾਈਆਂ ਪਰਿਵਾਰ ਨੂੰ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਕਾਰਯੋਗ ਸਤਿਸੰਗ ਜੀ, ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਨਹੀਂ ਲੱਗਦਾ ਵੀ ਕੀਰਤਨ ਕਿਸੇ ਨੂੰ ਸੁਣਦਾ ਹੋਵੇ, ਕਿਉਂਕਿ ਗੱਲਾਂ ਹੀ ਬਹੁਤ ਹੋ ਰਹੀਆਂ, ਇੱਕ ਬਾਹਰ ਦਾ ਰੌਲਾ ਵੀ ਬਹੁਤ ਆ। ਇੱਥੇ ਤਾਂ ਥੋੜ੍ਹੀ ਜਿਹੀ ਸ਼ਾਂਤੀ ਚਾਹੀਦੀ ਆ। ਸ਼ਾਂਤੀ ਲੈਣ ਆਉਂਦੇ ਹਾਂ ਪਰ ਮਿਲਦੀ ਨਹੀਂ, ਕਿਉਂਕਿ ਆਪਾਂ ਖੁਦ ਸ਼ਾਂਤ ਨਹੀਂ ਹੁੰਦੇ ਤੇ ਮਿਲਣੀ ਕਿੱਥੋਂ। ਸੋ ਭਾਈ ਸਾਹਿਬ ਨੇ ਕੀਰਤਨ ਸਰਵ ਕਰਾਇਆ, ਜਥੇ ਦਾ ਧੰਨਵਾਦ। ਗੁਰੂ ਕਿਰਪਾ ਕਰੇ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਔਰ ਅੱਜ ਤਿੰਨ ਪਰਿਵਾਰਾਂ ਵੱਲੋਂ ਸੇਵਾ, ਬੀਨਿੰਗ ਪਰਿਵਾਰ ਨਾਲ ਪਾਰ ਅਤੇ ਗਿੱਲ ਪਰਿਵਾਰਾਂ ਵੱਲੋਂ ਬੱਚਿਆਂ ਦੇ ਜਨਮਦਿਨ ਮਨਾਏ ਜਾ ਰਹੇ ਨੇ। ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ ਬੱਚਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਕੋਸ਼ਿਸ਼ ਕਰੋ ਜੇ ਧਾਰਮਿਕ ਤੌਰ 'ਤੇ ਅਸੀਂ ਕਰਮ ਕਰ ਰਹੇ ਹਾਂ ਨਾ, ਅਤੇ ਬੱਚਿਆਂ ਦਾ ਜੀਵਨ ਵੀ ਧਾਰਮਿਕ ਬਣਾਈਏ। ਮੈਂ ਜਿੰਨੇ ਬੱਚੇ ਪੈਦਾ ਹੋਏ ਮੈਂ ਬੇਨਤੀ ਜ਼ਰੂਰ ਕਰਾਂਗਾ, ਮਾਂ ਪਿਓ ਆਪਣਾ ਫਰਜ਼ ਸਮਝਣ। 14 ਸਾਲ ਤੱਕ ਸਾਡੀ ਡਿਊਟੀ ਆ ਕਿ ਬੱਚਿਆਂ ਨੂੰ ਜਿਸ ਧਰਮ ਵਿੱਚ ਪੈਦਾ ਹੋਏ ਉਸ ਧਰਮ ਵਿੱਚ ਉਹਨਾਂ ਦਾ ਪਰਵਰਿਸ਼ ਕੀਤੀ ਜਾਵੇ, ਕਿਉਂਕਿ ਛੋਟੇ ਬੱਚੇ ਨੂੰ ਨਹੀਂ ਕੋਈ ਪਤਾ ਕਿ ਮੈਂ ਕੌਣ ਹਾਂ। ਪਰ ਜਦੋਂ ਮਾਂ ਪਿਓ ਇਸ ਗੱਲ ਤੋਂ ਮੁਨਕਰ ਹੋ ਜਾਂਦੇ ਆ ਤਾਂ ਫਿਰ ਬੱਚੇ ਕਿਵੇਂ ਹੋਣਗੇ। ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ, ਕਿਉਂਕਿ ਕੋਸ਼ਿਸ਼ ਕਰੀਏ ਕਿ ਆਪਾਂ ਇਸ ਪਾਸੇ ਨੂੰ ਆਈਏ। ਬਹੁਤ ਬਹੁਤ ਧੰਨਵਾਦ। ਹੁਣ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਕਥਾ ਸਰਵ ਕਰਨਗੇ। ਬੜੇ ਪਿਆਰ ਨਾਲ ਸਰਵ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ਵਾਹਿਗੁਰੂ ਜੀ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ।

ठंडा पानी

जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहित अमृत के दाते दसा पातशाहियां दी जोत साहब सच्चे पातशाह सतगुरु श्री गुरु ग्रंथ साहिब महाराज तिन्हां दी पावन पवित्र ते मुकद्दस हजूरी विच शामा वेले दे सजे दवाना दीआं हाजरियां भर रहे सन्मान योग सत्कार योग सतसंगी जनो सतगुरां दी बड़ी अपार बख्शिश रहमत होई है आप सब गुरदेव दी हजूरी विच बैठ के मेरे तो पहला गुरु करके रागी जथे पासों तुरकी बाणी के कीर्तन सरवण कर रहे सी। तो आओ कुछ कु समय लई शेख फरीद साहब दे बचना दी विचार दे नाल जुड़न दा यतन करिए। विचारां नूं आरंभण तो पहला फतेह दी सांझ पाईए जी। वाहिगुरु जी का खालसा वाहिगुरु जी की फतेह। बाबा शेख फरीद साहब दे सलोकां दी विचार आपां पिछले समय तो कर रहे हां। दो सलोकां दा पाठ मैं आप जी दे नाल सांझा कीता है ते अक्सर ही इह सलोक सानूं हो सकदा है मूंह जबानी याद भी होण। जे प्रॉपर याद ना भी होण ते बहुत वार इह सलोक साडे कन्नां दे विच दोवें आम पैंदे भी हन। पहले सलोक विच शेख फरीद साहब कहिंदे ने फरीदा रोटी मेरी काठ की काठ कहिंदे ने साध संगत लक्कड़ नूं। वैसे सलोक दे बारे शेख फरीद साहब दा जिहड़ा जीवन है उहदे नाल कईआं ने कोई साखी कहानी भी इदां दी जोड़ी है वी फरीद साहब दे कोल इक रोटी हुंदी सी जिहड़ी लक्कड़ दी हुंदी सी ते जदों उहनां नूं भुख लगदी सी ते उह लक्कड़ दी रोटी नूं चब लैंदे सन। पर आपां जाणदे हां वी कदी वी लक्कड़ दी रोटी खाधी नहीं जा सकदी, बंदे दी भुख नहीं मिटा सकदी। तो शेख फरीद साहब ने इस कविता दे विच अपने इस बोल दे विच सानू कोई गल समझाई है। उन्होंने स्पष्ट किया है कि मेरी रोटी काठ दी है भाव कि सख्त मेहनत दी है, जिवें लक्कड़ सख्त होंदी है ना। उन्होंने आखिया एक पासे एक वो लोग ने जिहड़े रोज चोपड़ी रोटी खांदे ने पर मैं अपनी मेहनत मजदूरी करके सख्त कमाई करके रोटी खाना हाँ। तो आम तौर पर बंदे का सुभाव ही है भी जदों बंदा किसी की चोपड़ी हुई रोटी नूं वेंदा है तो हर एक दे मन दे विच ये ख्याल आउंदा है भी इन्ना जिहड़ी ईजी मनी जिहड़ा आपां शब्द एक वरतदे हाँ भी सौखे तरीके नाल बंदे नूं कोई पैसा बन जावे, मेहनत ना करनी पवे। पर चेता रखो गुरमत दा जिहड़ा सिद्धांत है सिखी खलोती मेहनत दे सिर उत्ते है। सिखी धर्म ही अक्सर किरतियां दा धर्म है जिहड़े मेहनत कश लोग ने। हाँ मेहनत समय दे हिसाब नाल किसे तरीके दी भी हो सकदी है, तुसीं पढ़दे हो किसे उच्चे अहुदे ते पहुंचदे हो फिर बंदा रिलैक्स हो के अपनी जॉब नूं कर रहा है पर उहने पिछे मेहनत भी कीती है। वो हथी मेहनत भी हो सकती है, कोई मेहनत करने विच बंदे नूं शर्म महसूस नहीं होनी चाहिए। कोई भी तुसी काम करते हो किरत करते हो तो बाबा जी कहिंदे ने एक तो यह ख्याल रखना है कि जिहड़ी भी रोटी खानी है जिहड़ी तुसी कमाई खानी वो अपनी मेहनत की खानी है, किसी के हक उत्ते डाका नहीं मारना। इसे करके सिखी दे विच आपां इह सिधांत कहिंदे आ कि किरत करो जाने कि अपनी मेहनत करो। अच्छा मेहनत की रोटी का एक अपना स्वाद हों, जो बंदे ने सवेर तो लैके शाम तक दिहाड़ी लाई हो जो हाथ में पैसे आते हैं मेहनती बंदा खुदार भी हों, उन्हूं किसी के सामने कोई झुकन की लोड़ नहीं पैंदी, वह चोर नहीं हों, उन्हें कोई हेरा फेरी कोई वल छल नहीं किया हों, इस करके उसकी नींद भी चंगी होंगी है। आम तौर उ लोग दुनिया में मेहनत कश ऐसे भी ने जो बहुत अमीर ने
ਪਰ ਕਈ ਵਾਰ ਬੰਦਾ ਜਿਹੜਾ ਹੈ ਉਹ ਬੇਈਮਾਨੀਆਂ ਕਰਦਾ ਹੈ, ਠੱਗੀਆਂ ਮਾਰਦਾ ਹੈ, ਚੋਰੀਆਂ ਕਰਦਾ ਹੈ, ਕਿਸੇ ਨਾਲ ਹੇਰਾ ਫੇਰੀਆਂ ਵਲ ਛਲ ਕਰਦਾ। ਮੈਂ ਤੇ ਕਈ ਵਾਰ ਇਹ ਬੇਨਤੀ ਕਰਦਾ ਵੀ ਜੇ ਸਾਡੀ ਕਿਰਤ ਮਿਹਨਤ ਦੀ ਨਹੀਂ ਹੈ, ਤੁਸੀਂ ਜਿਹੜੇ ਮਰਜ਼ੀ ਰੱਬ ਨੂੰ ਮਨਾ ਲਓ, ਤੁਸੀਂ ਕੋਈ ਰੱਬ ਨਹੀਂ ਮਨਾ ਸਕਦੇ। ਜਿਹੜੇ ਮਰਜ਼ੀ ਮੰਦਰ ਚਲੇ ਜਾਓ, ਮਸੀਤੇ ਚਲੇ ਜਾਓ, ਗੁਰਦੁਆਰੇ ਚਲੇ ਜਾਓ, ਕਿਸੇ ਮਰਜ਼ੀ ਸਾਧ ਦੇ ਪੈਰਾਂ ਵਿੱਚ ਜਾ ਕੇ ਬਹਿ ਜਾਓ, ਜੇ ਤੁਹਾਡੀ ਰੋਟੀ ਮਿਹਨਤ ਦੀ ਨਹੀਂ ਹੈ, ਜੇ ਉਹਦੇ ਵਿੱਚ ਖੂਨ ਹੈ, ਤੁਸੀਂ ਧਰਮੀ ਨਹੀਂ ਹੋ ਸਕਦੇ, ਹੋਰ ਜੋ ਮਰਜ਼ੀ ਹੋ ਜਾਓ। ਸਤਿਗੁਰ ਦੀ ਬਾਣੀ ਨੇ ਇੱਕ ਬੜਾ ਪਿਆਰਾ ਖਿਆਲ ਬਾਣੀ ਵਿੱਚ ਰੱਖਿਆ ਹੈ। ਜਿਹੜਾ ਮੁਸਲਮਾਨ ਸੀ, ਸਤਿਗੁਰ ਨੇ ਉਹਨੂੰ ਇੱਕ ਗੱਲ ਸਮਝਾਈ, ਜਦੋਂ ਉਹ ਨਮਾਜ਼ ਪੜ੍ਹਨ ਜਾਂਦਾ ਤੇ ਨਮਾਜ਼ ਪੜ੍ਹਨ ਇੱਕ ਮੁਸਲਮਾਨ ਚੱਲਿਆ, ਐਨ ਸਾਫ਼ ਸੁਥਰਾ ਹੋ ਕੇ ਚਿੱਟੇ ਰੰਗ ਦੇ ਉਹਨੇ ਵਸਤਰ ਪਾਏ ਤੇ ਜਾ ਰਿਹਾ ਸੀ, ਤੇ ਉਹਦੇ ਖੂਨ ਜਿਹੜਾ ਖੂਨ ਸੀ, ਕੋਈ ਹੱਥ ਵਿੱਚੋਂ ਖੂਨ ਨਿਕਲ ਆਇਆ, ਕਿਤੇ ਵੱਜ ਗਿਆ ਜਾਂ ਕਿਸੇ ਜਾਨਵਰ ਦਾ ਖੂਨ ਲੱਗ ਗਿਆ, ਉਹਦਾ ਜਾਮਾ ਪਲੀਤ ਹੋ ਗਿਆ। ਜਾਮਾ ਕਹਿੰਦੇ ਨੇ ਜਿਹੜਾ ਵਸਤਰ ਧਾਰਨ ਕੀਤਾ ਉਹਨੂੰ। ਉਹਨੇ ਕੀ ਕੀਤਾ, ਉਹ ਵਾਪਸ ਘਰੇ ਆਇਆ ਤੇ ਉਹ ਜਾਮਾ ਉਹਨੇ ਲਾਹ ਦਿੱਤਾ, ਉਹ ਵਸਤਰ ਲਾਹ ਦਿੱਤਾ, ਫਿਰ ਉਹਨੇ ਨਵੇਂ ਚਿੱਟੇ ਕੱਪੜੇ ਪਾਏ ਤੇ ਫਿਰ ਜਾ ਕੇ ਮਸੀਤੇ ਉਹਨੇ ਨਮਾਜ਼ ਪੜ੍ਹੀ। ਤੋ ਬਾਬਾ ਜੀ ਨੇ ਬਾਣੀ ਵਿੱਚ, ਗੁਰੂ ਨਾਨਕ ਸਾਹਿਬ ਨੇ ਇੱਕ ਬੜਾ ਪਿਆਰਾ ਖਿਆਲ ਦਿੱਤਾ, ਉਹਨਾਂ ਆਖਿਆ ਜੇ ਰੱਤ ਲੱਗੇ ਕੱਪੜੇ, ਵੀ ਰੱਤ ਦਾ ਅਰਥ ਹੁੰਦਾ ਖੂਨ, ਆਖਿਆ ਜੇ ਤੇਰੇ ਕੱਪੜੇ ਨੂੰ ਖੂਨ ਲੱਗ ਜਾਵੇ, ਤੂੰ ਕਹਿੰਦਾ ਵੀ ਇਹ ਜਿਹੜਾ ਕੱਪੜਾ ਏ ਹੁਣ ਇਹ ਅੱਲਾ ਦੇ ਨਮਾਜ਼ ਪੜ੍ਹਨ ਦੇ ਕਾਬਲ ਨਹੀਂ ਰਿਹਾ, ਵੀ ਮੈਂ ਇਸ ਕੱਪੜੇ ਨੂੰ ਲੈ ਕੇ ਹੁਣ ਮੈਂ ਕਿਸੇ ਮਸੀਤ ਵਿੱਚ ਕਿਵੇਂ ਚਲੇ ਜਾਵਾਂ, ਕਿਉਂਕਿ ਜੇ ਮਸੀਤੇ ਜਾਣਾ ਹੈ ਤੇ ਬੜਾ ਪਵਿੱਤਰ ਹੋ ਕੇ ਜਾਣਾ ਪੈਣਾ ਹੈ। ਤੋ ਬਾਬਾ ਜੀ ਨੇ ਸਵਾਲ ਚੁੱਕਿਆ, ਕਹਿਣ ਲੱਗੇ ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਤੇਰਾ ਜਾਮਾ ਪਲੀਤ ਹੋ ਗਿਆ, ਜੋ ਰੱਤ ਪੀਵੇਂ ਮਾਨਸਾਂ, ਆਖਿਆ ਜਿਹੜਾ ਤੂੰ ਮਨੁੱਖਾਂ ਦਾ ਖੂਨ ਪੀਨਾ, ਜਿਹੜਾ ਬੰਦਿਆਂ ਦਾ ਖੂਨ ਪੀਨਾ, ਹੁਣ ਬੰਦਿਆਂ ਦਾ ਖੂਨ ਕਿੱਦਾਂ ਪੀਤਾ ਜਾਂਦਾ, ਕੋਈ ਬੰਦਾ ਨਾ ਬੇਸ਼ੱਕ ਕਹਿ ਦੇਵੇ ਜੀ ਮੈਂ ਨੌਨ ਵੈਜ ਨਹੀਂ ਛਕਦਾ, ਮੈਂ ਤੇ ਵੈਜੀਟੇਰੀਅਨ ਹਾਂ, ਪਰ ਉਸ ਵੈਜੀਟੇਰੀਅਨ ਨੂੰ ਕੋਈ ਇਹ ਪੁੱਛੇ ਵੀ ਜੇ ਤੂੰ ਵੈਜੀਟੇਬਲ ਵੀ, ਜਿਹੜੀ ਸਬਜ਼ੀ ਵੀ ਹੈ, ਜੇ ਉਹ ਤੁਸੀਂ ਤੂੰ ਕਿਸੇ ਦਾ ਖੂਨ ਨਿਚੋੜ ਕੇ ਲੈ ਕੇ ਆ ਰਿਹਾ ਤੇ ਅਸਲ ਵਿੱਚ ਤੂੰ ਨੌਨ ਵੈਜ ਹੀ ਹੈ। ਆਪਾਂ ਆਮ ਉਹਨਾਂ ਬੰਦਿਆਂ ਨੂੰ ਕਈ ਵਾਰ ਬੜਾ ਬਦਨਾਮ ਕਰਦੇ ਹਾਂ ਜਿਹੜੇ ਬੰਦੇ ਕੋਈ ਮੁਰਗਾ ਖਾ ਲੈਂਦੇ ਨੇ, ਕੋਈ ਬੱਕਰਾ ਖਾ ਲੈਂਦੇ ਨੇ, ਕਹਿੰਦੇ ਇਹਦੇ ਲਾਗੇ ਨਹੀਂ ਬਹਿਣਾ, ਇਹ ਤੇ ਬੱਕਰਾ ਖਾਂਦਾ, ਇਹ ਤੇ ਮੁਰਗਾ ਖਾਂਦਾ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇਸ ਚੀਜ਼ ਨੂੰ ਵੱਖਰੇ ਐਂਗਲ ਤੋਂ ਵਿਚਾਰਿਆ। ਬਾਬੇ ਨੇ ਆਖਿਆ ਨਹੀਂ, ਅਸਲ ਵਿੱਚ ਗੱਲ ਕੋਈ ਬੱਕਰਾ ਜਾਂ ਮੁਰਗਾ ਖਾਣ ਦੀ ਨਹੀਂ ਹੈ, ਗੱਲ ਇਹ ਹੈ ਵੀ ਤੂੰ ਬੰਦਾ ਖਾਣਾ ਹੈ ਕਿ ਨਹੀਂ ਖਾਣਾ। ਹੁਣ ਕਈ ਵਾਰ ਬੰਦਾ ਤੇ ਆਪਾਂ ਸਬੂਤਾ ਹੀ ਖਾ ਜਾਂਦੇ, ਪੜੋ ਆਸਾ ਕੀ ਵਾਰ ਦੇ ਵਾਕ, ਮਾਨਸ ਖਾਣੇ ਕਰੇ ਨਿਵਾਜ਼। ਮਾਨਸ ਦਾ ਅਰਥ ਕੀ ਹੁੰਦਾ, ਮਨੁੱਖ। ਆਖਿਆ ਮਨੁੱਖ ਨੂੰ ਖਾਣ ਵਾਲਾ ਨਮਾਜ਼ਾਂ ਪੜ੍ਹ ਰਿਹਾ, ਮਨੁੱਖ ਨੂੰ ਖਾਣ ਵਾਲਾ ਆਪਣੇ ਆਪ ਨੂੰ ਕੀ ਕਹਿ ਰਿਹਾ ਵੀ ਮੈਂ ਧਰਮੀ ਹਾਂ। ਮਾਨਸ ਖਾਣੇ ਕਰੇ ਨਵਾਜ਼, ਛੁਰੀ ਵਗਾਇਨ, ਜਿਹੜੇ ਲੋਕਾਂ ਦੇ ਗਲਾਂ ਉੱਤੇ ਕੀ ਫਿਰਦੇ ਨੇ, ਛੁਰੀ ਫਿਰਦੇ ਨੇ। ਹੁਣ ਜਿਹੜਾ ਤੇ ਬੱਕਰੇ ਦੇ ਗਲ ਉੱਤੇ ਛੁਰੀ ਫੇਰ ਰਿਹਾ, ਉਹਦੀ ਤੇ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ। ਸਦਨਾ ਜਿਹਨੇ ਬੱਕਰੇ, ਕਸਾਈ ਸੀ ਜੀ ਉਹ ਭਗਤ ਸਦਨਾ ਜੀ, ਕੌਣ ਸਨ, ਕਸਾਈ ਸਨ, ਉਹਨਾਂ ਦਾ ਕੰਮ ਸੀ ਬੱਕਰੇ ਵੱਢਣਾ, ਉਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਕਿਸੇ ਗੁਰੂ ਨੇ ਨਹੀਂ ਆਖਿਆ ਵੀ ਉਹਦੇ ਮੂੰਹ ਤੋਂ ਨਿਕਲੇ ਬੋਲ ਨੇ ਜਿਹੜਾ ਬੱਕਰਿਆਂ ਉੱਤੇ ਛੁਰੀਆਂ ਫੇਰਦਾ ਰਿਹਾ, ਉਹਦੀ ਬਾਣੀ ਦਰਜ ਕੀਤੀ ਹੈ। ਭਗਤ ਸਦਨਾ ਜੀ ਜਿਹੜੇ ਸਨ ਉਹ ਕਸਾਈ ਸਨ। ਹੁਣ ਇਸੇ ਤਰੀਕੇ ਨਾਲ ਇੱਕ ਕਿਸਾਨ ਦੀ ਵੀ ਬਾਣੀ ਦਰਜ ਹੈ, ਜਿਹੜਾ ਭਗਤ ਧੰਨਾ ਸੀ ਉਹ ਜੱਟ ਬਰਾਦਰੀ ਨਾਲ ਸੰਬੰਧ ਰੱਖਦਾ ਸੀ, ਕਿਸਾਨ ਸੀ, ਉਹਦੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਪਰ ਜੇ ਕਿਸੇ ਦੀ ਨਹੀਂ ਬਾਣੀ ਦਰਜ ਕੀਤੀ ਜਾਂ ਕਿਸੇ ਦੇ ਕਲਾਮ ਨੂੰ ਮਹਾਰਾਜ ਨੇ ਥਾਂ ਨਹੀਂ ਦਿੱਤਾ, ਤੇ ਭਾਵੇਂ ਬੰਦਾ ਜਿੰਨੀ ਮਰਜ਼ੀ ਕੋਈ ਉੱਚੀ ਗੱਲ ਕਹਿ ਦੇਵੇ, ਪਰ ਜੇ ਉਹ ਮਨੁੱਖਾਂ ਨੂੰ ਖਾਣ ਵਾਲਾ ਹੈ, ਮਹਾਰਾਜ ਕਹਿੰਦੇ ਤੇਰੀ ਕਿਤੇ ਕੋਈ ਜਗ੍ਹਾ ਨਹੀਂ ਹੈਗੀ। ਮਾਨਸ ਖਾਣੇ ਕਰੇ ਨਵਾਜ਼, ਛੁਰੀ ਵਗਾਇਨ, ਜਿਹੜੇ ਛੁਰੀਆਂ ਵਾਹੁੰਦੇ ਨੇ, ਕਿੱਥੇ ਛੁਰੀ ਵਾਹੀ ਜਾਂਦੀ ਹੈ, ਕਿਸੇ ਦੇ ਹੱਕ ਉੱਤੇ ਛੁਰੀ ਵਾਹੀ ਜਾਂਦੀ ਹੈ, ਕਿਸੇ ਦੇ ਹੱਕ ਨੂੰ ਮਾਰਿਆ ਜਾਂਦਾ। ਆਖਿਆ ਤਿੰਨ ਗਲ ਤਾਗ, ਤਾਗ ਦਾ ਅਰਥ ਹੁੰਦਾ ਪਿਆਰੇ ਉਹ ਧਾਗਾ, ਜਿਵੇਂ ਬ੍ਰਾਹਮਣਿਜ਼ਮ ਦੇ ਵਿੱਚ ਗਲ ਵਿੱਚ ਜਨੇਊ ਪਾਇਆ ਜਾਂਦਾ ਧਾਗਾ, ਉਹਨੂੰ ਸੈਕਰਡ ਪਵਿੱਤਰ ਥਰੈਡ ਕਹਿੰਦੇ ਨੇ। ਆਖਿਆ ਜਿਹੜਾ ਛੁਰੀਆਂ ਵਾਹੁਣ ਵਾਲਾ ਹੈ, ਜਿਹੜਾ ਛੁਰੀਆਂ ਵਾਹ ਰਿਹਾ ਲੋਕਾਂ ਦੀਆਂ ਗਰਦਨਾਂ ਦੇ ਉੱਤੇ, ਛੁਰੀ ਵਗਾਇਣ, ਤਿੰਨ ਗੱਲ ਤਾਗ, ਤਿੰਨ ਘਰ, ਬ੍ਰਾਹਮਣ ਪੂਰੇ ਨਾਦ,
ਤੇ ਬ੍ਰਾਹਮਣ ਉਹਦੀ ਭਾਵੇਂ ਜਿੰਨੀ ਮਰਜ਼ੀ ਉਸਤਤ ਕਰ ਦੇਵੇ ਵੀ ਇਹ ਤੇ ਬੰਦਾ ਹੀ ਬੜਾ ਧਰਮੀ ਹੈ, ਇਹ ਤੇ ਬੰਦਾ ਹੀ ਬੜਾ ਉੱਚਾ ਹੈ, ਹੁੰਦਾ ਹੈ ਨਾ ਕਿ ਜੇ ਕੋਈ ਬੰਦਾ 2 ਨੰਬਰ ਦੀ ਕਮਾਈ ਕਰ ਰਿਹਾ, ਕੋਈ ਬੰਦਾ ਕਿਸੇ ਦਾ ਹੱਕ ਮਾਰ ਕੇ ਖਾ ਰਿਹਾ,

ਤੋ ਸ਼ੇਖ ਫਰੀਦ ਸਾਹਿਬ ਨੇ ਆਖਿਆ ਵੀ ਮੇਰੀ ਭਾਈ ਰੋਟੀ ਹੱਕ ਦੀ ਹੈ, ਕਠੋਰ ਮਿਹਨਤ ਦੀ ਹੈ, ਲੱਕੜ ਦੀ ਹੈ, ਲੱਕੜ ਭਾਵ ਮੇਰੀ ਰੋਟੀ ਕਾਹਦੀ ਹੈ, ਸਖਤ ਮਿਹਨਤ ਦੀ ਹੈ, ਮੈਂ ਆਪਣੀ ਮਿਹਨਤ ਕਰਕੇ ਕਿਰਤ ਕਰਕੇ ਖਾਂਦਾ। ਫਰੀਦਾ ਰੋਟੀ ਮੇਰੀ ਕਾਠ ਕੀ, ਜਿੱਦਾਂ ਦੀ ਵੀ ਹੈਗੀ ਹੈ, ਲਾਵਣ ਮੇਰੀ ਭੁੱਖ। ਲਾਵਣ ਕਹਿੰਦੇ ਨੇ ਜੀ ਸਲੂਣੇ ਨੂੰ, ਭਾਜੀ ਨੂੰ ਜਿਹਦੇ ਨਾਲ ਖਾਧੀ ਜਾਂਦੀ ਕੋਈ ਰੋਟੀ, ਉਹਨੂੰ ਲਾਵਣ ਕਿਹਾ ਜਾਂਦਾ। ਆਖਿਆ ਉਹ ਉਸੇ ਸਲੂਣੇ ਨਾਲ ਰੁੱਖਾਂ ਮਿੱਸਾ ਜੋ ਮੇਰੇ ਕੋਲ ਹੈਗਾ, ਮੈਂ ਉਹਨੂੰ ਖਾ ਕੇ ਆਪਣੀ ਭੁੱਖ ਨੂੰ ਦੂਰ ਕਰ ਲੈਣਾ, ਸਰੀਰ ਦੀ ਲੋੜ ਪੂਰੀ ਕਰ ਲੈਣਾ। ਤੇ ਆਖਿਆ ਜਿੰਨਾ ਖਾਧੀ ਚੋਪੜੀ, ਹੁਣ ਚੋਪੜੀਆਂ ਤੇ ਆਪੋ ਵੀ ਖਾਣੀਆਂ, ਜਿੰਨੀਆਂ ਗੁਰਦੁਆਰਿਆਂ ਚ ਰੋਟੀਆਂ ਲੱਥਣ ਡਈਆਂ ਚੋਪੜੀਆਂ ਹੀ ਨੇ, ਚੋਪੜੀ ਤੇ ਆਪਾਂ ਵੀ ਖਾਣੀ ਹੈ। ਗੱਲ ਇੱਥੇ ਪਤਾ ਕੀ ਹੈ, ਗੱਲ ਇੱਥੇ ਅਸਲ ਵਿੱਚ ਰੋਟੀ ਚੋਪੜੀ ਦੀ ਨਹੀਂ ਹੈ, ਗੱਲ ਇਹ ਹੈ ਵੀ ਜੇ ਤੁਹਾਡੀ ਹੱਕ ਦੀ ਨਹੀਂ ਹੈ, ਜੇ ਤੁਹਾਡੀ ਮਿਹਨਤ ਦੀ ਨਹੀਂ ਹੈਗੀ, ਤੇ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਕਹਿਣ ਲੱਗੇ ਉਹਨਾਂ ਨੂੰ ਦੁੱਖ ਸਹਿਣੇ ਪੈਣਗੇ, ਦੁੱਖ ਸਹਿਣੇ ਪੈਣਗੇ। ਕਈ ਵਾਰ ਬੰਦਾ ਠੱਗੀਆਂ ਮਾਰਦਾ, ਬੇਈਮਾਨੀਆਂ ਕਰਦਾ ਆਪਣੇ ਧੀਆਂ ਬੱਚਿਆਂ ਦੇ ਪੇਟ ਨੂੰ ਭਰਨ ਦੇ ਲਈ, ਤੇ ਜਿਹੜਾ ਏਦਾਂ ਦਾ ਧਨ ਹੁੰਦਾ ਹੈ ਕਈ ਵਾਰ ਤੁਹਾਡੇ ਪੁੱਤਰ ਦੇ ਰੂਪ ਦੇ ਵਿੱਚ ਨਿਕਲ ਆਉਂਦਾ ਬਾਹਰ, ਫਿਰ ਪਤਾ ਲੱਗਾ ਪੋਤੀ ਗਲਤ ਸੰਗਤ ਉੱਤੇ ਤੁਰ ਪਿਆ। ਬੰਦੇ ਨੇ ਮਿਲੀਅਨ ਆਫ ਡਾਲਰ ਕਮਾ ਲਿਆ, ਕਮਾਇਆ ਤੇ ਇਸ ਕਰਕੇ ਸੀ ਵੀ ਧੀ ਪੁੱਤ ਸੁੱਖ ਲੈ ਲਵੇ, ਪਰ ਪਤਾ ਹੈ ਵੀ ਹੁਣ ਧੀ ਵੀ ਹੋਰ ਪਾਸੇ ਹੈ ਤੇ ਪੁੱਤ ਵੀ ਹੋਰ ਪਾਸੇ ਹੈ, ਅਗਲਿਆਂ ਨੇ ਬਾਪੂ ਵੀ ਘਰੋਂ ਕੱਢ ਦਿੱਤਾ ਵੀ ਜਾ ਤੁਰਿਆ ਜਾ। ਹੁਣ ਇਹ ਜਿਹੜਾ ਧਨ ਹੁੰਦਾ ਐਸਾ ਹੀ ਹੁੰਦਾ ਹੈ, ਜਿਹੜਾ ਧਨ ਸਾਡੇ ਹੱਕ ਦਾ ਨਹੀਂ ਨਾ ਹੁੰਦਾ, ਕਈ ਵਾਰ ਬਿਮਾਰੀਆਂ ਦੇ ਰੂਪ ਚ ਨਿਕਲ ਜਾਂਦਾ। ਮੈਂ ਕਦੀ ਮਹਿਸੂਸ ਕਰਦਾ ਹੁੰਦਾ ਜਿਹੜਾ ਤੁਸੀਂ ਧਨ ਕਿਸੇ ਦਾ ਗਵਨ ਕਰੋਗੇ, ਹੋ ਸਕਦਾ ਕੋਈ ਬਿਮਾਰੀ ਲੱਗ ਜਾਵੇ ਹੋਸਪਿਟਲ ਵਿੱਚ ਹੀ ਉਹ ਬਿੱਲ ਬਣ ਜਾਵੇ। ਤੋ ਬਾਬਾ ਜੀ ਕਹਿੰਦੇ ਨੇ ਉਹਨਾਂ ਨੂੰ ਦੁੱਖ ਸਹਿਣੇ ਪੈਂਦੇ ਨੇ। ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਹੁਣ ਸ਼ੇਖ ਫਰੀਦ ਸਾਹਿਬ ਨੇ ਸਾਨੂੰ ਵੀ ਇੱਕ ਹਦਾਇਤ ਦਿੱਤੀ, ਆਪਾਂ ਨਾ ਕਈ ਵਾਰ ਕਿਸੇ ਵੱਲ ਵੇਹਨੇ ਆ, ਹੋ ਇਸ ਬੰਦੇ ਦੇ ਨਜ਼ਾਰੇ ਹੈ, ਸਾਡੀ ਸਾਰੀ ਜ਼ਿੰਦਗੀ ਕਈ ਵਾਰ ਇੱਦਾਂ ਲੰਘਦੀ ਹੈ, ਆਪਾਂ ਇੱਕ ਦੂਜੇ ਵੱਲ ਵੇਖਦੇ। ਮੰਨ ਲਓ ਮੈਂ ਕਥਾ ਕਰ ਰਿਹਾ, ਹੁਣ ਤੁਹਾਡੇ ਚੋਂ ਕਈਆਂ ਨੇ ਬੈਠਿਆਂ ਸੋਚਣਾ ਵੀ ਇਹਦੇ ਨਜ਼ਾਰੇ, ਦਸ ਵੀਹ ਮਿੰਟ ਬੋਲਿਆ, ਕੋਈ ਪੰਦਰਾਂ ਵੀਹ ਪੰਜਾਹ ਡਾਲਰ ਲੈ ਕੇ ਉੱਠ ਪਿਆ, ਜੇ ਹੋ ਗਏ ਤੇ, ਜੇ ਟੋਕਰੀ ਭਰ ਗਈ ਤੇ, ਜੇ ਨਾ ਭਰੇ ਤਾਂ ਫਿਰ ਨਾ, ਇੱਦਾਂ ਹੀ ਹੁੰਦਾ। ਅੱਛਾ ਕੋਈ ਬੰਦਾ ਜਿਹੜੀ ਉਹ ਜੋਬ ਕਰ ਰਿਹਾ ਉਹ ਤੋਂ ਸੈਟਿਸਫਾਈ ਨਹੀਂ ਹੈਗਾ, ਕੋਈ ਬੰਦਾ ਆਪਣੇ ਘਰ ਤੋਂ ਸੈਟਿਸਫਾਈ ਨਹੀਂ ਹੈਗਾ, ਕਿਹਦੇ ਵੱਲ ਵੇਖ ਰਿਹਾ ਭਲਾ, ਦੂਜਿਆਂ ਵੱਲ, ਇੱਦਾਂ ਹੀ ਹੈ ਨਾ। ਮੰਨ ਲਓ ਜਿਹਦਾ ਪੰਜ ਮੰਜ਼ਿਲਾਂ ਦਾ ਘਰ ਵੀ ਹੋਵੇ ਤੇ ਉਹਨੇ ਕਿਹਦੇ ਵੱਲ ਵੇਖਣਾ, ਜਿਹਦਾ ਦਸ ਮੰਜ਼ਿਲਾਂ ਦਾ ਘਰ ਉਹਦੇ ਵੱਲ। ਹਰ ਬੰਦੇ ਦੀ ਇੱਕ ਆਦਤ ਹੈ, ਇੱਕ ਸੁਭਾਅ ਹੈ, ਉਹ ਦੂਜੇ ਨੂੰ ਸੁਖੀ ਸਮਝਦਾ ਤੇ ਆਪਣੇ ਆਪ ਨੂੰ ਦੁਖੀ ਸਮਝਦਾ, ਇੱਦਾਂ ਹੀ ਹੈ ਨਾ। ਬਾਬੇ ਨੇ ਬਾਣੀ ਚ ਇਹਦਾ ਜ਼ਿਕਰ ਕੀਤਾ, ਆਖਿਆ ਉੱਚੇ ਚੜ੍ਹ ਕੇ ਵੇਖਿਆ ਘਰ ਘਰ ਇਹਾ ਅੱਗ। ਕਦੀ ਤੁਸੀਂ ਉੱਚੇ ਹੋ ਕੇ ਤੇ ਵੇਖੋ, ਤੁਹਾਨੂੰ ਪਤਾ ਲੱਗੂ ਵੀ ਲੋਕਾਂ ਦੇ ਘਰਾਂ ਚ ਕਿਹੜੀਆਂ ਅੱਗਾਂ ਲੱਗੀਆਂ ਹੋਈਆਂ। ਅਜੇ ਤੁਸੀਂ ਬਾਹਰੋਂ ਵੇਖ ਰਹੇ ਹੋ ਨਾ, ਤੁਸੀਂ ਇੱਕ ਗਲੀ ਦੇ ਵਿੱਚੋਂ ਦੀ ਲੰਘਦੇ ਜਾ ਰਹੇ ਹੋ, ਤੁਸੀਂ ਵੇਖਿਆ ਬੜਾ ਸੋਹਣਾ ਘਰ ਬਣਿਆ, ਬੜੀ ਸੋਹਣੀ ਕੋਠੀ ਹੈ, ਹੌਕਾ ਹੀ ਲੈ ਜਾਂਦਾ ਕਈ ਵਾਰ ਬੰਦਾ। ਹੁਣ ਉਹਦੇ ਵਿੱਚ ਕੀ ਚੱਲ ਰਿਹਾ ਹੈ? ਕਦੀ ਤੁਸੀਂ ਫੁੱਲ ਵੇਖਿਆ ਛਪਾਈ, ਆਹ ਜਿਹੜਾ ਫੁੱਲ ਹੈ, ਇੱਕ ਮਿੰਟ ਲਈ ਮੈਂ ਚਲੋ ਸਮਝਾਉਣ ਲਈ ਕਹਿੰਦਾ, ਆਹ ਸੋਹਣਾ ਲੱਗਦਾ ਨਾ ਵੇਖਣ ਨੂੰ, ਪਰ ਇਹਦਾ ਦੂਜਾ ਬੰਨਾ ਆ। ਕਈ ਵਾਰ ਰੁਮਾਲ ਦੇ ਉੱਤੇ ਫੁੱਲ ਨਿਕਲਿਆ ਹੁੰਦਾ, ਉਹਦਾ ਜਿਹੜਾ ਦੂਜਾ ਬੰਨਾ ਹੁੰਦਾ ਉਹ ਉਲਝਿਆ ਹੁੰਦਾ, ਸਮਝ ਬੇਨਤੀ ਨੂੰ। ਹੁਣ ਅਸੀਂ ਇੱਕ ਪਾਸਾ ਵੇਹਨੇ ਹਾਂ, ਇੱਕ ਪਾਸਾ ਵੀ ਕਿਸੇ ਵੱਲ ਵੇਖ ਕੇ ਤੁਸੀਂ ਆਪਣੇ ਘਰ ਨੂੰ ਵੀ ਅੱਗ ਲਾ ਲਈ, ਪਰ ਤੁਹਾਨੂੰ ਪਤਾ ਨਹੀਂ ਨਾ ਦੂਜੇ ਪਾਸੇ ਦਾ। ਤੁਹਾਡਾ ਮਨ ਤਰਸਦਾ ਹੈ, ਲਾਲਚ ਕਰਦਾ ਕਈ ਵਾਰ, ਬਾਬਾ ਜੀ ਨੇ ਕਿਹਾ ਨਾ ਇੱਦਾਂ ਨਾ ਕਰਿਆ ਕਰੋ। ਇਹਦੇ ਨਾਲ ਪਤਾ ਇੱਕ ਸਭ ਤੋਂ ਵੱਡਾ ਨੁਕਸਾਨ ਕੀ ਹੁੰਦਾ, ਜਿਹੜਾ ਤੁਹਾਡੀ ਥਾਲੀ 'ਚ ਹੈ ਤੁਸੀਂ ਉਹਦਾ ਵੀ ਸਵਾਦ ਖਰਾਬ ਕਰ ਪੈਣਾ, ਦੂਜੀ ਮਿਲਣੀ ਨਹੀਂ, ਦੂਜੀ ਮਿਲਣੀ ਨਹੀਂ, ਤੇ ਜਿਹੜੀ ਤੁਹਾਡੀ ਥਾਲੀ 'ਚ ਹੈ ਤੁਸੀਂ ਉਹਦਾ ਵੀ ਸਵਾਦ ਖਰਾਬ ਕਰ ਪੈਣਾ, ਖੇਡ ਉਲਟ ਪੈ ਜਾਣੀ। ਹੁਣ ਜਿੰਨੀ ਦੁਨੀਆ 'ਚ ਆਉਂਦੀ ਹੈ, ਅੱਛਾ ਜੇ ਰਿਪਲੇਸ ਵੀ ਕਰ ਲਓ ਤੁਸੀਂ ਇੱਕ ਦੂਜੇ ਨੂੰ, ਇੱਦਾਂ ਵੀ ਜੇ ਤੁਹਾਨੂੰ ਲੱਗਦਾ ਹੈ ਵੀ ਫਲਾਨੇ ਦਾ ਘਰ ਚੰਗਾ ਹੈ, ਉਹਨੂੰ ਲੱਗਦਾ ਉਹਦਾ, ਤੁਸੀਂ ਸਾਰੀ ਦੁਨੀਆ ਨੂੰ ਬਦਲ ਕੇ ਵੇਖ ਲਓ, ਦੁਨੀਆ ਫਿਰ ਵੀ ਉਦਾਂ ਦੀ ਹੋਣੀ ਹੈ। ਇੱਥੇ ਸਿਰਫ ਸੁਖੀ ਉਹ ਹੋਇਆ ਜਿਹਨੇ ਆਪਣੇ ਆਪ ਨੂੰ ਸਵਾਰਿਆ, ਦੂਜਾ ਕੋਈ ਸੁਖੀ ਨਹੀਂ ਹੋਇਆ। ਉਹ ਕਹਿੰਦੇ ਨਾ ਵੀ ਕੋਈ ਬੰਦਾ ਧਰਮ ਰਾਜ ਨੂੰ ਨਾ, ਮਤਲਬ ਹੈ ਸਾਖੀ ਜੀ ਹੈ ਸਮਝਣ ਮਾਤਰ, ਧਰਮ ਰਾਜ ਨੂੰ ਇੱਕ ਵਾਰ ਨਰਕਾਂ ਵਾਲੇ ਮਿਲੇ, ਨਰਕਾਂ ਵਾਲੇ ਜਿਹੜੇ ਨਰਕ ਵਿੱਚ ਰਹਿ ਰਹੇ ਸੀ, ਤੇ ਉਹ ਉਹਨੂੰ ਕਹਿੰਦੇ ਵੀ ਯਾਰ ਸਾਨੂੰ ਵੀ ਕੋਈ ਇੱਕ

ਦਾ ਦਿਨ ਸਵਰਗ ਹੀ ਵਿਖਾ ਦੇ। ਜੇ ਮੰਨ ਲਓ ਹੁਣ ਆਪਣੇ ਮਨ ਚ ਇੱਛਾ ਹੋਵੇ ਵੀ ਆਪਾਂ ਫਲਾਨੀ ਜਗ੍ਹਾ ਨਾ ਚੱਲੀਏ, ਇੱਕ ਦਿਨ ਉੱਥੇ ਰਹਿ ਆਈਏ ਜਾ ਕੇ। ਅੱਛਾ ਉਹ ਧਰਮਰਾਜ ਪਹਿਲਾਂ ਤੇ ਮੰਨੇ ਨਾ, ਫਿਰ ਉਹਨੇ ਕਹਿੰਦਾ ਚਲੋ ਠੀਕ ਹੈ, ਇੱਦਾਂ ਕਰੋ ਵੀ ਆਪਾਂ ਫਲਾਨਾ ਦੇ ਨਾਂ ਰੱਖ ਲੈਂਦੇ ਹਾਂ, ਤੁਸੀਂ ਇੱਕ ਦਿਨ ਲਈ ਸਵਰਗ ਚ ਆ ਜਾਓ, ਤੇ ਜਿਹੜੇ ਨਰਕਾਂ ਵਾਲੇ ਨੇ ਉਹਨੂੰ ਕਹਿੰਦਾ ਤੁਸੀਂ ਇੱਕ ਦਿਨ ਲਈ ਸਵਰਗ ਚ ਆ ਜਾਓ, ਤੇ ਉਹਨੇ ਸਵਰਗ ਵਾਲਿਆਂ ਨੂੰ ਵੀ ਹੱਥ ਉੱਤੇ ਜੋੜ ਲਏ ਵੀ ਤੁਸੀਂ ਇੱਕ ਦਿਨ ਫਲਾਨੀ ਜਗ੍ਹਾ ਤੇ ਚਲੇ ਜਾਓ, ਵੀ ਆਪਾਂ ਇੱਦਾਂ ਬਦਲੀ ਜੀ ਕਰਨੀ ਆ ਵੀ ਉਹਨਾਂ ਨੂੰ ਵੀ ਚਲੋ ਉਹਨਾਂ ਦੀ ਇੱਛਾ ਪੂਰੀ ਕਰ ਦਈਏ। ਅੱਛਾ ਜੀ ਚਲੋ ਦਿਨ ਮਿਥਿਆ ਗਿਆ, ਜਿਹੜੇ ਨਰਕਾਂ ਵਾਲੇ ਸੀ ਉਹ ਸਵਰਗਾਂ ਚਲੇ ਗਏ, ਜਿਹੜੇ ਸਵਰਗਾਂ ਵਾਲੇ ਸੀ ਉਹ ਨਰਕਾਂ ਚਲੇ ਗਏ, ਜਗ੍ਹਾ ਰਿਪਲੇਸ ਕਰ ਲਈ, ਬਦਲ ਲਈ ਆਪਸ ਦੇ ਵਿੱਚ। ਕੀ ਵੇਂਦੇ ਨੇ, ਜਿਹੜੇ ਨਰਕਾਂ ਵਾਲੇ ਸੀ ਉਹ ਉੱਥੇ ਜਾ ਕੇ ਜਿਹੜਾ ਸਵਰਗ ਸੀ ਉਹਨੂੰ ਉਹਨਾਂ ਨੇ ਨਰਕ ਬਣਾ ਦਿੱਤਾ, ਤੇ ਜਿਹੜੇ ਸਵਰਗ ਵਾਲੇ ਸੀ ਜਿਹੜੇ ਉਹ ਨਰਕ ਵਿੱਚ ਗਏ ਉਹਨਾਂ ਨੇ ਉਹਨੂੰ ਕੀ ਬਣਾ ਦਿੱਤਾ, ਸਵਰਗ ਬਣਾ ਦਿੱਤਾ। ਹੁਣ ਬੇਸਿਕਲੀ ਸਵਰਗ ਤੇ ਨਰਕ ਕਿੱਥੇ ਹੈ, ਬੰਦੇ ਦੇ ਅੰਦਰ ਹੈ, ਸਮਝੋ ਬੇਨਤੀ ਨੂੰ। ਬੇਸਿਕਲੀ ਹੁਣ ਕਿਸੇ ਬੰਦੇ ਨੂੰ ਗੰਦਗੀ 'ਚ ਰਹਿਣ ਦੀ ਆਦਤ ਹੋਵੇ, ਇੱਕ ਬੰਦਾ ਆਇਆ ਜਿਹਨੂੰ ਸਫਾਈ 'ਚ ਰਹਿਣ ਦੀ ਆਦਤ ਸੀ, ਉਹ ਆਇਆ ਤੇ ਉਹਨੇ ਆਣ ਕੇ ਸਾਰਾ ਚਮਕਦਮ ਦੁਬਾਰਾ ਬਰਕਰਾਰ ਕਰ ਲਈ, ਉਹਨੇ ਗੰਦਗੀ ਸਾਫ਼ ਕਰ ਦਿੱਤੀ। ਇੱਕ ਜਿਹਨੂੰ ਗੰਦਗੀ 'ਚ ਰਹਿਣ ਦੀ ਆਦਤ ਸੀ ਉਹਨੂੰ ਚੰਗਾ ਭਲਾ ਕਰ ਦਿੱਤਾ, ਐਨ ਸਾਫ਼ ਸੁਥਰਾ, ਜਦੋਂ ਉਹ ਉੱਥੇ ਰਹਿਣ ਲੱਗ ਪਿਆ ਤੇ ਉੱਥੇ ਕੀ ਪੈਦਾ ਹੋ ਗਈ, ਗੰਦਗੀ। ਹੁਣ ਗੰਦਗੀ ਹੈ ਕਿੱਥੇ, ਗੰਦਗੀ ਬਾਹਰ ਸੀ ਕਿਤੇ ਕਿ ਬੰਦੇ ਦੇ ਅੰਦਰ ਸੀ, ਬੰਦੇ ਦੇ ਅੰਦਰ ਹੀ ਹੈ। ਸਵਰਗ ਬਾਹਰ ਸੀ ਕਿਤੇ ਕਿ ਬੰਦੇ ਦੇ ਅੰਦਰ ਹੈ, ਬੰਦੇ ਦੇ ਅੰਦਰ ਸੀ। ਹੁਣ ਸਵਰਗੀ ਜਿਹੜੇ ਸੀ ਉਹਨਾਂ ਨੇ ਚੰਗੇ ਭਲੇ ਨਰਕ ਨੂੰ ਵੀ ਸਵਰਗ ਬਣਾ ਲਿਆ, ਤੇ ਜਿਹੜੇ ਨਰਕੀ ਸੀ ਉਹਨਾਂ ਨੇ ਚੰਗੇ ਭਲੇ ਸਵਰਗ ਨੂੰ ਵੀ ਕੀ ਬਣਾ ਦਿੱਤਾ, ਨਰਕ ਬਣਾ ਦਿੱਤਾ। ਇਹ ਸਾਰੀ ਗੱਲ ਬੰਦੇ ਦੇ ਅੰਦਰ ਦੀ ਹੈ, ਇੰਟਰਨਲੀ ਹੈ। ਤੋ ਸਾਨੂੰ ਕੀ ਨਾ ਲੱਗਦਾ ਫਲਾਨੀ ਜਗ੍ਹਾ ਉਸ ਥਾਂ ਤੇ ਹੁੰਦੇ ਨਾ, ਫਿਰ ਵੇਖੋ ਕੀ ਬਣਦਾ, ਕੱਖ ਨੀ ਬਣਨਾ, ਕੱਖ ਨੀ। ਜਿੰਨਾ ਚਿਰ ਤੁਸੀਂ ਆਪਣੀ ਸੁਰਤ ਨੂੰ ਬਦਲਦੇ ਨਹੀਂ, ਜਿੰਨਾ ਚਿਰ ਤੁਹਾਡੇ ਅੰਦਰ ਸ਼ੁਭ ਗੁਣ ਨਹੀਂ ਆਉਂਦੇ, ਉਨਾ ਚਿਰ ਤੱਕ ਕਿਸੇ ਪ੍ਰਸਥਿਤੀ ਵਿੱਚ ਕੋਈ ਸਰਕਮਸਟਾਂਸਿਸ ਬਦਲ ਨਹੀਂ ਸਕਦੇ। ਤੋ ਬਾਬਾ ਜੀ ਨੇ ਇੱਕ ਗੱਲ ਬੜੀ ਅੱਜ ਪਿਆਰੀ ਸਮਝਾਈ, ਉਹਨਾਂ ਆਖਿਆ ਵੇਖ ਪਹਿਲੀ ਗੱਲ ਇਹ ਹੈ, ਹਾਂ ਤੂੰ ਮਿਹਨਤ ਕਰ, ਜੋ ਮਰਜ਼ੀ ਪ੍ਰਾਪਤ ਕਰ ਲਾ, ਪਰ ਇਹ ਵੀ ਨਾ ਸਮਝੀ ਵੀ ਜੇ ਮੈਨੂੰ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੋ ਗਈ ਤੇ ਇਹਦਾ ਮਤਲਬ ਹੈ ਮੇਰੀ ਜ਼ਿੰਦਗੀ ਅਧੂਰੀ ਹੈ। ਇੱਕ ਬੇਨਤੀ ਹੋਰ ਕਰਾਂਗਾ, ਥੋੜ੍ਹੀ ਜਿਹੀ ਨੌਜਵਾਨ ਬੈਠੇ ਨੇ ਗੱਲ ਸਪਸ਼ਟ ਹੋਵੇਗੀ, ਕਿ ਜਦੋਂ ਮਾਰਕੀਟ ਵਿੱਚ ਆਈਫੋਨ ਨਹੀਂ ਸੀ ਆਏ ਤੇ ਜਿਹੜੇ ਆਈਫੋਨਾਂ ਤੋਂ ਬਿਨਾਂ ਜ਼ਿੰਦਗੀ ਜਿਉ ਕੇ ਗਏ ਉਹ ਅਧੂਰੇ ਸਨ ਸਾਰੇ, ਜਦੋਂ ਘਰ ਪੱਕੇ ਨਹੀਂ ਸਨ ਹੁੰਦੇ ਅਧੂਰੀ ਜ਼ਿੰਦਗੀ ਜੀ ਗਏ ਉਹ, ਜਦੋਂ ਕੋਈ ਕੈਨੇਡਾ ਵਰਗੇ ਮੁਲਕ ਦੇ ਵਿੱਚ ਆਇਆ ਵੀ ਨਹੀਂ ਸੀ, ਇੰਡੀਆ ਵਿੱਚ ਹੀ ਰਹਿ ਰਿਹਾ ਸੀ, ਪੰਜਾਬ 'ਚ ਹੀ ਰਹਿ ਰਹੇ, ਅਧੂਰੀ ਤੁਰ ਗਏ। ਪੂਰੇ ਲੋਕ ਪਹਿਲਾਂ ਵੀ ਹੋਏ ਨੇ ਤੇ ਅੱਜ ਵੀ ਹੋਏ ਨੇ, ਉਹ ਪਹਿਲਾਂ ਵੀ ਸਨ। ਜਦੋਂ ਦੁਨੀਆ ਉੱਤੇ ਕੋਈ ਖਾਣ ਪੀਣ ਦੇ ਬਹੁਤੇ ਵੱਡੇ ਪ੍ਰਬੰਧ ਨਹੀਂ ਸਨ ਉਦੋਂ ਵੀ ਲੋਕ ਪੂਰੇ ਹੋਏ ਨੇ ਇੱਥੇ, ਪੂਰੇ ਦਾ ਮਤਲਬ ਸਮਝਦੇ, ਜਿਹੜੇ ਫੁੱਲਫਿਲ ਨੇ ਲਾਈਫ ਦੇ ਵਿੱਚ, ਜਿਨ੍ਹਾਂ ਦੇ ਅੰਦਰ ਕੋਈ ਸੰਤੋਖ ਹੈ, ਕੋਈ ਸਬਰ ਹੈ, ਕੋਈ ਸੁਖੀ। ਅੱਜ ਜਦੋਂ ਪਦਾਰਥਾਂ ਦਾ ਇੰਨਾ ਵੱਡਾ ਦੌਰ ਆ ਗਿਆ ਤੇ ਦੁਖੀ ਲੋਕ ਅੱਜ ਵੀ ਹੈਗੇ ਨੇ, ਕਿਹੜੇ ਅੱਜ ਨਹੀਂ ਹੈਗੇ। ਇਸ ਕਰਕੇ ਸਾਰੀ ਖੇਡ ਬਾਬੇ ਨੇ ਆਖਿਆ ਤੇਰੇ ਅੰਦਰ ਦੀ ਹੈ, ਆਖਿਆ ਵੇਖ ਕਿਸੇ ਵੱਲ ਝਾਤੀ ਮਾਰੇਗਾ ਤੇ ਤੂੰ ਕਦੀ ਵੀ ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕਦਾ ਜਿਹਦੇ ਵੱਲ ਵੇਖੇਗਾ। ਤੋ ਬਾਬਾ ਜੀ ਨੇ ਗੱਲ ਸਮਝਾਈ, ਸ਼ੇਖ ਫਰੀਦ ਸਾਹਿਬ ਨੇ ਸਮੇਂ ਦੀ ਸਮਾਪਤੀ ਕਹਿ ਕੇ ਫਤਿਹ ਬੁਲਾਵਾਂ, ਉਹਨਾਂ ਕਿਹਾ ਰੁੱਖੀ ਸੁਖੀ ਖਾਏ ਕੈ, ਇਹਦਾ ਅਰਥ ਹੈ ਜੋ ਵੀ ਤੇਰੇ ਕੋਲ ਹੈ। ਹੁਣ ਅੱਜ ਤੇ ਰੁੱਖੀਆਂ ਸੁੱਖੀਆਂ ਨਹੀਂ, ਸੁੱਖ ਨਾਲ ਸ਼ਾਹੀ ਪਨੀਰ ਬਣੇ ਨੇ ਕਈ ਕੁਝ ਹੈ। ਰੁੱਖੀ ਸੁਖੀ ਖਾਏ ਕੈ, ਠੰਡਾ ਪਾਣੀ ਪੀਓ, ਵੀ ਜੋ ਵੀ ਹੈ ਇਹਦਾ ਮਤਲਬ ਸ਼ਬਦ ਦੀ ਸੈਂਸ ਸਮਝਣ ਦੀ ਲੋੜ ਹੈ। ਆਖਿਆ ਫਰੀਦਾ ਦੇਖ ਪਰਾਈ ਚੋਪੜੀ, ਐਵੇਂ ਦੂਜਿਆਂ ਵੱਲ ਨਾ ਵੇਂਹਦਾ ਰਿਹਾ ਕਰ, ਐਵੇਂ ਨਾ ਝੋਰਦਾ ਰਿਹਾ ਕਰ, ਆਪਣੀ ਜ਼ਿੰਦਗੀ ਵਿੱਚੋਂ ਇਸ ਚੀਜ਼ ਨੂੰ ਪਾਸੇ ਕਰ। ਫਰੀਦਾ ਦੇਖ ਪਰਾਈ ਚੋਪੜੀ, ਹੁਣ ਕਈ ਵਾਰ ਹੁੰਦਾ ਕਹਿੰਦੇ ਭੂਆ ਦਾ ਮੁੰਡਾ ਮਗਰੋਂ ਕੈਨੇਡਾ ਆਇਆ, ਪੱਕਾ ਪਹਿਲਾਂ ਹੋ ਗਿਆ, ਵੀ ਹੋ ਗਿਆ ਠੀਕ ਹੈ, ਫਿਰ ਕੀ ਹੋ ਗਿਆ, ਜਿਹੜੇ ਪਹਿਲਾਂ ਪੱਕੇ ਸਨ ਉਹਨਾਂ ਨੇ ਕਿਹੜਾ ਇੱਥੋਂ ਬੰਜ ਗੱਡ ਦਿੱਤੇ, ਉਹ ਵੀ ਦੁਖੀ ਬੈਠੇ ਨੇ ਤੇ ਸਾਰੇ, ਪੁੱਛ ਲਓ ਉਹ ਵੀ, ਉਹਨਾਂ ਦੀ ਸਿਚੁਏਸ਼ਨ ਵੀ ਕੋਈ ਵੱਖਰੀ ਨਹੀਂ ਹੈ। ਜੇ ਤੇ ਉਹਨਾਂ ਦੇ ਹਾਲਾਤ ਬਦਲ ਗਏ ਨੇ ਫਿਰ ਤੇ ਤੁਸੀਂ ਕਹੋ ਵੀ ਬੜੀ ਵੱਡੀ ਪ੍ਰਾਪਤੀ ਹੋ ਗਈ, ਕੀ ਹੈ, ਕੱਖ ਵੀ ਫਰਕ ਨਹੀਂ ਪੈਂਦਾ। ਜੇ ਇਹ ਸਾਰੀ ਬੰਦੇ ਦੀ ਸੋਚ ਦੀ ਗੱਲ ਹੈ ਵੀ ਬੰਦਾ ਸੋਚਦਾ ਕਿਸੇ ਗੱਲ ਨੂੰ ਕਿੱਦਾਂ ਹੈ। ਤੋ ਅਸਲ ਵਿੱਚ ਸਾਡੇ ਅੰਦਰ ਸਕੂਨ ਚਾਹੀਦਾ, ਸਾਡੇ ਅੰਦਰ ਸਕੂਨ ਚਾਹੀਦਾ, ਸਾਡੇ ਅੰਦਰ ਟਿਕਾ ਚਾਹੀਦਾ, ਬਸ ਗੱਲ ਇੱਥੇ ਨਿਬੜਨੀ। ਮੈਨੂੰ ਹਾਲਾਤਾਂ ਨਾਲ ਨਜਿੱਠਣ ਆਉਣਾ ਚਾਹੀਦਾ, ਬਸ ਗੱਲ ਇੱਥੇ ਨਿਬੜਨੀ ਹੈ।
ਐਵੇਂ ਨਾ ਪਰਾਇਆ ਵਾਲ ਵੇਖੋ। ਤੂੰ ਬਾਬਾ ਜੀ ਨੇ ਕਿਹਾ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ, ਐਵੇਂ ਨਾ ਆਪਣੀ ਜਿੰਦ ਨੂੰ ਤਰਸਾਉਂਦਾ ਫਿਰ ਤਾਂ ਦੁਖੀ ਹੋਵੇਗਾ। ਤੂੰ ਗੁਰੂ ਕਿਰਪਾ ਕਰੇ ਦੋ ਸਲੋਕਾਂ ਨੂੰ ਆਪਾਂ ਵਿਚਾਰਿਆ, ਸਾਰਿਆਂ ਦਾ ਧੰਨਵਾਦ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲੇ ਸਮੇਂ ਲਈ ਢਾਡੀ ਜਥੇ ਨੂੰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਵਨ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ, ਸਾਰੀ ਗੁਰ ਸੰਗਤਾਂ ਦੇ ਯੋਗ ਹੋ ਜੋ ਵੀਕਐਂਡ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਦੀਵਾਨਾਂ ਦੇ ਸ਼ਾਮਾਂ ਦੇ ਦੀਵਾਨ ਸਜੇ ਹੈ, ਚਾਰ ਪਰਿਵਾਰਾਂ ਨੇ ਸੁੱਖਾਂ ਦੀ ਮਣੀ ਸੁਖਣੀ ਸਾਹਿਬ ਦੇ ਜਾਪ ਹੋਏ ਹੈ, ਕੀਰਤਨ ਹੋਇਆ, ਕਥਾ ਹੋਈ ਹੈ, ਚੰਦ ਮਿੰਟ ਤੁਹਾਡੇ ਦਰਸ਼ਨ ਕਰਨੇ ਹੈ ਇੱਕ ਦੋ ਢਾਡੀ ਵਾਰਾਂ ਰਾਹੀਂ। ਤਵੱਜੋ ਦਿਓ, ਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹੈ। ਸਾਰੀ ਗੁਰਸੰਗਤਾਂਤਾਂ ਦੀ ਯੋਗ ਹੈ, ਲੰਗਰਾਂ ਦੀਆਂ ਸਵਾਵਾਂ ਹੋ ਰਹੀਆਂ ਹਨ ਤੇ ਗੁਰੂ ਸਾਹਿਬ ਤੁਹਾਡੀਆਂ ਸਵਾਵਾਂ ਤੇ ਭਟਾਵਾਂ ਮਨਜ਼ੂਰ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਪਿਆਰੇ ਖਾਲਸਾ ਜੀ, ਉਹ ਅਕਾਲ ਪੁਰਖ ਵਾਹਿਗੁਰੂ ਨੇ ਬੜੀ ਵਧੀਆ ਸ੍ਰਿਸ਼ਟੀ ਸਾਜੀ ਹੈ। ਦੇਖੋ ਕਿੰਨੇ ਸੰਸਾਰ ਹੈ, ਕਿੱਡੀ ਦੁਨੀਆ ਹੈ, ਤੇ ਆਪਾਂ ਸੰਸਾਰ ਵਿੱਚ ਵਿਚਰਦੇ ਹਾਂ, ਦੁਨੀਆਂ ਘੁੰਮਦੇ ਹਾਂ, ਜਾਂਦੇ ਹਾਂ, ਕਿਸੇ ਇੱਕ ਦੇਸ਼ ਜਾਂਦੇ ਹਾਂ ਜਾਂ ਆਪਣੇ ਪੰਜਾਬ ਜਾਂ ਹਿੰਦੁਸਤਾਨ ਜਾਂ ਕੈਨੇਡਾ 'ਚ ਆਪਾਂ ਬੈਠੇ ਹਾਂ, ਤੁਸੀਂ ਬੈਠੇ ਹੋ, ਹੋਰਾਂ 'ਚ ਵੀ ਸਥਾਨਾਂ 'ਤੇ ਜਾਣ ਦਾ ਮੌਕਾ ਮਿਲਦਾ ਹੈ। ਮੈਂ ਕਈ ਵਾਰੀ ਇਹ ਗੱਲ ਸੋਚਦਾ ਹੁੰਦਾ ਵੀ ਇਹ ਜੋ ਸੰਸਾਰ ਸਾਜਿਆ ਇਹ ਦੁਨੀਆ ਹੈ, ਦੇਖੋ ਜੋ ਸਰੀ ਨਗਰ ਕੀਰਤਨ ਹੁੰਦਾ ਕਿੰਨਾ ਇਕੱਠ ਹੁੰਦਾ ਹੈ। ਕਹਿਣ ਦਾ ਮੇਰਾ ਭਾਵ ਇਹ ਹੈ ਵੀ ਕਿੰਨੀ ਸੰਗਤ ਹੁੰਦੀ ਹੈ, ਵੀ ਕਿਸੇ ਦਾ ਕਿਸੇ ਨਾਲ ਚਿਹਰਾ ਨਹੀਂ ਮਿਲਦਾ, ਸ਼ਕਲ ਨਹੀਂ ਮਿਲਦੀ ਹੈ, ਅਤੇ ਕਿੱਡਾ ਵੱਡਾ ਉਹ ਕਾਰੀਗਰ ਹੈ, ਸੋਹਣੇ ਸੋਹਣੀਆਂ ਸ਼ਕਲਾਂ ਬਣਾ ਕੇ, ਮੂਰਤਾਂ ਬਣਾ ਕੇ ਜੋ ਮਾਤ ਲੋਕ 'ਤੇ ਭੇਜਦਾ। ਮੰਨ ਲਓ ਜੇ ਕਿਸੇ ਮਾਂ ਨੇ ਦੋ ਜੋੜੇ ਬੱਚਿਆਂ ਨੂੰ ਜਨਮ ਦੇ ਤਾ, ਉਹਨਾਂ ਦੀ ਸ਼ਕਲਾਂ ਮਿਲ ਗਈਆਂ, ਇੱਕੋ ਜਿਹਾ ਮਾਂਦਰਾ ਹੈ ਉਹਨਾਂ ਦਾ, ਫਿਰ ਉਹ ਅਕਲਾਂ 'ਚ ਫਰਕ ਪਾ ਦਿੰਦਾ। ਵਾਹਿਗੁਰੂ ਆਪਾਂ ਕਹਿੰਦੇ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ, ਭਜਨੀਕ ਪੁਰਸ਼ ਸੰਤ ਰਿਸ਼ੀ ਮੁਨੀ ਮਹਾਨ ਮਹਾਤਮਾ ਨਾਮ ਜਪਣ ਵਾਲੇ ਅਕਾਲ ਪੁਰਖ ਵਾਹਿਗੁਰੂ ਆਪ ਭੇਜਦਾ ਮਾਤ ਲੋਕ 'ਤੇ। ਅਸੀਂ ਕਲਯੁਗੀ ਜੀਵ ਹਾਂ, ਸੰਸਾਰੀ ਜੀਵ ਹੈ, ਸਾਨੂੰ ਮਹਾਰਾਜ ਨੇ ਮਾਤ ਲੋਕ 'ਤੇ ਭੇਜਿਆ ਨਾਮ ਜਪਣ ਵਾਸਤੇ, ਸੇਵਾ ਸਿਮਰ ਸਤਸੰਗ ਕਰਨ ਵਾਸਤੇ। ਜੇ ਉਹ ਜੋੜੇ ਬੱਚਿਆਂ ਦੀਆਂ ਸ਼ਕਲਾਂ ਇੱਕੋ ਜਿਹੀਆਂ, ਫਿਰ ਅਕਲਾਂ 'ਚ ਫਰਕ ਪੈ ਗਿਆ, ਇੱਕ ਗੁਰੂ ਵਾਲਾ ਬਣ ਜਾਂਦਾ, ਇੱਕ ਮਨਮੁੱਖ ਬਣ ਜਾਂਦਾ। ਕਿਵੇਂ ਸੰਗਤ ਦਾ ਫਰਕ ਹੈ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ। ਸਤਸੰਗਤ ਉਹੀ ਹੈ ਜਿੱਥੇ ਗੁਰੂ ਦੀ ਗੱਲ ਹੋਣੀ ਹੈ, ਗੁਰੂ ਦੀਆਂ ਵਿਚਾਰੀਆਂ ਹੋਣੀਆਂ ਹਨ, ਗੁਰਬਾਣੀ ਹੈ, ਗੁਰੂ ਦੇ ਇਤਿਹਾਸ ਹੈ, ਇਤਿਹਾਸ ਵੀ ਗੁਰਾਂ ਦੇ ਹਨ, ਕਿਸੇ ਕੋਈ ਆਮ ਬੰਦੇ ਦੇ ਨਹੀਂ ਹਨ। ਜਿਹਨੇ ਕੋਈ ਕੁਰਬਾਨੀ ਕੀਤੀ ਹੈ, ਆਪਣਾ ਆਪ ਨਿਸ਼ਾਵਰ ਕਰਿਆ ਹੈ, ਉਹਨਾਂ ਦੇ ਇਤਿਹਾਸ ਲਿਖੇ ਜਾਂਦੇ ਹੈ, ਅਤੇ ਕੁਰਬਾਨੀਆਂ ਵਾਲੇ ਗੁਰਸਿੱਖ ਮਹਾਨ ਕੁਰਬਾਨੀਆਂ ਹਨ ਜਿਹਨਾਂ ਦੀਆਂ ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਇਹ ਜਿਹੜੀ ਲਗਨ ਲੱਗਦੀ ਹੈ, ਕੀ ਪਤਾ ਲਗਨ ਕਦੋਂ ਪ੍ਰਭੂ ਨੇ ਲਾਉਣੀ ਹੈ, ਕਦੋਂ ਲਗਨ ਲੱਗਣੀ ਹੈ, ਕਦੋਂ ਨਾਮ ਜਪਣਾ, ਕਦੋਂ ਪ੍ਰਭੂ ਦੀ ਵਾਹਿਗੁਰੂ ਦੀ ਛਣ ਵਿੱਚ ਆਉਣਾ ਹੈ, ਇਹ ਤਾਂ ਉਹ ਸਤਿਗੁਰੂ ਸਾਹਿਬ ਜਾਣਦੇ ਹੈ। ਹੁਣ ਜਿਨ੍ਹਾਂ ਦੇ ਉੱਪਰ ਅਲਾਹੀ ਛਤਰ ਝੁਲਣੇ ਹੈ, ਜਿਹਨੇ ਗੁਰੂ ਬਣਨਾ, ਉਹ ਕਿੱਥੇ ਜਾ ਰਿਹਾ ਹੈ, ਗੰਗਾ 'ਤੇ ਜਾ ਰਿਹਾ ਇਸ਼ਨਾਨ ਕਰਨ ਵਾਸਤੇ। ਕੌਣ? ਬਾਬਾ ਅਮਰਦਾਸ ਜੀ, ਬਾਸਰ ਕੇ ਨਗਰ ਹੈ ਬਾਬਾ ਅਮਰਦਾਸ ਜੀ ਦਾ। ਸੋ ਪਿਆਰੇ ਖਾਲਸਾ ਜੀ, ਉਹ ਕਿੱਥੇ ਜਾ ਰਹੇ ਹੈ ਇਸ਼ਨਾਨ ਕਰਨ ਵਾਸਤੇ? ਗੰਗਾ 'ਤੇ ਜਾਂਦੇ ਆ। ਬਹੁਤ ਵਾਰੀ ਗਏ, ਕੋਈ ਕਹਿੰਦਾ 12 ਵਾਰੀ ਗਏ, ਕੋਈ ਕਹਿੰਦਾ 20 ਵਾਰੀ ਗਏ, ਸਾਲ 'ਚ 2-3 ਚੱਕਰ ਤਾਂ ਲੱਗਦੇ ਹੀ ਹੁੰਦੇ ਉਹਨਾਂ ਦੇ, ਹੋਰ ਵੀ ਜਾਂਦੀਆਂ ਨਾਲ ਸੰਗਤਾਂ। ਸੋ ਪਿਆਰੇ ਖਾਲਸਾ ਜੀ, ਅਖੀਰਲੀ ਵਾਰੀ ਕਦੋਂ ਗਏ ਆ? ਆਪਣੇ ਪਿਤਾ ਬਾਪੂ ਤੇਜ ਭਾਣ ਦੇ ਅਸਤ ਪਾਉਣ ਵਾਸਤੇ, ਅਸਤ ਪਾਉਣ ਵਾਸਤੇ ਗਏ ਆ ਬਾਬਾ ਅਮਰਦਾਸ ਜੀ। ਅਸਤ ਪਾ ਕੇ ਵਾਪਸ ਮੁੜੇ ਆ ਰਹੇ ਹੈ। ਮਹੇੜੂ ਪਿੰਡ ਹੈ ਅੰਮ੍ਰਿਤਸਰ ਦੇ ਕੋਲ, ਮਹੇੜੂ ਪਿੰਡ, ਉਸਨੂੰ ਦਾ ਬ੍ਰਾਹਮਣ ਦੁਰਗਾਦਾਸ ਹੈ। ਉਹ ਦੁਰਗਾਦਾਸ ਦੀ ਕੁਟੀਆ ਦੇ ਵਿੱਚ ਸਿੱਖ ਸੰਗਤਾਂ ਠਹਿਰਾਓ ਕਰਦੀਆਂ ਹੁੰਦੀਆਂ, ਲੰਗਰ ਪ੍ਰਸ਼ਾਦਾ ਛਕਦੀਆਂ ਉੱਥੇ, ਅਤੇ ਬਾਬਾ ਅਮਰਦਾਸ ਜੀ ਵੀ ਉੱਥੇ ਠਹਿਰੇ ਆ, ਹੋਰ ਵੀ ਉੱਥੇ ਠਹਿਰੇ ਹਨ। ਸੋ ਹੁਣ ਜਿਹੜਾ ਕੋਈ ਭਜਨੀਕ ਪੁਰਸ਼ ਹੈ, ਨਾਮ ਜਪਣ ਵਾਲਾ ਹੈ, ਉਹਨੂੰ ਪਤਾ ਲੱਗ ਜਾਂਦਾ, ਨਾਮ ਜਪਣ ਵਾਲੇ ਨੂੰ ਪਤਾ ਲੱਗ ਜਾਂਦਾ, ਉੱਥੇ ਇੱਕ ਰਮਤਾ ਜੋਗੀ ਆ ਬ੍ਰਾਹਮਣ, ਵੇਦ ਭਗਤਾ, ਵੇਦ ਪਾਠੀ। ਜਦੋਂ ਬਾਬਾ ਅਮਰਦਾਸ ਜੀ ਪਏ ਆ ਨਾ, ਇੱਕ ਐਂ ਗੋਡਾ ਥੱਲੇ ਕਰਕੇ, ਦੂਜਾ ਐਂ ਉੱਤੇ ਪੈਰ ਕੀਤਾ, ਅੱਗੇ ਨੂੰ ਪੈਰ ਹੋ ਗਿਆ, ਉਹ ਦੂਜੇ ਪੈਰ ਵਿੱਚ ਜਿਹੜਾ ਉੱਪਰ ਨੂੰ ਪੈਰ ਕੀਤਾ ਹੋਇਆ, ਉਹਦੇ ਵਿੱਚ ਇੱਕ ਪਦਮ ਦਸਾ ਰਿਹਾ, ਪਦਮ ਚਮਕ ਰਿਹਾ। ਉਹ ਭਜਨੀਕ ਪੁਰਸ਼ਾਂ ਦੇ ਹੁੰਦਾ, ਜਾਂ ਤਾਂ ਰਾਜੇ ਮਹਾਰਾਜਿਆਂ ਦੇ, ਜਾਂ ਹੁੰਦਾ ਇਹ ਭਜਨੀਕ ਪੁਰਸ਼ਾਂ ਦੇ। ਉਹ ਚੌਥੀ ਮੰਜ਼ਿਲ ਦਾ ਜੋਗੀ, ਰਮਦਾ ਜੋਗੀ, ਬਾਬਾ ਅਮਰਦਾਸ ਜੀ ਦਾ ਜੋ ਪੈਰ ਉੱਪਰ ਹੈ ਨਾ, ਉਹ ਪੈਰ ਆਪਦੇ ਮੱਥੇ ਨੂੰ ਲਾਈ ਜਾਂਦਾ। ਜਦੋਂ ਮੱਥੇ ਨੂੰ ਲਾਈ ਜਾਂਦਾ, ਬਾਬਾ ਜੀ ਉੱਠ ਕੇ ਬੈਠੇ ਹੋ ਗਏ, ਕਹਿੰਦੇ ਰਿਸ਼ੀ ਜੀ, ਤੁਹਾਡੇ ਆਹ ਕੱਪੜੇ ਪਾਏ, ਭਗਵੇਂ ਕੱਪੜੇ ਪਾਏ, ਬਾਣਾ ਪਾਇਆ, ਰੁਦਰਾਕਸ਼ ਦੀ ਮਾਲਾ ਪਾਈ ਹੈ, ਜੋਗੀ ਲੱਗਦੇ ਹੋ, ਮੈਂ ਇੱਕ ਆਮ ਬੰਦਾ ਹੈ, ਮੈਂ ਇੱਕ ਆਮ ਇਨਸਾਨ ਹੈ, ਮੇਰੇ ਮੱਥੇ, ਮੇਰਾ ਪੈਰ ਆਪਦੇ ਮੱਥੇ ਨੂੰ ਕਿਉਂ ਲਾ ਰਹੇ ਹੋ? ਉਹ ਕਹਿੰਦਾ ਅਮਰੂ, ਅਮਰੂ ਨਥਾਵਾਂ ਕਹਿੰਦੇ, ਅਮਰੂ ਕਹਿੰਦੇ ਹੁੰਦੇ, ਮਾਫ਼ ਕਰਿਓ, ਅਤੇ ਮੈਂ
ਬਾਬਾ ਅਮਰਦਾਸ ਕਹੂੰਗਾ ਸਤਿਕਾਰਯੋਗ ਸਾਡੇ, ਉਹ ਕਹਿੰਦੇ ਅਮਰਦਾਸ ਤੈਨੂੰ ਨਹੀਂ ਪਤਾ ਹੈ ਆਹ ਤੇਰੇ ਚਰਨਾਂ 'ਚ ਤੇਰੇ ਪੈਰਾਂ 'ਚ ਪਦਮ ਹੈ, ਇਹ ਤਾਂ ਜਾਂ ਤਾਂ ਰਾਜੇ ਮਹਾਰਾਜਾ ਦੇ ਹੁੰਦਾ ਹੈ ਜਾਂ ਉੱਚ ਕੋਟੀ ਦਾ ਰਿਸ਼ੀ ਹੋਵੇ, ਮਹਾਤਮਾ ਪੁਰਸ਼ ਪੂਰਨ ਪੁਰਸ਼ ਅਤੇ ਤੇਰੇ ਉੱਪਰ ਕਿਰਪਾ ਹੋਣੀ ਆ, ਅਲਾਹ ਹੀ ਛਤਰ ਝੁਲਣੇ ਆ। ਬਾਬਾ ਅਮਰਦਾਸ ਕਹਿੰਦਾ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਜਾਂਦਾ ਹੁੰਦਾ ਇਸ਼ਨਾਨ ਕਰਨ ਵਾਸਤੇ। ਲਓ ਹੁਣ ਸੁਣੋ ਕਾਵਿ ਰਚਨਾ, ਰਸਾਲੂ ਦੀ ਤਾਰੀ ਦੇ ਉੱਪਰ ਉਹ ਰਮਤਾ ਜੋਗੀ ਜਿਵੇਂ ਬਾਬਾ ਅਮਰਦਾਸ ਜੀ ਨੇ ਤੋਂ ਗੱਲਾਂ ਕਰਦਾ ਹੈ ਉਹ ਸਮੇਂ ਦੀ ਵਾਰਤਾ ਮੇਰੇ ਸਾਥੀ ਬਿਆਨ ਇਉਂ ਕਰਦੇ ਆ।

ਅਮਰਦਾਸ ਜੀ ਉਸ ਬ੍ਰਹਮ ਰਿਸ਼ੀ ਨੂੰ ਆਪਣੇ ਗ੍ਰਹਿ ਵਿਖੇ ਲੈ ਗਏ, ਕਹਿੰਦੇ ਮੈਂ ਤੁਹਾਡੀ ਪ੍ਰਸ਼ਾਦੇ ਨਾ ਸੇਵਾ ਕਰਨੀ ਚਾਹੁੰਦਾ। ਉਹ ਕਹਿੰਦਾ ਜੀ ਠੀਕ ਹੈ, ਮੈਨੂੰ ਵੀ ਤੁਹਾਡੇ ਵਰਗਾ ਜਤ ਸਤ ਵਾਲਾ ਪੁਰਸ਼ ਚਾਹੀਦਾ ਸੀਗਾ, ਮੈਂ ਬੰਦਗੀ ਕਰਨੀ ਹੈ। ਅਮਰਦਾਸ ਤੂੰ ਪ੍ਰਸ਼ਾਦਾ ਛਕਾਏਗਾ? ਕਹਿੰਦਾ ਜੀ ਮੈਂ ਹੱਥੀਂ ਬਣਾ ਕੇ ਛਕਾਊਂਗਾ। ਬਾਬਾ ਅਮਰਦਾਸ ਜੀ ਉਸ ਰਿਸ਼ੀ ਨੂੰ ਆਪਦੇ ਗ੍ਰਹਿ ਵਿਖੇ ਲਿਆਏ ਹੈ ਤੇ ਬਾਬਾ ਅਮਰਦਾਸ ਜੀ ਐਨ ਸੱਚੀ ਸੁੱਚੀ ਬਿਰਤੀ ਦੇ ਨਾਲ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਉਸ ਰਮ ਤੇ ਜੋਗੀ ਨੂੰ ਛਕਾਉਂਦੇ ਹੈ। ਅੱਜ ਹੋਰ ਕੱਲ ਹੋਰ ਉਹਦੀ ਬਿਰਤੀ ਹੋਰ ਹੋ ਗਈ ਹੈ, ਹਫਤਾ 10 ਦਿਨ ਲੰਘੇ ਹੈ। ਉਦੋਂ ਬਾਅਦ ਉਹ ਬ੍ਰਹਮ ਰਿਸ਼ੀ ਪੁੱਛਦਾ ਅਮਰਦਾਸ ਬਹੁਤ ਪ੍ਰੇਮ ਭਾਵਨਾ ਨਾਲ ਸੇਵਾ ਕਰਦਾ, ਤੇਰਾ ਗੁਰੂ ਕੌਣ ਹੈ? ਇਹ ਇਹੋ ਜਿਹੀ ਸਿੱਖਿਆ ਤਾਂ ਬਜ਼ੁਰਗਾਂ ਤੋਂ ਜਾਂ ਗੁਰੂ ਤੋਂ ਮਿਲਦੀ ਹੈ। ਬਾਬਾ ਅਮਰਦਾਸ ਜੀ ਕਹਿੰਦੇ ਮੇਰਾ ਕੋਈ ਗੁਰੂ ਨਹੀਂ ਹੈ, ਮੈਂ ਤਾਂ ਗੰਗਾ ਤੇ ਜਾਂਦਾ, ਗੰਗਾ ਮੇਰੀ ਗੁਰੂ ਆ, ਮੈਂ ਕਿੰਨੇ ਵਾਰੀ ਜਾਇਆ, ਸੰਗਤਾਂ ਲੈ ਕੇ ਜਾਂਦਾ, ਇਸ਼ਨਾਨ ਕਰਨ ਜਾਂਦਾ ਉੱਥੇ। ਉਹ ਬ੍ਰਹਮ ਰਿਸ਼ੀ ਜੋਗੀ ਕਹਿੰਦਾ ਗੰਗਾ ਤਾਂ ਜੋ ਹਰਿਦੁਆਰ ਜਾਂਦੇ ਉਹਦਾ ਇੱਕ ਤੀਰਥ ਹੈ, ਜਿਤਨੇ ਤੀਰਥ ਦੇਵੀ ਥੱਪ ਹੈ ਤਿਤਨੇ ਲੋਚੇ ਸਭ ਧੂਰ, ਸਾਧੂ ਕੀ ਤਾਂ ਹੀ ਗੁਰਬਾਣੀ 'ਚ ਇਹ ਤੁਕ ਲਿਖੀ ਹੋਈ ਹੈ ਵੀ ਜਿਹੜੇ ਵੀ ਤੀਰਥ ਥਾਪੇ ਆ ਨਾ ਸਾਧੂ ਆਦੇ ਮੁਬਾਰਕ ਚਰਨ ਦੀ ਧੂੜੀ ਲੋਚਦੇ, ਉਹਦਾ ਤੀਰਥ ਹੈ। ਪਹਿਲਾਂ ਗੁਰਾਂ ਨੇ ਚਰਨ ਟਕਾਏ, ਫਿਰ ਤੀਰਥ ਬਣਦੇ, ਜਿਹੜੇ ਧਾਮ ਬਣੇ ਆ ਉਹ ਗੁਰੂ ਨਹੀਂ ਹੋ ਸਕਦਾ। ਗੁਰੂ ਦੱਸਦੇ ਰਾ ਕੌਣ ਆ? ਕਹਿੰਦੇ ਹੈ ਗੁਰੂ ਮਿਲਿਆ ਨਹੀਂ ਹੈ। ਉਹ ਰਮਤਾ ਜੋਗੀ ਮੱਥੇ ਤੇ ਹੱਥ ਮਾਰ ਕੇ ਭੱਜ ਗਿਆ, ਕਹਿੰਦਾ ਮੈਂ ਇੰਨੇ ਦਿਨ ਨੁਗਰੇ ਦੇ ਘਰੇ ਰਿਹਾ, ਇਹ ਨੁਗਰੇ ਦਾ ਹੈ ਨੌ ਬੁਰਾ। ਭਗਤ ਕਬੀਰ ਸਾਹਿਬ ਕਹਿੰਦੇ ਨੁਗਰੇ ਦਾ ਹੈ ਨੌ ਬੁਰਾ। ਉਹ ਭੱਜ ਗਿਆ, ਹਿਰਦੇ 'ਚ ਸੱਟ ਲੱਗੀ ਵੀ ਮੈਂ ਤਾਂ ਗੰਗਾ ਤੇ ਜਾਂਦਾ, ਬੜੀ ਚੰਗੀ ਤਰ੍ਹਾਂ ਮੈਂ ਸੱਚੀ ਸੁੱਚੀ ਬਿਰਤੀ ਨਾ ਪ੍ਰਸ਼ਾਦਾ ਛਕਾਇਆ, ਇਹ ਸ਼ੰਕਿਆ ਕਰ ਗਿਆ। ਹੁਣ ਠੋਕਰ ਲੱਗੀ ਹਿਰਦੇ ਵਿੱਚ, ਮਾਫ਼ ਕਰਿਓ, ਅਸੀਂ ਕਲਯੁਗੀ ਜੀ ਬੈਠੇ ਹਾਂ, ਜਦੋਂ ਕੋਈ ਘਾਟਾ ਪੈਂਦਾ, ਰੋਗ ਲੱਗਦਾ, ਨੁਕਸਾਨ ਹੁੰਦਾ, ਸਾਨੂੰ ਤਾਂ ਹੀ ਸਾਨੂੰ ਗੁਰੂ ਦਾ ਚੇਤੇ ਆਉਂਦਾ, ਤਾਂ ਹੀ ਬਾਪੂ ਦੇ ਕੋਲ ਆਉਂਦੇ ਅਸੀਂ ਅਰਦਾਸ ਕਰਾਉਣੇ, ਆ ਕੇ ਮਹਾਰਾਜ ਸਾਡੇ 'ਤੇ ਆਹ ਦੁੱਖ ਹੈ, ਗਿਆਨੀ ਜੀ ਆਹ ਅਰਦਾਸ ਕਰਿਓ, ਆਹ ਅਰਦਾਸ ਕਰਿਓ, ਸਾਡੇ 'ਤੇ ਕਿਰਪਾ ਕਰਿਓ, ਕਿਰਪਾ ਕਰਿਓ, ਤੇ ਤਾਂ ਅਰਦਾਸ ਕਰਾਉਣੇ ਆ ਕੇ। ਫਿਰ ਗਿਆਨੀ ਜੀ ਅਰਦਾਸ ਕਰਦੇ ਆ ਕਿ ਸਾਡੇ 'ਤੇ ਅਪਾਰ ਬਖਸ਼ਿਸ਼ ਕਿਰਪਾ ਹੁੰਦੀ ਹੈ, ਤੇ ਪਿਆਰੇ ਖਾਲਸਾ ਜੀ ਠੋਕਰ ਲੱਗ ਗਈ ਹੈ। ਬਾਬਾ ਅਮਰਦਾਸ ਜੀ ਉਸ ਰਾਤ ਮਸਾਂ ਨੀਂਦ ਆਈ ਹੈ ਤੇ ਪਏ ਹੈ, ਤੇ ਅੰਮ੍ਰਿਤ ਵੇਲਾ ਹੋਇਆ। ਉਹਨਾਂ ਦੀ ਨੂੰਹ ਭਾਈ ਜੱਸੂ ਉਹਨਾਂ ਦਾ ਭਤੀਜਾ ਏ, ਤੇ ਜਿਹੜੀ ਨੂੰਹ ਆ ਉਹਦਾ ਨਾਂ ਬੀਬੀ ਅਮਰੋ ਆ, ਤੇ ਉਹ ਬੱਚੀ ਬੇਟੀ ਕੌਣ ਆ? ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਦੀ ਸਪੁੱਤਰੀ ਹੈ, ਜੋ ਗੁਰੂ ਬੇਟੀ ਹੈ, ਤੇ ਗੁਰਬਾਣੀ ਉਹਦੇ ਹਿਰਦੇ 'ਚ ਹੈ। ਅੰਮ੍ਰਿਤ ਵੇਲੇ ਉਹ ਬੀਬੀ ਉੱਠੀ ਹੈ, ਉਹਨੇ ਕੀ ਕੀਤਾ? ਚਾਟੀ ਹੁੰਦੀ, ਚਾਟੀ ਕਹੀ ਚਟੂਰਾ ਵੀ ਕਹਿੰਦੇ, ਚਾਟੀ ਜੀ ਜਾਗ ਲਾਇਆ ਹੁੰਦਾ ਦੁੱਧ ਨੂੰ, ਉਹ ਚਾਟੀ ਦੇ ਵਿੱਚ ਉਸ ਬੀਬੀ ਨੇ ਮਧਾਣੀ ਪਾਈ ਹੈ, ਬੀਬੀ ਅਮਰੋ ਨੇ, ਨਾਲੇ ਤਾਂ ਮੁੱਖ 'ਚੋਂ ਗੁਰਬਾਣੀ ਪੜ ਰਹੀ ਹੈ, ਨਾਲੇ ਉਹ ਦੁੱਧ ਰੜਕ ਰਹੀ ਹੈ, ਤੇ ਬਾਬਾ ਅਮਰਦਾਸ ਜੀ ਪਿੱਛੇ ਆ ਕੇ ਖੜਦੇ ਆ। ਬੇਟਾ ਸਕੂਨ ਮਿਲਦਾ, ਇਹ ਕਿਹਦੇ ਗੀਤ ਆ, ਇਹ ਕੋਈ ਸ਼ਬਦ ਆ ਇਹ? ਉਹ ਕਹਿੰਦੀ ਪਿਤਾ ਜੀ ਗੀਤ ਨਹੀਂ ਹੈ, ਸ਼ਬਦ ਨਹੀਂ, ਬਾਣੀ ਹੈ, ਬਾਣੀ ਬਾਣੀ ਵੀ ਗੁਰਬਾਣੀ ਹੈ ਗੁਰੂ ਨਾਨਕ ਮਹਾਰਾਜ ਦੀ। ਬੇਟੀ ਹੋਰ ਬੋਲੀ, ਚੱਲ ਬੜਾ ਸਕੂਨ ਆਉਂਦਾ ਹਿਰਦੇ ਨੂੰ। ਲਓ ਹੁਣ ਸੁਣੋ, ਉਹ ਬੀਬੀ ਅਮਰੋ, ਇਹ ਬਾਬਾ ਅਮਰਦਾਸ ਜੀ, ਥੋੜਾ ਹੀ ਫਰਕ ਹੈ। ਲਓ ਹੁਣ ਸੁਣਿਓ, ਬੀਬੀ ਅਮਰੋ ਆਪਣੇ ਸਹੁਰਾ ਸਾਹਿਬ ਬਾਬਾ ਅਮਰਦਾਸ ਨੂੰ ਕਹਿੰਦੀ ਹੈ ਵੀ ਇਹ ਅਨਮੋਲ ਮੋਤੀ ਹੈ ਬਾਬਾ ਜੀ, ਇਹ ਗੁਰੂ ਨਾਨਕ ਦੀ ਬਾਣੀ ਹੈ। ਮੇਰੇ ਸਾਥੀ ਇਉਂ ਬਿਆਨ ਕਰਦੇ ਆ।

0: ਜੀ ਇਹ ਗੁਰੂ ਨਾਨਕ ਮਹਾਰਾਜ ਦੀ ਬਾਣੀ ਹੈ। ਦੇਖੋ 1469 ਵਿੱਚ ਗੁਰੂ ਨਾਨਕ ਮਹਾਰਾਜ ਜੀ ਦਾ ਅਵਤਾਰ ਹੋਇਆ ਤੇ 1479 ਦੇ ਵਿੱਚ ਬਾਬਾ ਅਮਰਦਾਸ ਜੀ ਦਾ ਅਵਤਾਰ ਹੋਇਆ ਬਾਸਰ ਕੇ ਗਿੱਲਾਂ। ਤੇ ਜੇ ਜਾ ਸਕਦੇ ਸੀ ਤਾਂ ਗੁਰੂ ਨਾਨਕ ਦੀ ਸ਼ਰਨ ਵਿੱਚ ਵੀ ਜਾ ਸਕਦੇ ਸੀ, ਉਹ ਸਮਾਂ ਨਹੀਂ ਬਣਿਆ। ਤੇ ਫਿਰ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਵਡੇਰੀ ਉਮਰ ਵਿੱਚ ਗਏ ਬਾਬਾ ਅਮਰਦਾਸ ਜੀ। ਬੀਬੀ ਅਮਨੋ ਲੈ ਕੇ ਗਈ, ਲਗਨ ਲੱਗ ਗਈ, ਫਿਰ ਉੱਥੋਂ ਮਰਤਬੇ ਪੈ ਗਏ ਮਿਲ ਗਏ ਹੈ ਤੇ ਤਖ਼ਤ ਬਖਸ਼ਤੇ। ਗੁਰੂ ਸਾਹਿਬ ਨੇ ਸੇਵਾ ਤੋਂ ਖੁਸ਼ ਹੋ ਕੇ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਇਤਿਹਾਸ ਉੱਚੇ ਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋ ਜਾਂਦੀਆਂ, ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਅਣਜਾਣ ਵਿੱਚ ਸਮਝ ਕੇ ਖਿਮਾ ਕਰੋ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ਿਆ, ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨਾ। ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਦੋ ਬੇਨਤੀਆਂ ਹਨ, ਮੈਂ ਆਪ ਜੀ ਸਨਮੁੱਖ ਰੱਖਣੀਆਂ ਚਾਹੁੰਦਾ। ਸੰਥਿਆ ਕਲਾਸ 1 ਸਤੰਬਰ ਸ਼ਾਮ 7-8 ਵਜੇ ਤੱਕ ਹੈ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਹੋਵੇਗਾ। ਜਿਨ੍ਹਾਂ ਨੇ ਅਮਰ ਦੀ ਦਾਤ ਖੰਡੇ ਪਹੁਲ ਇਹ ਦਾਤ ਛਕਣੀ ਹੋਵੇ, ਲੈਣੀ ਹੋਵੇ ਪੰਜ ਪਿਆਰਿਆਂ ਪਾਸੋਂ, ਉਹ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਇਸ ਪਾਵਨ ਸਥਾਨ 'ਤੇ ਪਹੁੰਚਣ ਦੀ ਕਿਰਪਾਲਤਾ ਕਰਿਓ। ਦਸਤਾਰ ਸਿਖਲਾਈ ਕੈਂਪ ਹਰੇਕ ਸ਼ੁੱਕਰਵਾਰ ਨੂੰ 6 ਵਜੇ ਹੁੰਦਾ ਹੈ, ਇਹ ਬੇਨਤੀਆਂ ਪ੍ਰਵਾਨ ਕਰਿਓ। ਇਹਨਾਂ ਕੁਛ ਕਹਿੰਦੇ ਖੇਮਾ ਦੇ ਜਾ ਚੁੱਕਿਆ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮ

ਬੋਲਣਾ ਜੀ। ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦੁਰ ਸਿਮਰੈ ਘਰ ਨਉ ਨਿਧਿ ਆਵੈ ਧਾਏ ਸਭ ਥਈ ਹੋਏ ਸਹਾਏ ਸਭ ਥਈ ਹੋਏ ਸਹਾਏ ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਈ ਹੋਏ ਸਹਾਏ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨਾਂ ਸਿਰਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ।

ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਅੰਤਰ ਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨੇ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਸੱਚੇ ਪਿਤਾ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਪਿਤਾ ਜੀ ਮਹਾਰਾਜ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਕਿਰਪਾਲੂ ਸ਼ਹਿਨ ਸ਼ਾਹ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਿਕ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ ਅਗਾਂਹ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ ਇਸ ਵਕਤ ਸਜੇ ਹੋਏ ਦੀਵਾਨਾਂ ਅੰਦਰ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭੇਟਾਵਾਂ ਦਰ ਪ੍ਰਵਾਨ ਕਰਕੇ ਅਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮਦਾਨ ਦੀਆਂ ਦਾਤਾਂ ਮੇਰ ਕਰਕੇ ਬਖਸ਼ਿਸ਼ ਕਰਨੀਆਂ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਵਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮੇਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਘਰ ਵਿੱਚ ਸੁੱਖਾਂ ਦਾ ਪ੍ਰਕਾਸ਼ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮਦਾਨ ਇਸ਼ਨਾਨ ਦੀਆਂ ਦਾਤਾਂ ਮੇਰ ਕਰਕੇ ਬਖਸ਼ਣੀਆਂ ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਮੇਰ ਕਰਕੇ ਬਖਸ਼ਣਾ ਸੇਵਕਾਂ ਦੇ ਅਰੰਭੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਿਸ਼ ਕਰਨੀਆਂ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਮੇਰ ਕਰਕੇ ਬਖਸ਼ਿਸ਼ ਕਰਨਾ ਐਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮਿਲੋ ਜਿਨ ਮਿਲੇ ਆਪ ਜੀ ਕਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚੈ ਖੋਜ ਸ਼ਬਦ ਮੈਂ ਰਾਜ

ਸਤਨਾਮ ਵਾਹਿਗੁਰੂ ਸਾਹਿਬ ਜੀਓ, ਜੋ ਹਮਰੀ ਬਿਦੋਤੀ ਮੇਰੇ ਸਤਿਗੁਰਾ ਸਾਬਿਦ ਤੁਮਹਾਰ ਜਾਣੋ ਆਪੇ, ਅਮਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੇ ਚੁੱਕੇ ਸਭ ਸੋਗ ਸੰਤਾਪੇ।

ਮਹੱਲਾ ਪੰਜਵਾਂ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹਾਂ ਜਾਈਐ ਤਹਾਂ ਸੁਹਿਲੇ ਕਰ ਕਿਰਪਾ ਪ੍ਰਭ ਮੇਲੇ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹਾਂ ਜਾਈਐ ਤਹਾਂ ਸੁਹਿਲੇ।

कर कृपा हर जस दीने, पार ब्रह्म करे प्रतपाला।

ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਣੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ, ਉੜਭਾਗੇ ਹਾਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਜਦੋਂ ਗੁਰੂ ਦਰਬਾਰ ਵਿੱਚ ਆਪਾਂ ਆਉਂਦੇ ਹਾਂ ਨਾ, ਗੁਰੂ ਦਰਬਾਰ ਦੀ ਇੱਕ ਮਰਿਆਦਾ ਹੁੰਦੀ ਹੈ, ਉਹਦੇ ਵਿੱਚ ਟਿਕਾਓ ਦਾ ਹੋਣਾ ਸਭ ਤੋਂ ਪਹਿਲੀ ਜ਼ਰੂਰਤ ਹੁੰਦੀ ਹੈ। ਗੁਰਦੁਆਰਾ ਖੇਡ ਦਾ ਮੈਦਾਨ ਨਹੀਂ, ਬੱਚਿਆਂ ਨੂੰ ਨਾਲ ਲੈ ਕੇ ਆਉਣਾ ਆਪਣੀ ਜ਼ਿੰਮੇਵਾਰੀ ਹੈ, ਭੈਣਾਂ ਦੀ, ਵੀਰਾਂ ਦੀ, ਮਾਪਿਆਂ ਦੀ, ਸਾਡੀ ਸਭ ਦੀ। ਪਰ ਬੱਚਿਆਂ ਨੂੰ ਲਿਆ ਕੇ ਬਿਠਾਉਣਾ ਅਤੇ ਸਮਝਾਉਣਾ ਇਹ ਸਾਡਾ ਇਖਲਾਕੀ ਫਰਜ਼ ਹੈ। ਜਦੋਂ ਅਸੀਂ ਦਰਬਾਰ ਵਿੱਚ ਬੈਠੇ ਹੋਈਏ, ਦਰਬਾਰ ਵਿੱਚ ਚੱਲ ਰਿਹਾ ਜੋ ਵੀ ਪ੍ਰੋਗਰਾਮ, ਚਾਹੇ ਕੀਰਤਨ ਹੋ ਰਿਹਾ, ਢਾਡੀ ਵਾਰਾਂ ਹੋ ਰਹੀਆਂ ਨੇ, ਗੁਰਬਾਣੀ ਦਾ ਪਾਠ ਹੋ ਰਿਹਾ, ਤਾਂ ਇਹ ਸਾਡਾ ਫਰਜ਼ ਹੈ ਵੀ ਜੇ ਅਸੀਂ ਬੱਚਿਆਂ ਨੂੰ ਲੈ ਕੇ ਆਏ ਹਾਂ ਤਾਂ ਬੱਚਿਆਂ ਨੂੰ ਦੱਸੀਏ ਵੀ ਦਰਬਾਰ ਵਿੱਚ ਕਿੰਜ ਬੈਠਣਾ। ਕਈ ਵਾਰੀ ਬੱਚੇ ਛੋਟੇ ਹੁੰਦੇ ਆ, ਨਹੀਂ ਸਮਝਦੇ, ਬੱਚਾ ਚੀਕ ਝਿਆੜਾ ਪਾਉਂਦਾ ਆਵੇ ਉਹਨੂੰ ਲੈ ਕੇ ਬਾਹਰ ਜਾ ਕੇ ਬੈਠਿਆ ਜਾ ਸਕਦਾ ਹੈ, ਪਰ ਘੱਟੋ ਘੱਟ ਦਰਬਾਰ ਦੇ ਵਿੱਚ ਜੋ ਪ੍ਰੋਗਰਾਮ ਚੱਲ ਰਿਹਾ ਉਹਦੇ ਵਿੱਚ ਖਲਲ ਨਾ ਪਵੇ। ਉਹ ਨਾ ਹੋਵੇ ਵੀ ਪ੍ਰੋਗਰਾਮ ਚੱਲ ਰਿਹਾ, ਅਰਦਾਸ ਹੋ ਰਹੀ ਹੈ, ਹੁਕਮਨਾਮਾ ਹੋ ਰਿਹਾ, ਬੱਚੇ ਕੋਈ ਉੱਧਰ ਨੂੰ ਦੌੜਿਆ ਫਿਰਦਾ, ਕੋਈ ਉੱਧਰ ਨੂੰ ਦੌੜਿਆ ਫਿਰਦਾ, ਇਹ ਨਹੀਂ ਹੈ। ਇਸ ਗੱਲ ਦਾ ਜ਼ਰੂਰ ਧਿਆਨ ਰੱਖੀਏ, ਪਲੀਜ਼ ਇਸ ਬੇਨਤੀ ਨੂੰ ਪ੍ਰਵਾਨ ਕਰਨਾ। ਤੋ ਗੁਰੂ ਚਰਨਾਂ ਦੇ ਵਿੱਚ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਈ ਹੈ, ਹੁਕਮਨਾਮਾ ਗੁਰੂ ਸਾਹਿਬ ਨੇ ਬਖਸ਼ਿਆ ਹੈ, ਆਪ ਜੀ ਨੇ ਸਰਵਣ ਕੀਤਾ, ਢਾਡੀ ਜਥੇ ਨੇ ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਾਈਆਂ ਨੇ, ਜਥੇ ਦਾ ਧੰਨਵਾਦ। ਕੜਾ ਪ੍ਰਸ਼ਾਦੀ ਦੇਗ ਦਾ ਵਰਤਾਰਾ ਹੋ ਰਿਹਾ, ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ। ਗੁਰੂ ਕਾ ਲੰਗਰ ਸੇਵਕ ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਵਾਸਤੇ ਤਿਆਰ ਕੀਤਾ ਗਿਆ, ਸਭ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਸੁਖਾਸਨ ਦੀ ਸੇਵਾ ਥੋੜ੍ਹੀ ਦੇਰ ਰੁੱਕ ਕੇ ਕੀਤੀ ਜਾਏਗੀ। ਕੜਾ ਪ੍ਰਸ਼ਾਦ ਦਾ ਗੱਫਾ ਪ੍ਰਾਪਤ ਕਰ ਲੈਣ ਤੋਂ ਉਪਰੰਤ ਜਲ ਪਾਣੀ, ਲੰਗਰ ਪਾਣੀ ਸਭ ਨੇ ਛੱਕ ਕੇ ਜਾਣਾ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਾਹਿਬ ਗੁਰਪ੍ਰਸਾਦ ਦਰਸ਼ਨ ਦੇਖ ਜੀ ਮਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇ ਨਾਮ ਕਰੇ ਆਪਣੇ ਚਿਹਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿੰਨੇ ਵਿਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮਿਰ ਚੀਤਾ ਨਾਨਕ ਵੇਖ ਘਰੇ ਅਰਦਾਸ ਵਿਸਰਨਾ ਹੀ ਪੂਰਨ ਗੁਣਤਾਸ ਦਰਸ਼ਨ ਪਿਆਸੀ ਦਿਨਸ ਰਾਤ
1: ਕਾਪੀ ਲਿਆ ਦਿਓ
0: ਦਰਸ਼ਨ ਪਿਆਸੀ ਦਿਨਸ ਰਾਤ ਚਿਤੋਂ ਮਿਰਨੀਦ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਮੀਤ ਸੋ ਕਹੋ ਟਲ ਗੁਰ ਸੇਵੀਐ ਐਹਨਸ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਚਠੀਐ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਮ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵਿਸਾਸ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵਿਸਾ ਸਤਨਾਮ ਧੰਨ ਵਾਹਿਗੁਰੂ ਜੀ ਸਲੋਕ ਮਹਲਾ ਤੀਜਾ ਸੋਹਬ ਤਾਂ ਸੁਹਾਗਣੀ ਜਾਂ ਮਨ ਲਿਹੇ ਸਚ ਨਾਉ ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਾਹੀ ਥਾਉ ਸੋਹਬ ਤਾਂ ਸੁਹਾਗਣੀ ਜਾਂ ਮਨ ਲਿਹੇ ਸਚ ਨਾਉ

ਮੈਲਾ ਕਦੇ ਨਾ ਹੋਵੇ, ਐਨਿਸ ਲਾਗੇ ਭਾਓ, ਨਾਨਕ ਸੁਹਾਗਣ ਕਾ ਕਿਆ ਚੇਨ ਹੈ, ਅੰਦਰ ਸੱਚ ਮੁਖ ਉਜਲਾ, ਖਸਮੇ ਮਹੇ ਸਮਾਏ ਮਹਲਾ ਤੀਜਾ, ਲੋਕਾਂ ਵੈ ਹੋ ਸੋਹੀ ਸੁਹਾਵੇਸ ਕਰੀ, ਵੇਸੀ ਸ਼ਾਹ ਨਾ ਪਾਈ ਐ ਕਰ ਕਰ ਵੇਸ ਰਹੀ, ਨਾਨਕ ਤਿੰਨੀ ਸਹਿ ਪਾਇਆ, ਜਿੰਨੀ ਗੁਰ ਕੀ ਸਿੱਖ ਸੁਣੀ, ਜੋ ਤਿਸ ਪਾਵੈ ਸੋ ਥੀਐ, ਇਨ ਬਿਦ ਕੰਤ ਮਿਲੀ ਪੌੜੀ, ਹੁਕਮੇ ਸੇ ਸਾਜਨ ਬਹੁ ਪਿਤ ਸੰਸਾਰਾ, ਤੇਰਾ ਰੂਪ ਨ ਜਾਪੀ ਕੇਤੜਾ, ਸੱਚੇ ਅਲਖ ਅਪਾਰਾ, ਇਕ ਨਾ ਨੂੰ ਤੂੰ ਮਿਲ ਲੈ ਗੁਰ ਸ਼ਬਦ ਵਿਚਾਰਾ, ਸੱਚ ਰਤੇ ਸੇ ਨਿਰਮਲ ਹੋ ਮੈਂ ਤਜ ਵਿਕਾਰਾ, ਜੇ ਤੂੰ ਮਿਲੇ ਸੋ ਤੁਧ ਮਿਲੇ ਸੋਈ ਸਚਿਆਰਾ। ਸੱਚ ਰਤੇ ਸੇ ਨਿਰਮਲ ਹੋ ਮੈਂ ਤਜ ਵਿਕਾਰਾ, ਜੇ ਤੂੰ ਮਿਲੇ ਸੋ ਤੁਧ ਮਿਲੇ ਸੋਈ ਸਚਿਆਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹਲਾ ਤੀਜਾ। ਸੋਹਬ ਤਾਂ ਸੁਹਾਗਣੀ ਜਾਂ ਮੰਨ ਲੇ ਸੱਚ ਨਾਉ, ਸਤਿਗੁਰ ਆਪਣਾ ਮਨਾਇ ਲੈ ਰੂਪ ਚੜੀ, ਤਾਂ ਅਗਲਾ ਦੂਜਾ ਨਾਹੀਂ ਥਾਉ। ਵਾਹਿਗੁਰੂ ਸਾਹਿਬ ਜੀ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਹਰ ਨਾਮ ਵੰਦਣਾ ਇਹਦਾ ਕੱਟੇ ਹੋਮੇ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ ਤੁਰੇ ਪਿਆ ਸੰਜੋਗ। ਸਵਈਆ ਮਹਲੇ ਚੌਥੇ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਮਨ ਪੁਰਖ ਧਿਆਵੋ ਗੁਰ ਪ੍ਰਸਾਦ ਹਰ ਗੁਣ ਸਦਗਾਵੋ, ਗੁਣ ਗਾਵਤ ਮਨ ਹੋਏ ਬੇਗਾਸਾ, ਸਤਿਗੁਰ ਪੂਰ ਜਨੇ ਕੀ ਆਸਾ। ਸਤਿਗੁਰ ਸੇ ਪਰਮ ਪਦ ਪਾਇਓ, ਅਬਨਾਸੀ ਅਬਗੇਤ ਤੇ ਆਇਓ, ਤੇ ਬੇਟੇ ਦ੍ਰਿਦਣਾ ਚੰ ਪਏ, ਕਲ ਸਹਾਰ ਤਾਸ ਗੁਣ ਜਮ ਪਏ, ਜੰਪੋ ਗੁਣ ਬਿਮਲ ਸੋ ਜਨ ਜਨ ਕੇਰੇ, ਅਮਰ ਨਾਮ ਜਾ ਕੋ ਫੁਰਿਆ, ਬਿਨ ਸਤਿਗੁਰ ਸੇਵ ਸ਼ਬਦ ਰਸ ਪਾਇਆ, ਨਾਮ ਦੇ ਜਿਨ ਉਰ ਤਰਿਆ, ਹਰ ਨਾਮ ਰਸ ਗੋਬਿੰਦ ਗੁਣ ਗਾਹਕ, ਚਾ ਸਮ ਸਮ ਸੁਰੈ, ਕਾਉ ਕਰ ਠਾਕਰ ਧਾਤਨ ਗੁਰ ਰਾਮਦਾਸ ਸਰ ਅਪ ਹਰ ਪਰੈ, ਛੂਟਤ ਪਰਵਾਹ ਅਮਿਆ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੈ ਸੰਤ ਕਰੇ ਮਨ ਮੱਜਨ, ਪੁਜ ਨੂੰ ਸੇਵਾ ਕਰੀਆ, ਤਿੰਨ ਪੋ ਨਿਵਾਰਨ ਬੇਪਾਦੀਨਾ, ਸ਼ਬਦ ਸਬਦ ਉਦਰ ਤਰੇ, ਕਾਕਲ ਠਾਕਰ ਦਾਤਨ ਗੁਰ ਰਾਮਦਾਸ ਸਰ ਅਪਰ ਪਰੈ, ਸਤਿਗੁਰ ਮਤ ਗੁਰ ਬਿਮਲ ਸਤ ਸੰਗਤ ਆਤਮ ਰੰਗ ਚਲੂ ਲਿਪਿਆ, ਜਾਗਿਆ ਮਨ ਕਮਲ ਪਸਹਿਜ ਪ੍ਰਕਾਸ਼ਿਆ, ਬੈ ਨਿਰੰਜਣ ਕਰੇ ਲਹਾ,
ਸਤਿਗੁਰ ਦਿਆਲਾ ਨਾਮ ਦੜਾਇਆ ਤਿਸ ਪ੍ਰਸਾਦ ਬਸ ਪੰਜ ਕਰੈ ਕਾਵ ਕਾਲ ਠਾਕਰ ਦਾਤਨ ਗੁਰ ਰਾਮਦਾਸ ਸਰ ਅਪਰ ਪਰੈ ਅਨੁਭਵ ਅਨੁਮਾਨ ਅਗਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਪਰੇ ਮਿਟਿਆ ਜਨਮਾਂ ਦੇ ਮਨ ਪਉ ਭਾਗਾ ਚਿਤ ਲਾਗਾ ਸੰਤੋਖ ਸਰੈ ਕਾਵ ਕਾਲ ਠਾਕਰ ਦਾਤਨ ਗੁਰ ਰਾਮਦਾਸ ਸਰ ਅਪਰ ਪਰੈ ਅਪਰ ਪਰੇ ਪਾਇਓ ਪਾਰ ਦੰਤਰ ਤਾਰਿਓ ਦੋ ਪੰਜਾ ਪ੍ਰਭੋ ਮਨ ਤਤ ਵਿਚਾਰਿਓ ਸਦਾ ਚਾਹੇ ਹਰ ਪਾਏ ਪ੍ਰੇਮ ਰਸ ਆਪੇ ਜਾਣੇ ਸਤਿਗੁਰ ਕੈ ਪ੍ਰਸਾਦ ਸਹਿ ਸੇਤੀ ਰੰਗ ਮਾਣੇ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਗੁਰ ਅਮਰ ਵਰਤਾਇਓ ਗੁਰ ਰਾਮਦਾਸ ਕਲਚਰੈ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੇ ਅਮਿਓ ਰਨ ਪ੍ਰਕਾਸ਼ ਮਿਲਤ ਸ਼ਾਂਤ ਉਪਜੇ ਦੁਰ ਦੁਰੰਤਰ ਨਾਸੈ ਸੁਖ ਸਾਗਰ ਪਾਇਓ ਦਿਨ ਤਿਹਰ ਮਗ ਨ ਹੁਟੈ ਸੰਜਮ ਸਾ ਸੰਤੋ ਸੀਸ ਨਾਮ ਫੁਟੈ ਸਤਿਗੁਰ ਪ੍ਰਮਾਣ ਬਿਦਨੇ ਸਿਰਿਓ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲਚਰੈ ਤੈ ਅਭੈ ਪਦ ਪਰ ਪਾਇਓ ਜਗ ਜਿਤੋ ਸਤਿਗੁਰ ਪ੍ਰਵਾਨ ਮਨ ਏਕ ਧਿਆਇਓ ਤਨ ਤਨ ਸਤਿਗੁਰ ਅਮਰਦਾਸ ਜੇ ਨਾਮ ਦੜਾਇਓ ਨਵਰੇ ਨਾਮ ਦਾਨ ਰੇ ਸੇ ਤਾ ਕੀ ਦਾਸੀ ਸਹਿਜ ਸਰੋਰ ਮਿਲਿਓ ਪੁਰ ਭੇਟਿਓ ਅਵਨਾਸੀ ਆਦਲੇ ਭਗਤ ਲਗ ਜਿਤ ਆਦਲੇ ਭਗਤ ਜਿਤ ਲਗ ਤਰੇ ਸੁਗੁਰ ਨਾਮ ਦੜਾਇਓ ਗੁਰ ਰਾਮਦਾਸ ਕਲਚਰੈ ਤੈ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪ੍ਰਭਾ ਪ੍ਰੀਤ ਭੁਬਲੀ ਨਾ ਹੁਟੈ ਸਤਿਗੁਰ ਸ਼ਬਦ ਅਥਾ ਮਿਓ ਤਾਰ ਰਸ ਗੁਟੈ ਮਾਤ ਮਾਤਾ ਸੰਤੋਖ ਪਿਤਾ ਸਰ ਸਹਿ ਸਮਾਇਓ ਅਜੋਨੀ ਸੰਭਿਓ ਜਗਤ ਗੁਰਬੈਂਤ ਰਾਹਿਓ ਅਵਗਿਤ ਗੋਚਰੇ ਪਰ ਪਰਮਨ ਗੁਰ ਸ਼ਬਦ ਵਸਾਇਓ ਗੁਰ ਰਾਮਦਾਸ ਕਲਚਰੈ ਤੈ ਜਗਤ ਉਧਾਰਨ ਪਾਇਓ ਜਗਤ ਉਧਾਰਨ ਨਿਦਾਨ ਭਗਤੇ ਭਵ ਤਾਰਨ ਅਮਰ ਬੂੰਦ ਹਰ ਨਾਮ ਬੇਸਕੀ ਬਿਖੇ ਨਿਵਾਰਨ ਸੈਰ ਸਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੈ ਗੁਰਪ੍ਰਸਾਦ ਪਾਈਏ ਤਨ ਤੇ ਜਨ ਵਡ ਪਾਗੈ ਤੇ ਮੁਕਤ ਪੈ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲਚਰੈ ਤੈ ਸ਼ਬਦ ਸਾਨ ਬਜਾਇਓ ਸੇ ਸਦਾ ਸਹਿ ਸਵਾਨ ਸੰਤੋਸ ਰਾਚਿਓ ਸਦਾ ਸੀਲ ਸਨਾਸ ਹੋਏ ਗੁਰ ਸ਼ਬਦ ਸਮਾਚਰਿਓ ਨਾਮ ਟੇ ਸੰਗਾਦ ਬੋ ਹੈ ਅਜੋਨਿਓ ਭਲ ਅਮਲ ਸਤਿਗੁਰ ਭੰਗ ਨਿਵਾਸ ਗੁਰੂ ਰਾਮਦਾਸ ਕਲਚਰੇ ਤੋਂ ਸਹਿ ਸਰੋਵਰ ਬਾਸ ਗੁਰਜਨ ਕੋ ਸੋ ਪ੍ਰਸੰਨ ਨਾਮ ਹਰ ਦੇ ਨਿਵਾਸੈ ਜਿਨ ਕੋ ਗੁਰ ਸੋ ਪ੍ਰਸੰਨ ਦੁਰ ਧਰਮ ਤਰ ਨਾਸੈ ਗੁਰਜਨ ਕੋ ਸੋ ਪ੍ਰਸੰਨ ਮਾਨ ਅਭਿਮਾਨ ਨਿਵਾਰੈ ਜਿਨ ਕੋ ਗੁਰ ਸੋ ਪ੍ਰਸੰਨ ਸ਼ਬਦ ਲਗਭਗ ਜਲ ਤਾਰੇ ਪਰਚਿਓ ਪ੍ਰਮਾਣ ਗੁਰ ਪਾਇਓ ਤਨ ਸਕਿਓ ਜਨਮ ਜਗ ਸ੍ਰੀ ਗੁਰੂ ਸਰਨ ਪਜ ਕਲ ਕਬ ਪੋਤ ਮੋਤ ਸਭ ਗੁਰੂ ਲਗ ਸਤਿਗੁਰ ਖੇਮਾ ਤਾਣਿਆ ਜੁਗ ਜੁਗ ਸਮਾਣ ਹੈ ਅਨਭੋ ਨੇਜਾ ਡਾਮ ਟੇਕ ਜਿਤ ਭਗਤ ਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹ ਰਾਜੋ ਗੁਰ ਰਾਮਦਾਸ ਤੁਮਹੂ ਰਸ ਜਾਣੇ ਜਨਕ ਸੋਏ ਜਿਨ ਜਾਣਿਆ ਹੁਣ ਮਹਰਾ ਤਰਿਆ ਸਤ ਸੰਤੋਸ ਮਾਚਰੇ ਅਪਰਾ ਸਰ ਭਰਿਆ ਅਕਾਦਕ ਦਾ ਅਮਰਾ ਪੁਰੀ ਜਿਹ ਦੇ ਸੁਪਾਵੈ ਇਹ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣਿਆ ਵੈ ਸਤਿਗੁਰ ਨਾਮ ਏਕ ਲਿਵ ਬਨ ਜਪੈ ਦਿੜ ਤਿੰਨ ਤਨ ਦੁਖ ਪਾ ਕਹੁ ਕਤ ਹੋਵੇ ਜੀਓ ਤਾਰਨ ਤਰਨ ਖੇ ਮਾ ਜਾ ਕੋ ਦਿਸ਼ ਤਾਰੇ ਸ਼ਬਰਿਦ ਵਿਚਾਰੇ ਕਾਮ ਕ੍ਰੋਧ ਖੋਵੇ ਜੀਓ
ਜੀਅਨ ਸਭਨ ਦਾਤਾ ਆਗਮ ਗਿਆਨ ਬਖਿਆ ਤਾ ਨਿਤਿਆਮ ਤਾਵੇ ਪਲਕ ਨ ਸੋਵੇ ਜੀਉ ਜਾ ਕੋ ਦੇਹ ਦਰਿਦਰ ਜਾਵੇ ਨਾਮ ਸੋ ਨਿਦਾਨ ਪਾਵੇ ਗੁਰਮ ਗਿਆਨ ਤੁਰਮ ਮੈਲ ਧੋਵੇ ਜੀਉ ਸਤਿਗੁਰ ਨਾਮ ਏਕਲੇ ਮਨ ਜਪੈ ਦਿੜ ਤਿੰਨ ਜਨ ਦੁੱਖ ਪਾਪ ਕੋ ਕਤ ਹੋਵੇ ਜੀਉ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ ਜਾ ਕੇ ਸੇਵਾ ਸਿੱਧ ਸਾਧ ਮੁੰਜਨ ਸੁਰ ਨਰ ਜਾਚੇ ਸ਼ਬਦ ਸਾਰ ਏਕ ਲਿਵ ਲਾਈ ਹੈ ਫੁਨ ਜਾਣੇ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਕਤ ਕਤਨ ਹਾਰ ਤੁਝੇ ਬਜਾਈ ਹੈ ਪਰਮ ਪੁਲੇ ਸੰਸਾਰ ਛੁਟੋ ਜਿਨੀ ਸੰਘਾਰ ਜਮ ਕੋ ਡਣ ਨਾ ਡਣ ਕਾਲ ਦੁਰਮ ਗੁਰਮ ਧਿਆਈ ਹੈ ਮਨ ਪ੍ਰਾਣੀ ਮੁਗਧ ਵਿਚਾਰ ਨਿਸ ਜਪ ਧਰਮ ਕਰ ਪੂਰੇ ਸਤਿਗੁਰ ਪਾਈ ਹੈ ਹੋਂ ਬਲ ਬਲ ਜਾਉ ਸਤਿਗੁਰ ਸਚ ਨਾਮ ਪਰ ਕਰਮਾਂ ਦੇ ਹੁਕਮ ਸੇਵਾ ਸਰਿਓ ਇੱਕ ਮੁਗਰ ਨਾ ਰਸੋ ਜੁਗ ਜੋੜ ਕਰ ਕਵਨ ਉਪਮਾ ਦਿਓ ਕਵਨ ਸੇਵਾ ਸਰਿਓ ਇੱਕ ਮੁਖ ਰਸ ਨਾ ਰਸੋ ਜੁਗ ਜੋਰ ਖਰ ਫੁਨ ਮਨ ਬਚ ਕਰਮ ਜਾਨ ਤੂੰ ਜਾਨਾ ਮਾਨ ਨਾਮ ਸੋਦਾਰ ਸਾਰ ਦੀ ਸਿਰੇ ਦਤਾਰ ਨਲ ਕਵ ਪਾਰਸ ਪਰਸ ਕੰਚ ਕੰਚਨਾ ਹੋਏ ਚੰਦਨਾ ਸੁਭਾਸ ਜਾ ਸਿਮਤ ਅੰਤ ਤਰ ਜਗ ਦੇਖਤ ਦੁਵਾਰੇ ਕਾਮ ਕ੍ਰੋਧ ਹੀ ਨਵਾਰ ਜੀਓ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਰਾਜੋ ਤਖਤ ਗੁਰੂ ਰਾਮਦਾਸ ਪ੍ਰਥਮ ਨਾਨਕ ਚੰਦ ਜਗਤ ਪਿਓ ਆਨੰਦ ਤਾਰ ਮਨੁੱਖ ਜਨ ਕੀਓ ਪ੍ਰਗਾਸ ਗੁਰੰਗ ਦਿਓ ਦਿਦਾਨ ਕਥ ਕਥਾ ਗਿਆਨ ਪੰਜ ਬੋਬਾ ਕਿਨੇ ਜਪਤ ਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤਿਕਾਲ ਜੋ ਰਾਖੀ ਪਤ ਅਗਨ ਦੇਖਦ ਗਤ ਚਰਨ ਕਵਲ ਜਾਸ ਸਭ ਬਿਦ ਮਾਨਿਓ ਮਨ ਤਬ ਹੀ ਪਿਓ ਪ੍ਰਸੰਨ ਰਾਜ ਜੋਗ ਤਖ ਦੀਨ ਗੁਰੂ ਰਾਮਦਾਸ ਰੱਡ ਜਿਸੇ ਧਾਰਿਓ ਧਰ ਤੁਰ ਵਿਉ ਮੁਰ ਪਵਨ ਤੇ ਨੀਰ ਸਰ ਅਮਰ ਅਨਾਦ ਕੀ ਸਸ ਰੇਖ ਨਿਸ ਸੂਰ ਦਿਨ ਸਹਿਲ ਤਰਵਾ ਫਲ ਫੁੱਲਦੀ ਓ ਸੁਰਨਾ ਸਸ ਬੁੰਦਰ ਕੇ ਧਾਰਿਓ ਜੇ ਪੰਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰਿਆਮ ਪ੍ਰਗਾਸ ਕੰਚੋ ਕੰਚਨ ਪਿਆਓ ਸ਼ਬਦ ਗੁਰ ਸਰਵਣ ਸੁਣਿਓ ਵੇਖਦੇ ਅਮਰਤ ਹੋਇਓ ਨਾਮ ਸਤਿਗੁਰ ਮੋਹ ਪਾਣਿਓ ਲੋਭ ਹੋ ਲਾਲ ਨਿਰ ਸਤਿਗੁਰ ਜਾਤਾਰੇ ਪਾਹਣ ਮਾਣ ਕਰੇ ਗਿਆਨ ਗੁਰ ਕਿਉ ਵਿਚਾਰੇ ਕਾਠੋ ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨਖੇ ਗਿਆ ਸਤਿਗੁਰੂ ਚਰਨਜਨ ਪਰਸਿਆ ਆਸੇ ਪਾਸ ਪ੍ਰੇ ਸੁਰ ਨਰ ਫਿਆ ਜਾਮ ਗੁਰੂ ਹੈ ਵੱਲ ਤਨੇ ਕਿਆ ਗਾਰਬ ਦੀਜੈ ਜਾਮ ਗੁਰੂ ਹੈ ਵੱਲ ਲੱਖ ਬਾਹੇ ਕਿਆ ਕੀਜੈ ਜਾਮ ਗੁਰੂ ਹੈ ਵੱਲ ਗਿਆਨ ਔਰ ਧਿਆਨ ਅੰਨ ਪਰ ਜਾਮ ਗੁਰੂ ਹੈ ਵੱਲ ਸ਼ਬਦ ਸਾਚੀ ਸਾਖੀ ਸੁ ਸੱਚੇ ਕਰ ਜਾਮ ਗੁਰੂ ਹੈ ਵੱਲ ਸ਼ਬਦ ਸਾਖੀ ਸੁ ਸੱਚੇ ਕਰ ਜੋ ਗੁਰੂ ਗੁਰੂ ਐ ਨਿਸ ਜਪੈ ਦਾਸ ਪਟ ਬੇਨਤ ਕਹਿ ਜੋ ਗੁਰੂ ਨਾਮ ਰਿਤ ਰਿਦ ਮੈਂ ਤਰੇ ਸੋ ਜਰਮਨ ਦੋਤੇ ਰਹਿ ਗੁਰ ਬਿਨ ਕੋਰੇ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰੇ ਮਨ ਮੇਰੇ ਗੁਰ ਘਰ ਸ਼ਬਦ ਸਪਨ ਅਗਨ ਕੱਟੇ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰੋ ਗੁਰੂ ਸਤ ਕਵ ਨਲ ਕਹਿ ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਕਿਤ ਸੰਸਾਰ ਮੈਂ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾੜ ਤੜ ਸਮਰਥ ਕਲ ਜੋ ਸੁਨ ਸਮਾ ਸ਼ਬਦ ਜਿਸ ਕੇ ਰਹੇ ਫੁਨ ਦੁਖ ਨਾ ਸੁਖਦਾਇਕ ਸੂਰੋ ਜੋ ਤਰ ਧਿਆਨ ਬਸਤੇ ਨੇਰੇ ਪੂਰੋ ਪੁਰਖ ਦੇ ਹਰ ਸਿਮਰਤ ਦੁਮੁਖ ਦੇਖ ਤਕ ਜਾਏ ਪਰੇ ਰਹਿ ਜੋ ਹਰ ਬੁੱਧ ਰਿਦ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰਮੁਖ ਦੇ ਗੁਰੂ ਸੋ ਪਾਇਓ
उति सो प्यास प्यो सिप्यन की बंशत सिद्ध को भेद मलायो पूर्ण पौ मन ठोर बसेरा बासन स्यो जो हृदय दिसतायो गोबिंद वाल गोबिंद पुरी सम चरण तीर बपास बनायो ग्यो दुख दूर बरखन को सो गुरुमुख दे गुरु सो पायो समरथ गुरु सिर हाथ तरयो गुर कीनी कृपा हर नाम दियो जिस देख चरण अगन हरयो देह दे चरण अगन हरयो निस बासरे एक समान त्या सो नाम सुन सुत पान डरयो पनदास वा जगत गुरु की पारस भेड़ परस करयो रामदास गुरु हर सत कियो समरथ गुरु सिर हाथ तरयो अब राखो दास पाड़ की लाज जैसी राखी लाज भगत प्रहलाद की हर नाग शफारे करे आज फुन द्रौपदी लाज रखी हर प्रभ जी सीन दबदीन बो साज सोदा माया पदा ते राखेया गदका पड़त पूरे थे काज श्री सतगुर सो प्रसन्न कल जोग राखो दास पाड़ की लाज झोलना गुरु गुर गुरु गुर गुरु जप प्राणियो शब्द हर हर जप नाम नाम ने दया पे रसन एन इस रस सत कर जानियो फुन प्रेम रंग पाई गुरु मुख ते आई है अन मार्ग ता जो पजो हर ज्ञानियो भजन गुर दे तरो पंच भू बस करो जन्म कुल उधरो द्वार हर मानियो जो तो सब सो के त्यो तो तुम बंशो गुरु गुर गुरु गुर गुरु जप प्राणी हो गुरु गुर गुरु गुर गुरु जप सत कर अम गुण जान दान हर मन तरो त्यान ऐन करो बैन गुर रिदे तार फुन गुरु जल बिमल था मैन करो सत गुर सिख तरो नाम सच रंग सर सदा निर्वै निरंकार निर्भो जप प्रेम गुर शब्द रस कर दृढ़ भगत हर मुगद मन परम तजो नाम गुरमुख पजो गुरु गुर गुरु गुर गुरु जप सत कर गुरु गुर गुर करो गुरु हर पाई है ओ दत्त गुर गैर गंभीर बेअंत हर नाम नग हर हीन मन मिलत लिव लाई है फुन गुरु पर मल सस करत कंजन परस मैल दुरमत हिरत शब्द गुर ते आई है अमृत प्रवाह शुरकंसा द्वार जिस ज्ञान गुर बिमल सर संत सिख नाई है नाम निर्बान दान हारे और तारो गुरु गौर गौर करो गुरु हर पाई है गुरु गौर गुरु गौर गुरु जप मन रे जागी सेव सेव सिर साध सुर असर गण तेरे गुरु भाई सुन कान रे फुन तारे तह संत तपत गौर गौर करे तरे हो प्रहलाद गुरु मिलत मुन जान रे तर नाथ दास गाधार गुरमुख तरे एक नाम लग तजो रस आन रे दास बेनद कहे नाम गुरमुख लहे गुरु गौर गुरु जप मन रे श्री गुरु साहेब साबे उपर करी कृपा सत जोग जिन त्रु पर श्री प्रहलाद भगत उदरण हस्त मकमल माथे पर तरियन अलख रूप जी लखाना जाई साधक से सल सरनाई गुर कह बंसा जी तारो मान जन्म दे निस्तारो गुर जहाज खेवट गुरु गुर बिन तरिया न कोए गुर प्रसाद प्रभ पाई है गुर बिन मुक्त न होए गुर नानक निकट बसे बनवारी ते लैणा थाप जोत जगतारी लैणे पंथ धर्म का किया अमरदास भले को दिया तेन श्री रामदास सोडी थिर थप्यो हर का नाम अखे निद जप्यो अप्यो हर नाम अखे निद चो जो गुरु सेवा कर फल लहिंग बंदे जो चंसन सो पावे परमानंद गुरमह कहिं प्रताख दे पार बम स्वामी आद रूप पोखण परण सदगुर गुर सेवा लखा जाकी श्री राम दा तारण तरण जे अमृत बाणी साधु जन जपे कर बचित चाओ आनंद नित मंगल गुर दर्शन सब संसार संसार सबल गंगा गुर दर्शन परसन परम पवित्र गत है
जीते जमलो पद्य प्राणी अर्जन से गुर ज्ञान रहता है। रघुवंश तिलक सुंदर दशरथ कर मुन बंछे जाकी शरण सतगुर गुरु सेवा अलखा जाकी श्री राम धा तारण तरण। संसार अगम सागर तुलहार नाम गुरु मोह पाया जग जन्म मरण पगा ही आई प्रतीत प्रतीत हे आई जे जन कह तिन को पद भी उच पाई। ताज माया मोह लोभ लाले काम क्रोध की बिरथा गई अब लोक ब्रह्म परम सब छिड़कै दे दिष्ट कारण करण। सतगुर गुरु सेवल का जाकी श्री राम दा तारण तरण। प्रताप सदा गुरु का कट कट प्रवास प्यो जा जन कै प्रताप सदा गुरु का कट कट प्रगास प्या जस जन कै एक पढ़े सुने गावे प्रभाते करे इशनान इशनान करे प्रभात शुद्ध मन।

ਵਾਹਿਗੁਰੂ ਜੀ ਵਾਹਿ ਵਾਹਿ ਵਾਹਿਗੁਰੂ ਵਾਹਿਗੁਰੂ।

0: ਟੁੰਡੇ ਸਰਜ ਕਿਤਨੀ ਸਲੋਕ ਮਹੱਲਾ ਪਹਿਲਾ ਬਲਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ
1: ਜੇ ਸੋਚਣ ਦਾ ਉਗ ਵਹਿ ਸੂਰਜ ਚੜੇ ਹਜ਼ਾਰ

ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਉ, ਦਾਤਾ ਕਰਤਾ ਆਪ ਤੂੰ ਤੁਸ ਦੇਵੈ ਘਰੇ ਪਸਾਉ, ਤੋ ਜਾਣੋ ਇਹ ਸਭ ਸਹਿ ਦੇ ਲੈ ਸੇ ਜਿੰਦ ਕਵਾਉ, ਕਰ ਆਸਨ ਡਿੱਠੋ ਚਾਉ, ਕਰ ਆਸਨ ਡਿੱਠੋ ਚਾਉ।

ਹੱਥੇ ਸੱਜੇ ਹੀ ਸੱਚ ਨਿਬੜਿਆ ਚਲੋ ਵੱਖ ਕਿਹੜੇ ਜਮਾਲਿਆ ਖਾਉ ਨਾ ਪੁਆਇੰਟ ਘੂੜਿਆਰ ਮੋਹਕਾ ਲੈ ਦੋਜ ਪਚਾਲਿਆ ਤੇਰਾ ਨਾਇਰ ਤੇ ਸੇ ਜਿਣ ਗਏ ਹਾਰ ਗਏ ਸੀ ਠੱਗਣ ਵਾਲਿਆ ਲਿਖਣਾ ਬਦਰ ਬਹਾਲਿਆ।

ਕੁਦਰਤ ਵੀਰ ਪੁਰਾਣ ਕਤੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆ ਕੁਦਰਤ ਵਧੀਆ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬਹਿ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ

ਵੱਡਾ ਹੋਇਆ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ ਆਗਿਆ ਕਰਨੀ ਕਿਰਤ ਵਰਤੀਆ ਬਹਿ ਲੇਖਾ ਘਰ ਸਮਝਾਇਆ ਠਾਉ ਨਾ ਹੋਵੀ ਪਹੁੰਚ ਜਿਉਣ ਸੁਣਿਆ ਕਿਆ ਰੁਆਇਆ ਮਨ ਆਂਦਾ ਜਨਮ ਗਵਾਇਆ ਮਨ ਆਂਦਾ।

0: ਪਹਿਵੇ ਸਿੱਧ ਬੁੱਧ ਸੁਰਨਾਥ, ਪਹਿਵੇ ਚਾਡਾਣ ਆਕਾਸ, ਪਹਿਵੇ ਜੋਧ ਮਹਾਬਲ ਸੂਰ, ਪਹਿਵੇ ਚਾਵੇ ਜਾਵੇ ਪੂਰ, ਸਗਲਿਆ ਭੋ ਲਿਖਿਆ ਸਿਰਲੇਖ, ਨਾਨਕ ਨਿਰਭੋ ਨਿਰੰਕਾਰ ਸਚੇਕ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ, ਹੋਰ ਕਹਤੇ ਰਾਮ ਰਵਾਨ।

ਸਤਿਗੁਰ ਪਾਇਆ, ਇਹ ਜੀਉ ਬੁੱਧ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

ਸਬਦ ਸਦਾ ਦੇਖਾ ਜੈ ਆਖ ਗਵਾਈਏ। ਜੇ ਲੋੜ ਹੈ ਚੰਗਾ ਆਪਣਾ ਕਰ ਕੋ ਨੀਚ ਸਦਾਈਏ। ਜੇ ਦਰਵਾਣਾ ਪਰ ਹਰ ਦਰਵੇਸ ਕਰੇਂਦੀ ਆਈਏ। ਤੋ

ਮੁਸਲਮਾਨਾਂ ਸਿਫਤ ਸਰੀਅਤ ਪੜ ਪ੍ਰਕ ਰਹਿ ਵਿਚਾਰ ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਅੰਦਰ ਸੰਰੂਪ ਪਾਰ ਤੀਰਥ ਨਾ ਵੈ ਅਰਚ ਪੂਜਾ ਗਰਵਾਸ ਬੈਕਾਰ ਜੋਗੀ ਸੁਣ ਧਿਆਨ ਜੇ ਤਿਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ ਸਤਿ

ਪਾਇਆ। ਸਤਿਗੁਰੂ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਸੰਤੋਖੀ ਜਿਹਨੇ ਸੱਚੋ ਸੱਚ ਧਿਆਇਆ, ਓਨੀ ਮੰਦੈ ਪੈਰ ਨੂੰ ਰੱਖਣ ਕਰ ਸੋਕਰੀ ਧਰਮ ਕਮਾਇਆ, ਓਨੀ ਦੁਨੀਆਂ ਤੁਹਾਡੇ ਬੰਦਨਾ ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀ ਸੀ ਅਗਲਾ ਨਿਤ ਦੇਵੈ ਝੜੇ ਸਵਾਇਆ, ਵੱਡਿਆਈ ਵੱਡਾ ਪਾਇਆ, ਵੱਡਿਆਈ ਵੱਡਾ ਪਾਇਆ।

ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸਰ ਤਤ ਨੀ ਸੱਚ ਕਮਾਇਆ, ਸਤਿਗੁਰ ਮਿਲੇ ਸਰ ਕਾਜ ਨਕੇ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣ ਨੀ ਮਨ ਮੁਖੀ ਜਨਮ ਗਵਾਇਆ।

ਐਨਸ ਕਹਿਰੈ ਮੋਨ ਵਗੂਤਾ, ਕਿਉਂ ਜਾਗੇ ਗੁਰ ਬਿਨ ਸੂਤਾ। ਪੱਗ ਉੱਪੇ ਤਾਣਾ ਆਪਣਾ ਕੀਆ, ਕਮਾਣਾ ਅਲਮਲ ਖਾਈ ਸਿਰਸ਼ਾਈ ਪਾਈ। ਮੂਰਖ ਅੰਧੇ ਪਤ ਗੁਆਈ, ਬਿਨ ਨਾਵੇ ਕਿਸ ਥਾਇ ਨਾ ਪਾਈ। ਰਹਿ ਬਿਵਾਣੀ ਮੜੀ ਮਸਾਣੀ, ਆਂਦਰਾ ਜਾਣੇ ਫਿਰ ਪਛਤਾਣੀ।

ਦਰ ਸੁਣ ਕੀਰਤ ਗਾਵਦੇ ਨਾਨਕਰਮਾ ਬਾਹਰੇ ਦਰ ਢੋ ਨਾ ਲੈ ਨੀ ਧਾਵਦੇ ਇੱਕ ਮੂਲ ਨਾ ਪੁੱਜਣ ਆਪਣਾ ਅਣਹੋ ਦਾ ਆਪ ਗਣਾਏ ਦੇ ਹਾਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਜੈ ਧਿਆਏ ਦੇ ਤਿੰਨ ਮੰਗਾ ਜੇ ਤੁਜੈ ਧਿਆਏ।

ਸਾਈ ਸਹਿਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਬੈਰੇ ਕਰੇ ਨਿਵਾਸ।

ਫਲ ਤੇ ਵੀ ਹੋ ਪਾਈਏ ਜੇ ਵੀ ਹਿਕਾਰ ਕਮਾਈਏ ਜੇ ਹੋਏ ਪੂਰਬ ਲਿਖਿਆ ਤਾਂ ਧੂੜ ਤਿਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਮਤ ਥੋੜੀ ਸੇਵ।

ਪਹਿਲਾਂ ਗੁਰੂ ਦੁਪਾਇ ਦਾ ਤਨੀ ਖਸਮ ਧਿਆਇਆ, ਇਹਨਾਂ ਚਿਰ ਤੱਕ ਵਸ ਕਿਸ਼ਨਾ ਹੀ ਤੂੰ ਦੁਵੇ ਕੀ ਜਗਤ ਉਪਾਇਆ, ਇੱਕ ਨਾਨੋ ਤੂੰ ਮੇਲ ਲੈ ਕਾਫਤ ਦੁਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਆਪ ਬੁਝਾਇਆ, ਸਹਿਜ ਹੀ ਸੱਚ ਸਮਾਇਆ, ਸਹਿਜ ਹੀ ਸੱਚ ਸਮਾਇਆ।

ਜਿਹਾ ਕਾਲੇ ਕਾਲਣਾ ਤੇ ਵੇਹੋ ਨਾ ਉਪਚਾਰੀ ਹੈ, ਐਸੀ ਕਲਣਾ ਖੇਡੀ ਹੈ ਜਿੱਤਰ ਗੀ ਗਿਆ ਹਾਰੀ ਹੈ, ਪੜਿਆ ਤਿਉਂ ਮੀਆਂ ਵਿਚਾਰ ਕੇ ਵਿਚਾਰੀ ਹੈ, ਮੋਚ ਲੈ ਸੋ ਕੇ ਮਾਰੀ।

0: ਦੁਆਪੁਰ ਤਪੇ ਕਾ ਸਤਗਿਆ ਰਥਵਾਹੋ, ਕਲ ਯੁਗ ਰਥਗਨ ਕਾ ਕੂੜ ਅੱਗੇ ਰਥਵਾਹੋ ਮਹੱਲਾ ਪਹਿਲਾ।
1: ਸਾਮ ਕਹਿ ਸੀ ਤੰਬਰ ਸਵਾਮੀ ਸਚ ਮੇ ਅਛੇ ਸਾਚ ਰਹੇ।

ਆ, ਜਿਨ ਕਰ ਉਪਦੇਸ਼ ਗਿਆਨ ਦਿੰਦੀ ਆ, ਇਹਨੇ ਨੇਤਰ ਜਗਤ ਨਿਹਾਲਿਆ, ਬਸਮ ਛੋੜ ਦੂਜੇ ਲੱਗੇ ਡੁੱਬੇ ਸੇ ਹੁਣ ਜਾ ਰਿਹਾ, ਸਤਿਗੁਰੂ ਹੈ ਬੋਹ ਠਾਕੁਰ ਲੈ ਕੇ ਨਾ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ, ਕਰ ਕਿਰਪਾ ਪਾਰ ਉਤਾਰਿਆ।

ਦਾ ਚੰਗਾ ਪੁਣਾਪੇ ਹੀ ਕੀਤਾ ਪਾਵਨਾ। ਹੁਕਮ ਕੀ ਮਨ ਭਾਵ ਦੀ ਰਾਹੀਂ ਪੀੜਾ ਅੱਗੇ ਜਾਵਨਾ। ਨੰਗਾ ਦੋ ਜਗ ਝਾਲਿਆ ਤਾਂ ਜਿਸੈ ਖਰਾ ਡਰਾਵਨਾ। ਕਰ ਔਗਣ ਪਛੋਤਾਵਨਾ, ਕਰ ਔਗਣ।

ਘਰ ਕਰਾਏ ਸੀ। ਸੋ ਸਿਵਕ ਸੇਵਾ ਕਰ ਜਿਸਨੂੰ ਹੁਕਮ ਬਣਾਏ ਸੀ, ਹੁਕਮ ਬਣਿਆ ਹੋਵੇ ਪ੍ਰਵਾਨ ਤੱਕ ਉਸਵੇਂ ਕਾ ਮਹਿਲ ਪਾਏ ਸੀ, ਉਸਵੇਂ ਭਾਵੇ ਸੋ ਕਰੇ ਮੁੜ ਦਿੰਦਿਆ ਸੋ ਫਲ ਪਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ।

ਭੂਮੀ ਪਦਰੀ ਹੇਠ ਚਲਾਏ ਦਾ ਆਪੇ ਦੀ ਵਡੀਨ ਆਪੇ ਹੀ ਕਰਮ ਕਰਾਏ ਦਾ ਗਠੂ ਵੱਡਾ ਵਡਮੀਦ ਨਿਸਰੇ ਸਿਰ ਧੰਦਾ ਲਾਏ ਦਾ ਨਗਰੂ ਪੱਠੀ ਦੇ ਕਰੇ ਸੁਲਤਾਨਾ ਘਾਹੋ ਕਰਾਏ ਦਾ ਧਰਮਗੜ ਵੇਖਣਾ ਪਾਏ ਦਾ ਧਰਮਗੜ ਵੇਖਣਾ ਪਾਏ।

ਕੌਣ ਵੇਖਾ ਰੰਗੀ ਹਰਮ ਸਵਾਰਿਆ ਕੋਠੇ ਮੰਡਾ ਪਾੜੀਆਂ ਲੈ ਬੈਠੇ ਘਰ ਪਾਸਾਰਿਆ ਚੀਜ ਕਰਨ ਮਨ ਭਾਵ ਦੇ ਹਰ ਕੁਝ ਨਾ ਹੀ ਹਾਰਿਆ ਪਰ ਫੁਰਮਾਇ ਸਿਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋ ਗੁਣਹਾਰਿਆ ਜਰ ਆਈ

ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੀ ਤਨ ਤਰੀਆਈਆਂ ਜਾਂ ਜਿਸ ਭਾਣਾ ਦਾ ਮਨ ਵਸਾਈਆਂ ਕਰ ਹੁਕਮ ਸੰਘਾਤ ਦਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੈ ਨੌ ਨਿਤ ਪਾਈਆਂ ਸਹਿਤ ਉੱਠੈ ਨੌ।

ਜੋ ਆਇਆ ਸੋ ਚੜ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਨੂੰ ਵਿਸਾਰੀਏ ਆਪਣ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀਏ ਆਪਣਾ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀਏ।

ਚਾਕਰੀ ਦੇ ਚੱਲੇ ਖਸਮੈ ਪਾਏ, ਹੁਰਮਤ ਸੁਨੋ ਅਗਲੀ ਵਜੋਂ ਕਿਤੂ ਨਾ ਖਾਏ, ਖਸਮੈ ਕਰੀ ਬਰਾਬਰੀ ਫਿਰ ਗੈਰਤ ਅੰਦਰ ਪਾਏ, ਵਜੋ ਗਵਾਏ ਅਗਲਾ ਮੋਹੇ ਮੋਹ ਭਾਣਾ ਖਾਏ, ਜਿਸ ਦਾ ਦਿੱਤਾ ਖਾਵ ਨਾ ਦਿਸ ਕਹੀਏ ਸਾਬਾ ਸੁਨਾਨ ਹੁਕਮ ਨਾ ਚੱਲੇ ਨਾਲ।

ਨਾ ਕਹਿ ਨਾ ਜਾਏ, ਸੋ ਕਰਤਾ ਕਾਤਰ ਗਰੀਬ ਦੇ ਜੀਆਂ ਰਿਜਕ ਸਮਾਏ, ਸਾਈ ਕਾਰ ਕਮਾਵਣੀ ਤੇ ਛੋਟੀ ਤੇ ਨਾ ਪਾਏ, ਨਾਨਕ ਕੀ ਬਾਰੀ ਹੋਰ ਦੂਜੀ ਨਾ ਹੀ ਜਾਏ, ਸੋ ਕਰੇ ਜਿਤ ਸਰ ਜਾਏ, ਸੋ ਕਰੇ ਜਿਤ ਸਰ ਜਾਏ।

ਨਾਨਕ ਤਿੰਨੀ ਸਹਿ ਪਾਇਆ, ਜਿੰਨੀ ਗੁਰ ਕੀ ਸਿੱਖ ਸੁਣੀ, ਜੋ ਤਿਸ ਭਾਵੈ ਸੋ ਥੀਐ, ਇਨ ਬਿਦ ਕੰਤ ਮਿਲੀ। ਪੌੜੀ ਹੁਕਮੇ ਸੇਠ ਸਾਜੀਅਨ, ਬਹੁ ਪਿਤ ਸੰਸਾਰਾ, ਤੇਰਾ ਹੁਕਮ ਨ ਜਾਪੀ ਕੇਤੜਾ, ਸੱਚੇ ਲਖ ਅਪਾਰਾ। ਇਕ ਨਾਨੋ ਤੂੰ ਮਿਲ ਲੈ, ਗੁਰ ਸ਼ਬਦ ਵਿਚਾਰਾ, ਸੱਚ ਰਤ ਸੈ ਨਿਰਮਲੈ, ਹੋਮੈ ਤਜ ਵਿਕਾਰਾ। ਜੇ ਤੂੰ ਮਿਲੈ ਸੋ ਤੁਦ ਮਿਲੈ, ਸੋਈ ਸਚਿਆਰਾ। ਸੱਚ ਰਤ ਸੈ ਨਿਰਮਲੈ, ਹੋਮੈ ਤਜ ਵਿਕਾਰਾ। ਜੇ ਤੂੰ ਮਿਲੈ ਸੋ ਤੁਧ ਮਿਲੈ, ਸੋਈ ਸਚਿਆਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰਯੋਗ ਸਤਿਸੰਗ ਜੀਓ।

0: ਉਹਦੀ ਅਪਾਰ ਬਖਸ਼ ਰਹਿਮਤ ਹੋਈ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਦੀਆਂ ਹਾਸੀਆਂ ਭਰੀਆਂ ਨੇ। ਨਿਤਨੇਮ ਸਾਰ ਬਾਣੀ ਦੇ ਪਾਠ ਉਪਰੰਤ ਆਸਕ ਵਾਰ ਦੇ ਕੀਰਤਨ ਸਰਵਣ ਕੀਤੇ ਨੇ, ਰਾਸ ਪ੍ਰਾਪਤ ਕੀਤਾ। ਸਰਬੱਤ ਦੇ ਭਲੇ ਲਈ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ। ਸੋ ਬਣੇ ਪ੍ਰੋਗਰਾਮ ਅਨੁਸਾਰ ਇਸ ਪਾਵਨ ਮੁੱਖ ਭਾਗ ਦੀ ਕਥਾ ਭਾਈ ਸਾਹਿਬ ਭਾਈ ਗੁਰਸ਼ਾਨ ਸਿੰਘ ਜੀ ਆਪ ਨੂੰ ਸਰਵਣ ਕਰਾਉਣਗੇ। ਸੋ ਆਪ ਬੜੇ ਪਿਆਰ ਨਾਲ ਸਰਵਣ ਕਰੀਏ। ਪਹਿਲੀ ਤਰੀਕ ਕੱਲ੍ਹ ਤੋਂ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਗੁਰਬਾਣੀ ਸੰਥਿਆ ਦੀਆਂ ਕਲਾਸਾਂ ਜਿਹੜੀਆਂ ਨੇ ਉਹ ਆਰੰਭ ਹੋ ਰਹੀਆਂ ਨੇ। ਔਰ ਕਿਸੇ ਪ੍ਰਾਣੀ ਨੇ ਸੰਥਿਆ ਲੈਣੀ ਆ, ਉਹ ਸੰਥਿਆ ਲੈਣੀ ਵੀ ਚਾਹੀਦੀ ਆ, ਕਿਉਂਕਿ ਬਾਣੀ ਪੜ੍ਹਨ ਦਾ ਸਾਨੂੰ ਉਚਾਰਨ ਦਾ ਪਤਾ ਲੱਗਦਾ। ਅਤੇ ਜਿਨ੍ਹਾਂ ਨੇ ਬਾਣੀ ਦੀ ਇਹ ਸੰਥਿਆ ਲੈਣੀ ਉਹਨਾਂ ਨੂੰ ਬੇਨਤੀ ਆਪਣੇ ਨਾਮ ਦਿਓ। ਔਰ 13 ਤਰੀਕ ਨੂੰ ਅਗਲੇ ਐਤਵਾਰ ਨੂੰ ਅੰਮ੍ਰਿਤ ਸੰਚਾਰ ਨੇ ਸਵੇਰੇ 9:30 ਵਜੇ। ਸੋ ਆਪ ਜੀ ਨੂੰ ਬੇਨਤੀ, ਜਿਨ੍ਹਾਂ ਅੰਮ੍ਰਿਤ ਛਕਣਾ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ ਜੀ। ਸਰਵਣ ਕਰੀਏ ਅੱਜ ਦੇ ਮੁੱਖ ਵਾਕ ਦੀ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਜਿਹਵਾ ਏਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ।

कोट पराद हमारे खंडो अनेक विधि समझावो हम अज्ञान अल्प मत थोरी

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਸਤਿਕਾਰਯੋਗ ਗਿਆਨੀ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਦਾ ਜੋ ਪਾਵਨ ਪਵਿੱਤਰ ਮੁਖਵਾਕ ਉਪਦੇਸ਼ ਹੈ ਉਹ ਆਪ ਸੰਗਤ ਨੂੰ ਸਰਵਣ ਕਰਾਇਆ ਹੈ। ਤੋ ਆਓ ਸਾਧ ਸੰਗਤ, ਸਮਾਂ ਹੈ ਇਸ ਪਾਵਨ ਪਵਿੱਤਰ ਮੁਖਵਾਕ ਦੀ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਚਨ ਵਾਰ ਸੂਈ ਕੀ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 785 ਅਤੇ 86 ਦੇ ਉੱਤੇ ਸੁਭਾਇਮਾਨ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤੀ ਇਹ ਵਾਰ ਪੌੜੀ ਅਤੇ ਦੋ ਸਲੋਕਾਂ ਦੇ ਰੂਪ ਦੇ ਵਿੱਚ ਜਿਹੜਾ ਅੱਜ ਦਾ ਮੁਖਵਾਕ ਹੈ ਉਹ ਗੁਰੂ ਅਮਰਦਾਸ ਮਹਾਰਾਜ ਦਾ ਮੁਕੰਮਲ ਹੈ, ਜਾਣੀ ਕਿ ਸਲੋਕ ਵੀ ਗੁਰੂ ਅਮਰਦਾਸ ਸਾਹਿਬ ਦੇ ਨੇ ਤੇ ਪੌੜੀ ਕਿਉਂਕਿ ਵਾਰ ਦਾ ਮੂਲ ਸਰੂਪ ਹੈ ਉਹ ਤੇ ਗੁਰੂ ਅਮਰਦਾਸ ਮਹਾਰਾਜ ਦੀ ਹੀ ਹੈ। ਤੋ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਅੱਜ ਪਹਿਲੇ ਸਲੋਕ ਵਿੱਚ ਦੁਨੀਆਂ ਦੇ ਵਿੱਚ ਜਿਹੜਾ ਪਤੀ ਪਤਨੀ ਦਾ ਇੱਕ ਬੜਾ ਅਹਿਮ ਰਿਸ਼ਤਾ ਹੈ ਜਿਹਨੂੰ ਆਪਾਂ ਸੁਹਾਗਣ ਕਹਿੰਦੇ ਹਾਂ, ਉਸ ਸੁਹਾਗਣ ਦੇ ਜੀਵਨ ਦੀ ਉਦਾਹਰਨ ਦੇ ਕੇ ਆਪਣੀ ਅਤੇ ਰੱਬ ਦੇ ਰਿਸ਼ਤੇ ਦੀ ਗੱਲ ਕੀਤੀ ਹੈ। ਦੋ ਸ਼ਬਦ ਆਮ ਕਰਕੇ ਵਰਤੇ ਜਾਂਦੇ ਨੇ, ਇੱਕ ਹੁੰਦੀ ਹੈ ਸੁਹਾਗਣ ਤੇ ਦੂਸਰੀ ਦੁਹਾਗਣ। ਤੋ ਮਹਾਰਾਜ ਨੇ ਬਿਲਕੁਲ ਇਸੇ ਤਰੀਕੇ ਨਾਲ ਕਿਹਾ ਹੈ ਵੀ ਇੱਕ ਉਹ ਹੈ ਜਿਹੜੀ ਰੱਬ ਦੀ ਸੁਹਾਗਣ ਹੈ ਤੇ ਦੂਜੀ ਉਹ ਹੈ ਜਿਹੜੀ ਇਹ ਕਲੇਮ ਕਰਦੀ ਹੈ ਵੀ ਮੈਂ ਵੀ ਸੁਹਾਗਣ ਹਾਂ, ਪਰ ਉਹਦਾ ਜਿਹੜਾ ਸੁਭਾਅ ਹੈ, ਉਹਦੇ ਜਿਹੜੇ ਲੱਛਣ ਨੇ, ਉਹਦਾ ਜਿਹੜਾ ਵਿਹਾਰ ਹੈ ਉਹ ਸੁਹਾਗਣਾ ਵਾਲਾ ਨਹੀਂ ਹੈ, ਉਹ ਦੁਆਗਣਾ ਵਾਲਾ ਹੈ। ਤੋ ਮਹਾਰਾਜ ਨੇ ਆਖਿਆ ਬਿਲਕੁਲ ਰੱਬ ਦੇ ਨਾਲ ਜਿਹੜਾ ਸਾਡਾ ਰਿਸ਼ਤਾ ਹੈ ਇਹ ਸੁਹਾਗਣ ਵਾਲਾ ਤਾਂ ਹੀ ਹੋਵੇਗਾ ਜੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਨਾਮ ਨੂੰ ਮੰਨ ਲਵਾਂਗੇ, ਜੇ ਅਸੀਂ ਆਪਣੇ ਉਸ ਕੰਤ ਪਰਮੇਸ਼ਰ ਵਾਹਿਗੁਰੂ ਦੀ ਪਛਾਣ ਕਰਾਂਗੇ ਤਾਂ ਅਸੀਂ ਉਹਦੀਆਂ ਸੁਹਾਗਣਾਂ ਹਾਂ, ਤਾਂ ਅਸੀਂ ਗੁਰਸਿੱਖ ਹਾਂ। ਗੁਰਸਿੱਖ ਸੁਹਾਗਣਾ ਹੁੰਦੇ ਨੇ ਤੇ ਮਹਾਰਾਜ ਨੇ ਆਖਿਆ ਜੇ ਉਹਦੇ ਨਾਮ ਨੂੰ, ਜੇ ਉਹਦੇ ਹੁਕਮ ਦੀ ਪਛਾਣ ਨਾ ਕੀਤੀ ਤੇ ਫਿਰ ਅਸੀਂ ਦੁਆਗਣਾ ਮਨਮੁਖ ਹਾਂ।
ਤੋ ਗੁਰਦੇਵ ਨੇ ਬਖਸ਼ਿਸ਼ ਭਰਿਆ ਵਾਕ ਰੱਖਿਆ, ਆਖਿਆ ਸੂਹਬ ਤਾਂ ਸੁਹਾਗਣੀ ਜਾਂ ਮਨ ਲੈ ਸੱਚ ਨਾਉ। ਸੂਹਬ ਦਾ ਅਰਥ ਹੈ ਸੂਹੇ ਵੇਸ ਵਾਲੀ। ਆਮ ਤੌਰ ਤੇ ਤੁਸੀਂ ਵੇਖੋ ਵੀ ਜਦੋਂ ਵਿਆਹ ਹੁੰਦਾ ਹੈ, ਕੋਈ ਆਨੰਦ ਕਾਰਜ ਹੁੰਦਾ ਹੈ ਤੇ ਲਾਲ ਰੰਗ ਦੇ ਸੂਹੇ ਰੰਗ ਦੇ ਵਸਤਰ ਪਾਏ ਜਾਂਦੇ ਨੇ, ਇਹ ਦੱਸਣ ਦੇ ਲਈ ਵੀ ਅੱਜ ਇਹ ਮੈਂ ਸੁਹਾਗ ਦਾ ਜੋੜਾ ਪਾਇਆ ਕਿਉਂਕਿ ਮੈਂ ਸੁਹਾਗਣ ਹੋ ਚੁੱਕੀ ਹਾਂ, ਹੁਣ ਮੇਰੇ ਸਿਰ ਦੇ ਉੱਤੇ ਮੇਰਾ ਕੰਤ ਹੈ, ਮੇਰਾ ਪਤੀ ਹੈ। ਤੋ ਮਹਾਰਾਜ ਕਹਿੰਦੇ ਨੇ ਸਿਰਫ ਸੁਹਾਗ ਦਾ ਜੋੜਾ ਪਾਇਆ ਕੋਈ ਸੁਹਾਗਣ ਨਹੀਂ ਬਣ ਜਾਂਦਾ। ਜੇ ਕੋਈ ਬਾਹਰੀ ਤੌਰ ਉੱਤੇ ਸੁਹਾਗਣ ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਕੈਰੀ ਕਰ ਲਵੇ, ਪਾ ਲਵੇ, ਤਨ ਉੱਤੇ ਸਜਾ ਲਵੇ, ਪਰ ਜੇ ਉਹਦੇ ਸਿਰ ਉੱਤੇ ਉਹਦਾ ਪਤੀ ਨਾ ਹੋਵੇ ਤੇ ਉਹਦੇ ਬਾਰੇ ਫਿਰ ਕਦਾਚਿਤ ਆਪਾਂ ਇਹ ਸ਼ਬਦ ਨਹੀਂ ਵਰਤਦੇ ਵੀ ਇਹ ਸੁਹਾਗਣ ਹੈ। ਹਾਂ, ਦੁਨੀਆਂ ਦੇ ਸਾਹਮਣੇ ਇੱਕ ਭੁਲੇਖਾ ਜ਼ਰੂਰ ਹੋ ਸਕਦਾ ਹੈ ਕਿਉਂਕਿ ਉਹਨੇ ਵਸਤਰ ਸੂਹੇ ਰੰਗ ਦੇ ਪਾਏ ਨੇ, ਉਹਨੇ ਹੱਥ ਦੇ ਵਿੱਚ ਚੂੜਾ ਪਾਇਆ ਹੈ, ਮੱਥੇ ਉੱਤੇ ਕੋਈ ਹਿੰਦੂ ਭੈਣਾਂ ਵਾਂਗੂ ਕੋਈ ਹਾਰ ਸ਼ਿੰਗਾਰ ਕਰਦਿਆਂ ਹੋਇਆ ਸੰਧੂਰ ਲਾਇਆ ਹੈ। ਤੇ ਸਤਿਗੁਰ ਦੀ ਬਾਣੀ ਤੇ ਇੱਥੋਂ ਤੱਕ ਵੀ ਕਹਿੰਦੀ ਹੈ ਵੀ ਜੇ ਉਹਦਾ ਪਤੀ ਵੀ ਨਾਲ ਹੈ ਤੇ ਤਾਂ ਵੀ ਉਹਨੂੰ ਤੁਸੀਂ ਸੁਹਾਗਣ ਨਹੀਂ ਕਹਿ ਸਕਦੇ ਕਿਉਂਕਿ ਪਤੀ ਦਾ ਨਾਲ ਹੋਣਾ ਕਾਫੀ ਨਹੀਂ ਹੈ, ਬਲਕਿ ਉਸ ਪਤੀ ਦਾ ਜਿਹੜਾ ਥੌਟ ਹੈ, ਜਿਹੜਾ ਵਿਚਾਰ ਹੈ, ਉਹਦੇ ਨਾਲ ਇੱਕਮਿਕ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਜੇ ਕੋਈ ਆਪਣੇ ਆਪ ਦੇ ਵਿੱਚ ਇੱਦਾਂ ਦੀ ਚਲਾਕੀ ਖੇਡੇ ਵੀ ਮੈਂ ਤੇ ਸੁਹਾਗਣ ਤਾਂ ਹਾਂ ਕਿਉਂਕਿ ਵੇਖੋ ਮੇਰਾ ਵੇਸ ਸੂਹਾ ਹੈ, ਮੈਂ ਹੱਥ ਦੇ ਵਿੱਚ ਚੂੜਾ ਪਾਇਆ ਹੋਇਆ ਹੈ, ਹੋਰ ਜਿਹੜਾ ਹਾਰ ਸ਼ਿੰਗਾਰ ਹੈ ਉਹ ਪੂਰਾ ਕੀਤਾ ਹੈ, ਪਰ ਜੇ ਪਤੀ ਨਾ ਹੋਵੇ ਤੇ ਉਹਦਾ ਕੋਈ ਅਰਥ ਨਹੀਂ ਹੈ। ਬਿਲਕੁਲ ਇਸੇ ਤਰੀਕੇ ਨਾਲ ਗੁਰਦੇਵ ਕਹਿੰਦੇ ਨੇ ਕੋਈ ਬੰਦਾ ਬਾਹਰੀ ਤੌਰ ਉੱਤੇ ਸ਼ਿੰਗਾਰ ਕਰੀ ਫਿਰੇ, ਲੱਖ ਧਰਮ ਦਾ ਸ਼ਿੰਗਾਰ ਕਰੀ ਫਿਰੇ, ਲੱਖ ਬਾਹਰ ਦੇ ਪਹਿਰਾਵੇ ਪਾਈ ਫਿਰੇ, ਪਰ ਜੇ ਉਹਦੇ ਜੀਵਨ ਵਿੱਚ ਗੁਰੂ ਨਹੀਂ, ਜੇ ਅਕਾਲ ਪੁਰਖ ਨਹੀਂ, ਉਹਦੇ ਸ਼ੁਭ ਗੁਣ, ਉਹਦੀ ਭੈ ਭਾਵਨੀ ਤੇ ਉਹਦੇ ਹੁਕਮ ਵਿੱਚ ਉਹ ਨਹੀਂ ਹੈ ਤੇ ਉਹ ਵੀ ਗੁਰਸਿੱਖ ਨਹੀਂ ਹੋ ਸਕਦਾ। ਤੋ ਸੁਹਾਗਣ ਵੀ ਉਹ ਧੰਨ ਹੈ, ਇੱਕ ਬਚਨ ਸਤਿਗੁਰੂ ਦਾ ਬਾਣੀ ਦਾ ਬੜਾ ਪਿਆਰਾ ਹੈ। ਉੱਥੇ ਮਹਾਰਾਜ ਕਹਿੰਦੇ ਨੇ ਧੰਨ ਸੁਹਾਗਣ ਜੋ ਪ੍ਰਭੂ ਪਛਾਣੈ, ਆਖਿਆ ਧੰਨ ਹੈ ਉਹ ਸੁਹਾਗਣ ਜਿਹਨੇ ਆਪਣੇ ਪ੍ਰਭੂ ਦੀ, ਆਪਣੇ ਕੰਤ ਦੀ ਪਛਾਣ ਵੀ ਕੀਤੀ। ਧੰਨ ਸੁਹਾਗਣ ਜੋ ਪ੍ਰਭੂ ਪਛਾਣੈ ਮਾਨੈ ਹੁਕਮ, ਜਿਹਨੇ ਹੁਕਮ ਨੂੰ ਮੰਨਿਆ, ਹੁਕਮ ਨੂੰ ਫੋਲੋ ਕੀਤਾ। ਮਾਨੈ ਹੁਕਮ ਤਜੈ ਅਭਮਾਨੈ, ਤੇ ਆਪਣੇ ਜੀਵਨ ਵਿੱਚੋਂ ਉਹਨੇ ਅਭਿਮਾਨ ਨੂੰ, ਅਹੰਕਾਰ ਨੂੰ ਦੂਰ ਕਰ ਦਿੱਤਾ। ਉਹ ਕੋਈ ਨਾਰਸਿਸਟ ਨੇਚਰ ਵਾਲੀ ਨਹੀਂ ਹੈ, ਉਹਨੇ ਅਭਿਮਾਨ ਨੂੰ, ਹੰਕਾਰ ਨੂੰ ਆਪਣੇ ਅੰਦਰੋਂ ਡਿਮੋਲਿਸ਼ ਕਰ ਦਿੱਤਾ। ਮਾਨੈ ਹੁਕਮ ਤਜੈ ਅਭਿਮਾਨੈ। ਤੋ ਮਹਾਰਾਜ ਸ਼੍ਰੀ ਰਾਗ ਵਿੱਚ ਇੱਕ ਬੜਾ ਸੁੰਦਰ ਖਿਆਲ ਦਿੰਦੇ ਨੇ। ਉਹ ਕਹਿੰਦੇ ਨੇ ਕਿਸੇ ਨੇ ਬਾਹਰੀ ਤੌਰ ਉੱਤੇ ਪੂਰਾ ਸ਼ਿੰਗਾਰ ਕੀਤਾ ਹੋਵੇ ਵੀ ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਧੂਰ, ਵੀ ਕਿਸੇ ਇਸਤਰੀ ਨੇ ਆਪਣੇ ਪਤੀ ਨੂੰ ਪ੍ਰਸੰਨ ਕਰਨ ਲਈ ਆਪਣੇ ਸਰੀਰਕ ਸ਼ਿੰਗਾਰ ਵਾਸਤੇ, ਬਾਹਰੀ ਸ਼ਿੰਗਾਰ ਵਾਸਤੇ ਕੋਈ ਚੰਦਨ ਵੀ ਮੰਗਾ ਲਿਆ, ਚੰਦਨ ਮੋਲ ਅਣਾਇਆ। ਮੋਲ ਅਣਾਇਆ ਦਾ ਅਰਥ ਹੁੰਦਾ ਮੁੱਲ ਦੇ ਕੇ, ਪੈਸੇ ਖਰਚ ਕੇ ਉਹਨੇ ਚੰਦਨ ਦਾ ਕੋਈ ਲੇਪਨ ਕਰ ਲਿਆ, ਕੋਈ ਚੰਦਨ ਨੂੰ ਮੰਗਾ ਲਿਆ, ਕੋਈ ਸੁਗੰਧੀਆਂ ਮੰਗਾ ਲਈਆਂ। ਕੁੰਗੂ ਮਾਂਗ ਸੰਧੂਰ, ਕੁੰਗੂ ਦਾ ਅਰਥ ਹੁੰਦਾ ਕੇਸਰ, ਉਹਨੇ ਕੇਸਰ ਵੀ ਮੰਗਾ ਲਿਆ, ਬੜੀਆਂ ਮਹਿੰਗੀਆਂ ਚੀਜ਼ਾਂ ਨੇ ਸ਼ਿੰਗਾਰ ਦੇ ਲਈ। ਮਾਂਗ ਦੇ ਵਿੱਚ ਉਹਨੇ ਸੰਧੂਰ ਵੀ ਭਰ ਲਿਆ, ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਧੂਰ। ਬਾਬਾ ਜੀ ਨੇ ਕਿਹਾ ਚੂਆ ਚੰਦਨ ਬਹੁ ਘਣਾ, ਪਾਨਾ ਨਾਲ ਕਪੂਰ, ਅਤਰ ਚੰਦਨ ਤੇ ਹੋਰ ਜਿਹੜੀਆਂ ਸੁਗੰਧੀਆਂ ਸਨ ਉਹ ਮੰਗਾਈਆਂ, ਪਾਨ ਮੰਗਾਏ, ਕਪੂਰ ਮੰਗਾਇਆ। ਜੇ ਧਨ ਕੰਤ ਨਾ ਭਾਵਈ ਤਾਂ ਸਭ ਅਡੰਬਰ ਕੋੜ, ਪਰ ਆਖਿਆ ਜੇ ਉਹ ਜੀਵ ਇਸਤਰੀ, ਜੇ ਉਹ ਧਨ ਆਪਣੇ ਕੰਤ ਨੂੰ ਭਾਉਂਦੀ ਨਹੀਂ ਤੇ ਇਹ ਕੀਤਾ ਹੋਇਆ ਅਡੰਬਰ ਕੂੜ ਹੈ, ਇਹਦਾ ਅਰਥ ਕੋਈ ਨਹੀਂ ਹੈ।
ਮਾਨੋ ਇੱਕ ਔਰਤ ਨੇ 36 ਪ੍ਰਕਾਰ ਦੇ ਪਦਾਰਥ ਘਰ ਵਿੱਚ ਬਣਾ ਕੇ ਰੱਖ ਲਏ, ਉਹਦੇ ਉਹ 36 ਪਦਾਰਥ ਤਾਂ ਕਾਮਯਾਬ ਨੇ ਜੇ ਉਹ ਪਤੀ ਨੂੰ ਭਾ ਜਾਵੇ, ਪਤੀ ਨੂੰ ਭਾਉਂਦੀ ਹੋਵੇਗੀ, ਤੇ ਜੇ ਰੁੱਖੀ ਮਿੱਸੀ ਵੀ ਹੈ ਤੇ ਤਾਂ ਵੀ ਵਾਹ, ਤੇ ਜੇ ਉਹ ਆਪਣੇ ਪਤੀ ਨੂੰ ਭਾਉਂਦੀ ਨਹੀਂ ਤੇ ਜਿੰਨਾ ਉਹ ਅਡੰਬਰ ਰਚੀ ਫਿਰਦੀ ਹੈ, ਮਹਾਰਾਜ ਕਹਿੰਦੇ ਕੂੜ ਹੈ, ਝੂਠ ਹੈ। ਜੇ ਧਨ ਕੰਤ ਨ ਭਾਵਈ ਤਾਂ ਸਭ ਅਡੰਬਰ ਕੂੜ, ਸਭ ਰਸ ਭੋਗਣ ਬਾਦ ਹੈ, ਸਭ ਸ਼ਿੰਗਾਰ ਵਿਕਾਰ। ਆਖਿਆ ਜਿੰਨੇ ਰਸ ਨੇ ਸਾਰੇ ਪਦਾਰਥ ਜਿਹੜੇ ਨੇ ਉਹ ਬਾਦ ਨੇ, ਬਾਦ ਦਾ ਅਰਥ ਹੈ ਵਿਅਰਥ, ਉਹਦਾ ਅਰਥ ਕੋਈ ਨਹੀਂ। ਸਭ ਰਸ ਭੋਗਣ ਬਾਦ ਹੈ, ਸਭ ਸ਼ਿੰਗਾਰ ਵਿਕਾਰ। ਆਖਿਆ ਜਿਹੜਾ ਸ਼ਿੰਗਾਰ ਕੀਤਾ ਸੀ ਉਹ ਵੀ ਵਿਕਾਰ, ਉਹਦਾ ਵੀ ਕੋਈ ਅਰਥ ਨਹੀਂ, ਉਹਦਾ ਵੀ ਕੋਈ ਮੀਨਿੰਗ ਨਹੀਂ। ਸਭ ਰਸ ਭੋਗਣ ਬਾਦ ਹੈ, ਸਭ ਸ਼ਿੰਗਾਰ ਵਿਕਾਰ, ਜਬ ਲਗ ਸ਼ਬਦ ਨਾ ਭੇਦੀਐ ਕਿਉਂ ਸੋ ਹੈ ਗੁਰ ਦੁਆਰ। ਤਾਂ ਮਹਾਰਾਜ ਕਹਿਣ ਲੱਗੇ ਜਦੋਂ ਤੱਕ ਮਨੁੱਖ ਗੁਰੂ ਦੇ ਸ਼ਬਦ ਦੇ ਤੀਰ ਨਾਲ ਵਿੱਜਦਾ ਨਹੀਂ, ਤਦ ਤੱਕ ਉਹ ਗੁਰੂ ਦੇ ਦਰ ਉੱਤੇ ਵੀ ਸ਼ੋਭਾ ਨਹੀਂ ਦਿੰਦਾ। ਜਿੰਨਾ ਚਿਰ ਤੱਕ ਉਹ ਪਤਨੀ ਆਪਣੇ ਪਤੀ ਦੇ ਨਾਲ ਮੁਹੱਬਤ ਨਹੀਂ ਕਰਦੀ, ਉਹਦਾ ਜਿਹੜਾ ਬਿਹੇਵੀਅਰ ਹੈ, ਉਹਦਾ ਜਿਹੜਾ ਸੁਭਾਅ ਹੈ, ਉਹ ਪਤੀ ਨੂੰ ਖੁਸ਼ ਨਹੀਂ ਕਰਦਾ, ਤਾਂ ਉਹਦੇ ਬਾਹਰ ਦੇ ਸਾਰੇ ਅਡੰਬਰ ਜਿਹੜੇ ਨੇ ਉਹ ਕੂੜ ਨੇ, ਉਹਨਾਂ ਦਾ ਕੋਈ ਅਰਥ ਨਹੀਂ ਹੈ। ਬਿਲਕੁਲ ਇਸੇ ਤਰੀਕੇ ਨਾਲ ਜਿੰਨਾ ਚਿਰ ਅਸੀਂ ਗੁਰੂ ਦੇ ਸ਼ਬਦ ਵਿੱਚ ਆਪਣੇ ਮਨ ਨੂੰ ਵਿੱਜਦੇ ਨਹੀਂ, ਗੁਰੂ ਦੇ ਸ਼ਬਦ ਵਿੱਚ ਆਪਣੇ ਮਨ ਨੂੰ ਲਾਉਂਦੇ ਨਹੀਂ, ਤਾਂ ਮਹਾਰਾਜ ਕਹਿੰਦੇ ਬਾਹਰ ਦੇ ਸਾਰੇ ਸ਼ਿੰਗਾਰ ਕੀ ਨੇ, ਵਿਕਾਰ ਨੇ, ਉਹਦਾ ਕੋਈ ਅਰਥ ਨਹੀਂ। ਜਬ ਲਗ ਸ਼ਬਦ ਨਾ ਭੇਦੀਐ ਕਿਉਂ ਸੋ ਹੈ ਗੁਰਦੁਆਰ, ਨਾਨਕ ਧਨ ਸੁਹਾਗਣੀ ਜਿਨ ਸ਼ਹਿ ਨਾਲ ਪਿਆਰ। ਆਖਿਆ ਉਹ ਸੁਹਾਗਣ ਧਨ ਹੈ ਜਿਹਦਾ ਆਪਣੇ ਖਸਮ ਨਾਲ, ਆਪਣੇ ਸ਼ਹਿ ਨਾਲ, ਆਪਣੇ ਮਾਲਕ ਦੇ ਨਾਲ ਪਿਆਰ ਹੈ। ਤੂੰ ਸਾਡਾ ਮਾਲਕ ਕੌਣ ਹੈ? ਸਾਡਾ ਮਾਲਕ ਹੈ ਇੱਕੋ ਇੱਕ ਵਾਹਿਦ ਅਕਾਲ ਪੁਰਖ ਵਾਹਿਗੁਰੂ, ਸਾਡਾ ਮਾਲਕ ਹੈ ਇੱਕੋ ਗੁਰੂ ਦਾ ਸ਼ਬਦ। ਜੇ ਅਸੀਂ ਗੁਰੂ ਦੇ ਸ਼ਬਦ ਨੂੰ ਛੱਡ ਕੇ ਭਟਕ ਰਹੇ ਹਾਂ ਤੇ ਇਹ ਕਹਿ ਰਹੇ ਹਾਂ ਜੀ ਮੈਂ ਵੀ ਸੁਹਾਗਣ ਹਾਂ, ਮੈਂ ਗੁਰਸਿੱਖ ਹਾਂ, ਤੇ ਚੇਤਾ ਰੱਖੋ ਸਾਰੀ ਖੇਡ ਐਸੀ ਹੈ ਜਿਹੜੀ ਮਹਾਰਾਜ ਨੇ ਬਿਆਨ ਕੀਤੀ ਹੈ। ਤੋ ਅਸੀਂ ਸਾਵਣ ਦੇ ਮਹੀਨੇ ਵਿੱਚ ਵੀ ਇੱਕ ਉਪਦੇਸ਼ ਬਾਬੇ ਦਾ ਪੜ੍ਹਿਆ, ਮਾਝ ਰਾਗ ਵਿੱਚ ਗੁਰੂ ਅਰਜਨ ਸਾਹਿਬ ਦਾ। ਉਹਨਾਂ ਨੇ ਦੱਸਿਆ ਵੀ ਸੁਹਾਗਣੀ ਕਿੱਦਾਂ ਦੀ ਹੁੰਦੀ ਹੈ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ। ਆਖਿਆ ਸਾਉਣ ਦਾ ਮਹੀਨਾ ਆਇਆ, ਇਹ ਸਾਉਣ ਗੁਰੂ ਵੀ ਵਰਸਾਉਂਦਾ ਹੈ, ਇਹ ਸਾਉਣ ਜਿਹੜਾ ਕਿਸੇ ਵੇਲੇ ਵੀ ਆ ਸਕਦਾ, ਇਹ ਹਿਰਦੇ ਦੀ ਧਰਤੀ ਤੇ ਆਉਣਾ, ਇਹ ਸਾਉਣ ਅੰਦਰ ਆਉਣਾ, ਇਹ ਸਾਉਣ ਦਾ ਮਹੀਨਾ ਅੰਦਰ ਖੇੜਾ ਆਉਣਾ। ਤੋ ਬਾਬਾ ਜੀ ਨੇ ਕਿਹਾ ਸਾਵਣ ਸਰਸੀ ਕਾਮਣੀ, ਸਰਸੀ ਦਾ ਅਰਥ ਹੈ ਰਸ ਨਾਲ ਭਰੀ ਹੋਈ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ। ਉਹ ਜਿਹੜੀ ਜੀਵ ਇਸਤਰੀ ਜਿਹੜੀ ਸੁਹਾਗਣ ਹੈ ਨਾ, ਉਹਦਾ ਮਨ ਤੇ ਤਨ ਸੱਚੇ ਰੰਗ ਵਿੱਚ ਰੱਤਿਆ ਗਿਆ, ਸੱਚ ਦੇ ਵਿੱਚ ਰੱਤਿਆ ਗਿਆ। ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ। ਮਹਾਰਾਜ ਨੇ ਕਿਹਾ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ। ਉਹਨੂੰ ਆਪਣੇ ਪਤੀ ਤੋਂ ਬਿਨਾਂ, ਆਪਣੇ ਗੁਰੂ ਤੋਂ ਬਿਨਾਂ ਬਾਕੀ ਸਾਰੇ ਰੰਗ ਵਿਖਿਆ ਦੇ ਜਾਪਣ ਲੱਗ ਪਏ, ਜਰੀਲੇ ਜਾਪਣ ਲੱਗ ਪਏ। ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ, ਸ਼ਾਰ ਦਾ ਅਰਥ ਹੁੰਦਾ ਸਾਹ ਸੰਗਤ ਸੁਆਹ। ਆਖਿਆ ਜਿਹੜੇ ਪਹਿਲਾਂ ਜ਼ਹਿਰ ਦੇ ਰੰਗ ਬੜੇ ਪਿਆਰੇ ਲੱਗਦੇ ਸੀ ਪਤੀ ਨਾਲੋਂ ਵੀ, ਉਹਨਾਂ ਨੂੰ ਮੈਂ ਵੱਡੀ ਥਾਂ ਦਿੱਤੀ ਹੋਈ ਸੀ, ਉਹ ਹੁਣ ਜ਼ਹਿਰੀਲੇ ਲੱਗਣ ਲੱਗ ਪਏ। ਨਹੀਂ, ਮੇਰਾ ਪਤੀ ਵੱਡਾ ਹੈ, ਪਦਾਰਥ ਵੱਡਾ ਨਹੀਂ, ਵਸਤੂ ਵੱਡੀ ਨਹੀਂ, ਜਿਹੜਾ ਉਹ ਵਸਤੂ ਨੂੰ ਲਿਆਉਣ ਵਾਲਾ ਹੈ, ਜਿਹੜਾ ਵਸਤੂ ਨੂੰ ਸਿਰਜਣ ਵਾਲਾ ਹੈ, ਉਹ ਵੱਡਾ ਹੈ। ਇਸ ਕਰਕੇ ਪਦਾਰਥ ਨਾਲ ਕੋਈ ਮੋਹ ਨਹੀਂ, ਪਦਾਰਥ ਦੇ ਰੰਗ ਹੁਣ ਜ਼ਹਿਰੀਲੇ ਲੱਗਣ ਲੱਗ ਪਏ। ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ,
महाराज ने आख्या उस जीव स्त्री ने की कीता, हर अमृत बूंद सुहावनी मिल साधु पीवन हार वण त्रिण प्रभ संग मौलिया समरथ पुरख पार। पूड़ी पौड़ी विच महाराज ने सुहागण दे बारे बयान कीता। तो धन गुरु अर्जन क्षमा करो धन गुरु अमरदास महाराज ने भी अज बख्शिश कीती। उन्हें कहा सूहब ता सुहागणी, भाई तू सूहा वेश धारण किया ते तू दरअसल विच सुहागणी ता है। जा मन लै सच नाओ, जे तू गुरु दे सच्चे नाम नू उपदेश नू मन लवे इनू जीवन विच कमा लवे। सतगुर अपना मनाए लै, ते की करना है अपने सतगुरु नू मनाउणा है। सतगुर अपना मनाए लै, रूप चढ़ी ता अगला। अगला दा अर्थ हुंदा अखीर जिन्हों आप कहने, ता तेनू असली रूप चढ़ेगा, रूहानियत चढ़ेगी तेरे अंदर, तेरे अंदर रूप चढ़ेगा गुणा वाला। पहले समयां विच हुंदा सी कि जदों किसी औरत दा जां मर्द दा विआह हुंदा सी ना, ते उनू बाहरी तौर उत्ते शिंगार कीता जांदा सी, नवाया जांदा सी, इशनान पानी कराया जांदा सी उहदा, क्योंकि समय उदां दे सन जदों घटे मिट्टी दे नाल बहुता वाह वास्ता हुंदा सी, ज्यादा काम खेतीबाड़ी दा सी, मिट्टी नाल बंदा मिट्टी हुंदा रहिंदा सी। ते उहदी जदों उहनूं विआह दा समा आउणा, चाहे बीबी दा चाहे भाऊ दा, ते विआह तों पहलां उहदा इशनान कराउणा, हल्दी दा लेपण करना उहदे उत्ते, ऐन पूरा शरीर उहदा लिप के फिर उहनूं आप नवाउणा मल मल के। हुण जदों उहनूं आप नवाया ते उह जिहड़ी जम्मी होई उहदी मैल सी उह उतर गई, ते कहणा वेखो क्या सोहणा लग रिहा। ਉਵੇਂ ਬੰਦਾ ਅੱਠ ਦਸ ਦਿਨ ਨਾ ਨਹਾਵੇ ਤੇ ਜੇ ਗਿਆਰਵੇਂ ਦਿਨ ਨਹਾਵੇ ਤੇ ਲੋਕ ਕਹਿਣਗੇ ਵੀ ਅੱਜ ਸੋਹਣਾ ਲੱਗਦਾ, ਕਿਉਂਕਿ ਜੰਮੀ ਹੋਈ ਪਰਤ ਮੈਲ ਜਿਹੜੀ ਹੈ ਲਹਿ ਗਈ। ਹੁਣ ਉਹਨਾਂ ਸਮਿਆਂ ਵਿੱਚ ਹੀ ਰਿਵਾਜ ਐਸਾ ਸੀ, ਮੈਂ ਇਹ ਨਹੀਂ ਕਹਿ ਰਿਹਾ ਵੀ ਲੋਕ ਇਸ਼ਨਾਨ ਨਹੀਂ ਸਨ ਕਰਦੇ, ਇਸ਼ਨਾਨ ਤੇ ਕਰਦੇ ਸਨ, ਪਰ ਗੱਲ ਇਹ ਹੈ ਵੀ ਜਦੋਂ ਉਹਨੂੰ ਮਲ ਕੇ ਚੰਗੀ ਤਰ੍ਹਾਂ ਨਵਾਇਆ, ਜਿਹੜਾ ਬੰਦਾ ਪਸ਼ੂਆਂ ਦੇ ਵਿੱਚ ਹੈ ਪਹਿਲਾਂ ਖੇਤੀਬਾੜੀ ਕਰ ਰਿਹਾ ਹੈ, ਤੇ ਹਲਦੀ ਹੁਲਦੀ ਦਾ ਲੇਪਣ ਕਰਕੇ ਜਦੋਂ ਉਹਨੂੰ ਨਵਾਇਆ ਤੇ ਉਹਨਾਂ ਨੇ ਆਖਣਾ ਵੀ ਬੜਾ ਰੂਪ ਚੜਿਆ ਵੀ ਮੁੰਡੇ ਨੂੰ, ਬੜਾ ਰੂਪ ਚੜਿਆ ਵੀ ਕੁੜੀ ਨੂੰ। ਤੋ ਸਤਿਗੁਰੂ ਮਹਾਰਾਜ ਉਸ ਰੂਪ ਦੀ ਗੱਲ ਇੱਥੇ ਵੀ ਕਰਦੇ ਨੇ, ਪਰ ਅਸੀਂ ਰੂਪ ਕਹਿੰਦੇ ਬਾਹਰੀ ਤਾਲ ਉੱਤੇ, ਵੀ ਬਾਹਰੀ ਤੌਰ ਉੱਤੇ ਬੰਦਾ ਕਹਿੰਦਾ ਕੋਈ ਮੁੰਡਾ ਕਿੰਨਾ ਸੋਹਣਾ ਹੈ ਭਾਈ, ਕੋਈ ਕੁੜੀ ਕਿੰਨੀ ਸੋਹਣੀ ਹੈ, ਪਰ ਸਤਿਗੁਰੂ ਮਹਾਰਾਜ ਨੇ ਆਖਿਆ ਬਾਹਰੀ ਰੂਪ ਜਿਹੜਾ ਹੈ ਨਾ ਇਹ ਢਲ ਜਾਂਦਾ ਹੈ, ਸਮਾਂ ਪਾ ਕੇ ਇਹ ਢਲ ਜਾਵੇਗਾ, ਖਤਮ ਹੋ ਜਾਵੇਗਾ। ਬਾਹਰੀ ਰੂਪ ਜਿਹੜਾ ਹੈ, ਅੱਜ ਤੁਹਾਨੂੰ ਕੋਈ ਬਹੁਤ ਲੁਭਾਵਣਾ ਲੱਗ ਰਿਹਾ, ਕੱਲ ਨੂੰ ਤੁਹਾਨੂੰ ਪਤਾ ਲੱਗਾ ਵੀ ਉਹਨੂੰ ਬੋਲਣ ਦੀ ਜਾਚ ਨਹੀਂ ਹੈ, ਤੇ ਬਾਹਰੀ ਰੂਪ ਫਿਰ ਵੀ ਜਿਹੜਾ ਹੈ ਉਹ ਚੰਗਾ ਨਹੀਂ ਲੱਗੇਗਾ। ਤੋ ਇੱਕ ਰੂਪ ਹੈ ਜਿਹੜਾ ਬੰਦੇ ਦੇ ਅੰਦਰ ਦਾ ਹੁੰਦਾ, ਜਿਹਨੂੰ ਬੰਦਾ ਕਦੀ ਵੀ ਸ਼ੋਅ ਆਫ ਨਹੀਂ ਕਰਦਾ, ਵਿਖਾਉਂਦਾ ਨਹੀਂ ਹੈ। ਉਹ ਰੂਪ ਕਿਵੇਂ ਪਤਾ ਲੱਗਦਾ? ਜਦੋਂ ਤੁਸੀਂ 2-4-6 ਮਹੀਨੇ ਕਿਸੇ ਦੇ ਨਾਲ ਰਹੋਗੇ ਨਾ, ਤੇ ਤੁਹਾਨੂੰ ਉਹਦੇ ਅੰਦਰ ਦੇ ਰੂਪ ਦਾ ਪਤਾ ਲੱਗੇਗਾ, ਫਿਰ ਤੁਸੀਂ ਫੈਸਲਾ ਕਰਿਓ ਵੀ ਇਹ ਬੰਦਾ ਕਰੂਪ ਹੈ ਕਿ ਰੂਪ ਵਾਲਾ ਹੈ। ਤੋ ਇੱਕ ਹੈ ਚਮੜੀ ਚਮ। ਤੋ ਵਿਆਹ ਦਾ ਵੇਲਾ ਆਇਆ, ਜਦੋਂ ਮਲ ਮੁੜ ਕੇ ਨਵਾਇਆ ਗਿਆ ਤੇ ਆਖਿਆ ਬੜਾ ਰੂਪ ਚੜਿਆ, ਪਰ ਜੇ ਉਸ ਧੀ ਨੂੰ ਚੰਗੇ ਸੰਸਕਾਰ ਮਾਂ ਨੇ ਨਹੀਂ ਦਿੱਤੇ, ਉਹਨੂੰ ਆਪਣੇ ਪਰਿਵਾਰ ਵਿੱਚ ਜਾ ਕੇ ਜੀਆਂ ਨੂੰ ਸਾਂਭਣਾ ਨਹੀਂ ਆਉਂਦਾ, ਤੇ ਫਿਰ ਕੀ ਹੋਇਆ? 6 ਮਹੀਨਿਆਂ ਬਾਅਦ ਕੋਈ ਕਲੇਸ਼ ਪੈ ਗਿਆ, ਤੇ ਫਿਰ ਉਹ ਪਰਿਵਾਰ ਕਹਿਣ ਲੱਗਾ ਵੀ ਬੜੀ ਸੋਹਣੀ ਸੀ, ਦਿੱਖ ਬੜੀ ਸੋਹਣੀ ਸੀ, ਨੱਕ ਮੂੰਹ ਸਭ ਕੁਝ ਬੜਾ ਉੱਤਮ ਸੀ, ਪਰ ਇਹਦਾ ਸੁਭਾਅ ਚੰਗਾ ਨਹੀਂ, ਇਹਦੇ ਸੁਭਾਅ ਦੇ ਵਿੱਚ ਹੰਕਾਰ ਹੈ, ਇਹਦੀ ਬੋਲਬਾਣੀ ਚੰਗੀ ਨਹੀਂ। ਤੋ ਦੋ ਰੂਪ ਹੁੰਦੇ ਨੇ ਹਰ ਮਨੁੱਖ ਦੇ, ਇੱਕ ਬਾਹਰੀ ਰੂਪ ਹੈ ਜਿਹੜਾ ਨਜ਼ਰ ਆਉਂਦਾ ਹੈ, ਇੱਕ ਅੰਦਰੂਨੀ ਰੂਪ ਹੈ। ਅਸੀਂ ਘਰ ਬਣਾਉਂਦੇ ਹਾਂ, ਇੱਕ ਬਾਹਰੀ ਸਟਰਕਚਰ ਹੈ, ਬਾਹਰੋਂ ਵੇਖਣ ਨੂੰ ਘਰ ਚੰਗਾ ਲੱਗਦਾ, ਐਨ ਹਰੇ ਬੂਟੇ ਬਾਹਰ ਲੱਗੇ ਨੇ, ਬੜਾ ਹਾਰ ਸ਼ਿੰਗਾਰ ਹੈ, ਤੇ ਜਦੋਂ ਤੁਸੀਂ ਅੰਦਰ ਗਏ ਤੇ ਪਤਾ ਲੱਗਾ ਵੀ ਕੱਖ ਵੀ ਨਹੀਂ। ਤੋ ਦੋ ਰੂਪ ਹੁੰਦੇ ਨੇ ਹਰ ਬੰਦੇ ਦੇ।
ਤੋਂ ਮਹਾਰਾਜ ਨੇ ਕਿਹਾ ਜਦੋਂ ਤੂੰ ਆਪਣੇ ਸਤਿਗੁਰੂ ਨੂੰ ਮਨਾਏਗਾ ਨਾ, ਗੁਰੂ ਦੀ ਮੱਤ ਨੂੰ ਧਾਰਨ ਕਰੇਗਾ ਤੇ ਤੈਨੂੰ ਰੂਪ ਚੜੇਗਾ ਜਿਹੜਾ ਬੜਾ ਬਾ ਕਮਾਲ ਹੋਵੇਗਾ, ਏਦਾਂ ਦਾ ਤੇਰਾ ਜੀਵਨ ਬਣੇਗਾ, ਏਦਾਂ ਦੀ ਤੇਰੀ ਜ਼ਿੰਦਗੀ ਬਣ ਜਾਵੇਗੀ। ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ। ਕਿਹੜਾ ਰੂਪ ਚੜਨਾ? ਅੰਦਰੂਨੀ ਰੂਪ ਚੜਨਾ, ਅੰਦਰੂਨੀ ਗੁਣਾਂ ਦਾ। ਇਹ ਰੂਪ ਬੜਾ ਬਾ ਕਮਾਲ ਹੈ। ਰੂਪ ਚੜੀ ਤਾਂ ਅਗਲਾ ਦੂਜਾ ਨਾਹੀ ਥਾਂ, ਤੇ ਹੋਰ ਕੋਈ ਐਸਾ ਥਾਂ ਨਹੀਂ। ਵੇਖੋ ਦੁਨੀਆਂ ਦੇ ਵਿੱਚ ਨਾ ਬੀਬੀਆਂ ਦੇ ਹਾਰ ਸ਼ਿੰਗਾਰ ਦੇ ਲਈ ਬਿਊਟੀ ਪਾਰਲਰ ਨੇ ਕਈ ਚੀਜ਼ਾਂ ਬਣੀਆਂ ਹੋਈਆਂ ਨੇ ਜਿੱਥੇ ਜਾ ਕੇ ਹਾਰ ਸ਼ਿੰਗਾਰ ਕੀਤਾ ਜਾਂਦਾ, ਪਰ ਇੱਕ ਹਾਰ ਸ਼ਿੰਗਾਰ ਦੀ ਜਗ੍ਹਾ ਮੇਰੇ ਗੁਰੂ ਦਾ ਦਰ ਹੈ ਜਿੱਥੇ ਸਾਰਿਆਂ ਦਾ ਹੀ ਹਾਰ ਸ਼ਿੰਗਾਰ ਕੀਤਾ ਜਾਂਦਾ। ਤਾਂ ਇਹ ਹਾਰ ਸ਼ਿੰਗਾਰ ਬਾਹਰੀ ਨਹੀਂ ਸਾਧ ਸੰਗਤ, ਇਹ ਹਾਰ ਸ਼ਿੰਗਾਰ ਜਿਹੜਾ ਹੈ ਉਹ ਅੰਦਰੂਨੀ ਹੈ, ਅੰਦਰੂਨੀ। ਰੂਪ ਚੜੀ ਤਾਂ ਅਗਲਾ ਦੂਜਾ ਨਾਹੀਂ ਥਾਉਂ। ਹੁਣ ਮਹਾਰਾਜ ਅੱਗੇ ਬਖਸ਼ਿਸ਼ ਭਰਿਆ ਵਾਕ ਰੱਖਦੇ ਨੇ ਗੁਰੂ ਅਮਰਦਾਸ। ਉਹਨਾਂ ਫਰਮਾਇਆ, ਐਸਾ ਸ਼ਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵਈ। ਆਖੇ ਇਹੋ ਜਿਹਾ ਸ਼ਿੰਗਾਰ ਬਣਾ ਜਿਹੜਾ ਕਦੀ ਮੈਲਾ ਹੀ ਨਹੀਂ ਹੁੰਦਾ। ਦੁਨੀਆਂ ਦਾ ਹਰ ਸ਼ਿੰਗਾਰ ਮੈਲਾ ਹੋ ਜਾਂਦਾ। ਅਸੀਂ ਸਵੇਰ ਵੇਲੇ ਸੁੰਦਰ ਤਨ ਉੱਤੇ ਕੱਪੜੇ ਸਜਾਈਏ ਤੇ ਸ਼ਾਮਾਂ ਤਾਈਂ ਤਨ ਵੀ ਮੈਲਾ ਹੋ ਜਾਂਦਾ ਤੇ ਕੱਪੜਾ ਵੀ ਮੈਲਾ ਹੋ ਜਾਂਦਾ। ਕੋਈ 10-15 ਦਿਨਾਂ ਬਾਅਦ ਕੱਪੜਾ ਜਿਹੜਾ ਉਹ ਘਸਣਾ ਸ਼ੁਰੂ ਵੀ ਹੋ ਜਾਂਦਾ। 2-4-5 ਵਾਰਾਂ ਮਸ਼ੀਨ ਵਿੱਚ ਧੋਤਾ ਜਾਵੇ ਤੇ ਕੱਪੜਾ ਪਹਿਲੇ ਵਰਗਾ ਵੀ ਨਹੀਂ ਰਹਿੰਦਾ। ਤੋ ਕੋਈ ਐਸਾ ਸ਼ਿੰਗਾਰ ਹੈ ਜਿਹੜਾ ਕਦੀ ਮੈਲਾ ਨਾ ਹੋਵੇ, ਜਿਹੜਾ ਕਦੀ ਘਸੇ ਨਾ? ਬਾਬੇ ਨੇ ਆਖਿਆ ਹੈ, ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੇ। ਆਖਿਆ ਜਿਹੜਾ ਸੱਚਾ ਜੀਵਨ ਹੈ ਨਾ, ਜਿਹੜਾ ਸੱਚਾ ਜੀਵਨ ਹੈ, ਜਿਹੜਾ ਗੁਣਾਂ ਦੇ ਆਧਾਰ ਉੱਤੇ ਜੀਵਨ ਹੈ, ਉਹ ਕਦੀ ਪੁਰਾਣਾ ਨਹੀਂ ਹੁੰਦਾ, ਉਹ ਨਵਾਂ ਹੀ ਹੈ। ਰੱਬ ਨੂੰ ਕਿਉਂ ਕਿਹਾ ਗਿਆ ਵੀ ਸਾਹਿਬ ਮੇਰਾ ਨੀਤ ਨਵਾਂ? ਇਸੇ ਕਰਕੇ ਕਿਹਾ ਗਿਆ ਨਾ ਵੀ ਰੱਬ ਜਿਹੜਾ ਹੈ ਉਹ ਨਿਤ ਨਵਾਂ ਹੀ ਹੈ। ਤੋ ਗੁਣਾਂ ਵਾਲਾ ਜੀਵਨ ਜਿਹੜਾ ਹੈ ਉਹ ਨਿਤ ਨਵਾਂ ਹੀ ਹੈ, ਹਰ ਰੋਜ਼ ਨਵਾਂ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਾਹੀ ਥਾਉਂ। ਐਸਾ ਸ਼ਿੰਗਾਰ ਬਣਾਏ ਤੂੰ, ਇਹੋ ਜਿਹਾ ਸ਼ਿੰਗਾਰ ਬਣਾ ਭਾਈ ਕਿਹੜਾ, ਮੈਲਾ ਕਦੇ ਨਾ ਹੋਵਈ, ਜਿਹੜਾ ਕਦੀ ਮੈਲਾ ਹੀ ਨਾ ਹੋਵੇ। ਕੱਪੜੇ ਮੈਲੇ ਹੋ ਜਾਂਦੇ ਨੇ, ਚੰਮ ਮੈਲਾ ਹੋ ਜਾਂਦਾ, ਪਰ ਕੀ ਬੰਦੇ ਦੇ ਅੰਦਰ ਦੇ ਗੁਣ ਵੀ ਮੈਲੇ ਹੁੰਦੇ ਨੇ? ਉਹ ਨਹੀਂ ਕਦੀ ਮੈਲੇ ਹੁੰਦੇ। ਜਿਹੜਾ ਸਾਡਾ ਬਿਹੇਵੀਅਰ ਹੈ, ਜਿਹੜਾ ਸੁਭਾਅ ਹੈ, ਇਹਨੂੰ ਤੇ ਹਮੇਸ਼ਾ ਹੀ ਚਮਕਦਿਆਂ ਰੱਖਿਆ ਜਾ ਸਕਦਾ। ਆਖੇ ਇਹੋ ਜਿਹਾ ਸ਼ਿੰਗਾਰ ਬਣਾ ਵੀ ਤੂੰ ਮੈਲਾ ਹੀ ਕਦੀ ਨਾ ਹੋਵੇ। ਮੈਲਾ ਕਦੇ ਨਾ ਹੋਵਈ ਐਨਸ ਲਾਗੈ ਭਾਉ। ਐਨਸ ਦਾ ਅਰਥ ਹੈ ਦਿਨ ਰਾਤ ਤੇਰਾ ਪ੍ਰੇਮ ਲੱਗਾ ਰਹੇ ਗੁਰੂ ਦੇ ਨਾਲ। ਅਗਲੀ ਇਸ ਸਲੋਕ ਦੀ ਅਖੀਰਲੀ ਤੁਕ ਹੈ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛਿਆ ਵੀ ਸੁਹਾਗਣ ਦੇ ਲੱਛਣ ਕੀ ਹੁੰਦੇ ਨੇ, ਮਹਾਰਾਜ ਉਹਦੀ ਨਿਸ਼ਾਨੀ ਕੀ ਹੈ, ਚੇਨ ਕੀ ਹੈ? ਵੇਖੋ ਇਹ ਸਮਾਜਿਕ ਤੌਰ ਉੱਤੇ ਵੀ ਗੱਲ ਜ਼ਰੂਰੀ ਹੈ, ਸਾਡੇ ਘਰ ਪਰਿਵਾਰਾਂ ਦੇ ਪੱਧਰ ਉੱਤੇ ਵੀ ਗੱਲ ਜ਼ਰੂਰੀ ਹੈ, ਤੇ ਰਿਲੀਜੀਅਸ ਤੌਰ ਉੱਤੇ, ਸਪਿਰਚੁਅਲ ਤੌਰ ਉੱਤੇ, ਧਾਰਮਿਕ ਤੌਰ ਉੱਤੇ ਵੀ ਗੱਲ ਬੜੀ ਜ਼ਰੂਰੀ ਹੈ। ਬਾਬਾ ਜੀ ਨੇ ਕਿਹਾ, ਨਾਨਕ ਸੁਹਾਗਣ ਕਾ ਕਿਆ ਚਿਹਨ ਹੈ। ਚਿਹਨ ਦਾ ਮਤਲਬ ਹੈ ਵੀ ਉਹਦਾ ਲੱਛਣ ਕੀ ਹੈ ਸੁਹਾਗਣ ਦਾ, ਉਹਦੀ ਨਿਸ਼ਾਨੀ ਕੀ ਹੈ, ਸੁਹਾਗਣ ਕਿਹਨੂੰ ਕਿਹਾ ਜਾਂਦਾ? ਹੁਣ ਵੇਖੋ ਮਹਾਰਾਜ ਗੁਰੂ ਅਮਰਦਾਸ ਜਵਾਬ ਦਿੰਦੇ ਨੇ, ਕਿਆ ਅੰਦਰ ਸੱਚ, ਉਹਦੇ ਅੰਦਰ ਸੱਚ ਹੈ। ਕਿਹੜਾ ਸੱਚ? ਗੁਰੂ ਵਾਲਾ ਸੱਚ। ਸੱਚ ਆਪੋ ਆਪਣੇ ਨਹੀਂ ਸਾਡੇ, ਉਦਾਂ ਆਪੋ ਆਪਣੇ ਸੱਚ ਹੁੰਦੇ ਨੇ। ਕਈ ਜਿਹੜੇ ਸਾਡੇ ਸੱਚ ਹੁੰਦੇ ਨੇ ਉਹ ਈਗੋਸਟਿਕ ਹੁੰਦੇ ਨੇ, ਈਗੋ ਵਾਲੇ ਹੁੰਦੇ ਨੇ, ਅਹੰਕਾਰ ਵਾਲੇ ਹੁੰਦੇ ਨੇ। ਜਿਵੇਂ ਆਮ ਤੁਸੀਂ ਸੁਣਿਆ ਹੋਵੇਗਾ, ਬੰਦਾ ਮੈਂ ਤੇ ਸੱਚੀ ਗੱਲ ਮੂੰਹ ਤੇ ਕਹਿ ਦਿੰਦਾ, ਤੇ ਉਹ ਅਕਸਰ ਜਿਹੜੇ ਸੱਚੀ ਗੱਲ ਮੂੰਹ ਤੇ ਕਹਿਣ ਦੀ ਜਿਹਨਾਂ ਨੂੰ ਆਦਤ ਹੁੰਦੀ, ਉਹਨਾਂ ਨੂੰ ਸੁਣਨ ਦੀ ਆਦਤ ਨਹੀਂ ਹੁੰਦੀ। ਤੋ ਜਿਹੜਾ ਸਾਡਾ ਸੱਚ ਵੀ ਹੈ ਨਾ, ਇਹ ਵੀ ਝੂਠ ਵਰਗਾ ਹੀ ਹੁੰਦਾ, ਕਿਉਂਕਿ ਸਾਡਾ ਸੱਚ ਜਿਹੜਾ ਹੈ ਉਹ ਅਹੰਕਾਰ ਦੇ ਨਾਲ ਬੱਝਾ ਹੋਇਆ ਹੁੰਦਾ। ਸਾਡਾ ਸੱਚ ਜਿਹੜਾ ਉਹ ਸਮੇਂ ਦੇ ਵਿੱਚ ਬੱਝਾ ਹੋਇਆ ਹੈ, ਸਾਡਾ ਸੱਚ ਕੋਈ ਬਹੁਤਾ ਉੱਤਮ ਸੱਚ ਨਹੀਂ ਹੁੰਦਾ। ਤੋ ਗੁਰੂ ਵਾਲਾ ਸੱਚਾ ਜੀਵਨ ਧਾਰਨ ਕਰਨਾ, ਉਹਨੂੰ ਸੱਚ ਕਿਹਾ ਹੈ। ਇੱਦਾਂ ਤੇ ਤੁਸੀਂ ਵੇਖੋ ਸਾਰੀ ਦੁਨੀਆਂ ਹੀ ਸੱਚ ਪੋਤਾ, ਕਿਸੇ ਨੂੰ ਪੁੱਛ ਕੇ ਵੇਖੋ ਕਹਿੰਦਾ ਮੈਂ ਨਹੀਂ ਆਪਣੀ ਜ਼ਿੰਦਗੀ 'ਚ ਕਦੀ ਝੂਠ ਬੋਲਿਆ, ਮੈਂ ਨਹੀਂ ਬੋਲਿਆ ਕਦੀ ਝੂਠ। ਝੂਠ ਬੋਲਣਾ ਇੰਨਾ ਵੀ ਮਾੜਾ ਨਹੀਂ ਹੁੰਦਾ।
झूठ बोलना भी चंगा हुंदा। जे तुहाडा कोई कॉज वड्डा है साहिबजादियां नूं लै के, जे गंगू झूठ भी बोल दिंदा तो कोई माड़ी गल नहीं सी, पर उन्हें भी सच बोलिया, कहिंदा जी मेरे घर विच ने। तो ये भी कई बार बंदा जिहड़ा सच है ना, बंदे दा जिहड़ा साडा सच है, मैं अपने सच की गल कर रहा, वह भी एक धोखा जिहा ही हुंदा, एक फरॉड जिहा ही हुंदा, वो कोई बहुत उत्तम सच नहीं हुंदा, वो झूठा नालों भी भैड़ा हुंदा कई ना साडा सच। तो एक झूठ जिहड़ा है वह गनी खां ते नवी खां ने भी बोलिया सी, जदों उन्हां नूं पुछदा भी ये कौन है, गुरु गोबिंद सिंह महाराज उन्हां दे मोढ़ियां दे उत्ते सी, वह कहिंदे ने जी ये उच्चदा पीर है। हुण उच्चदा पीर ते उह हुंदा जिहड़ा उच्च पिंड दा रहिण वाला होवे, जिहड़ा उस वंश विच्चों होवे, उहनूं उच्चदा पीर कहा जांदा। तो उन्होंने भी अपने मोढ़े उत्ते गुरु कलगीधर महाराज जिस वक्त हुकूमत पिछे लगी हुई है, तो एक झूठ ही बोलिया ना उन्होंने। तो इस करके जिहड़ा साडा सच है ना, ये कोई बहुता पाएदार नहीं हुंदा, ये वेखो कोई चीज सच नहीं हैगी जिहड़ी लालच ते स्वार्थ नाल बद्धी हुई निकलती होवे, वो कोई चीज सच नहीं है। अजकल ये भी बड़ा है, बंदे नूं सच बोलना चाहिए, झूठ नहीं बोलना चाहिए, है ना। जिहड़ी तुहाडी किसी लालच जां स्वार्थ जां ईरखा विच्चों चीज पैदा हो रही ना, भावें वह सच ही होवे, वह सच नहीं है। जिहदे पिछे पंज चीजां टिकियां ने, काम है, क्रोध है, लोभ है, मोह है, हंकार है, वह सच सच नहीं हुंदा, वह सच कही ना झूठ नालों भी भैड़ा हुंदा। तो असी थोड़ा जिहा अपने आप नूं सानूं इत्थे भी काबू करन दी लोड़ है। बंदा कहिंदा जी मैं सच पोता, हर एक दा सच आपू अपना है, हर एक दा सच आपू अपना, वेख लो। तगड़ा बंदा बेईमानी करे तो वो सच्चा ही है, बस ओदी हर गल लई जस्टिफाई है, वो जस्टिफिकेशन दे देवेगा हर गल दी। ते माड़ा बंदा उन्हें अपना ही हक लैना होवे ते उहदे लई भी जे वह कोई कार्ज कर दे ते उहदे लई वह भी जिहड़ा है वह माड़ा बन के रह जाएगा। इसलिए सच का जिहड़ा है ना, सच का आधार बाणी है, सच का आधार सच्चा जीवन है। तो गुरु कृपा करे, महाराज ने बड़ी प्यारी बख्शिश की, आख्या नानक सुहागण का क्या चेन है, अंदर सच मुख उजला, उहदे अंदर सच है ते उहदा मुंह हमेशा खिड़िया रहिंदा उजला है। अंदर सच मुख उजला, खसमै माहे समाए, ते उह खसम दे विच समाई रहिंदी है, अपने पति परमेश्वर काल पुरख नूं चेते रखदी है। अगला बचन है, अगला श्लोक है, महला तीजा, लोका वे हो सुहवी। आख्या संसार दे लोको मैं सूहा रंग पाया होया तन उत्ते, लोका वे हो सुहवी, सूहा वेस करी। ते सूहा वेस धारण कर लिया, क्योंकि मैनू किसी ने आख्या सी सुहागण जिहड़ी है सूहे रंग दे कपड़े पाउंदी, पर अज एक गल पता लगी, वह केड़ी, वेसी शह ना पाई है। आख्या वेस करन नाल किते खसम थोड़ा मिल जाता, वेस करन नाल बाहर दे शिंगार नाल किते शह दी खुशी थोड़ा मिल जाती है। तुसीं वेखो साडे कल्चर दे विच आम तौर ते जदों इत्थे आनंद कारज हुंदे ने गुरुद्वारिआं दे विच, ते जिहड़ियां साडीआं धीआं बच्चियां ने जां घर वाला है उहनां दा जिहनां नाल उहने विआह होणा, वह मोस्टली सूहे रंग के जां लाल रंग के कपड़े पाउंदे ने। तुसीं वेख्या होवेगा लाल रंग की पग बद्धी है, कुड़ी ने कोई लाल रंग का सूट लहंगा पाया होया, पर तुसीं क्रिश्चना विच वेखो उत्थे बिल्कुल ही गल उल्ट है, उत्थे चिट्टे रंग के ने, साडे चिट्टे रंग के मरग वेले पाउंदे ने लोकी, हुण किसी कल्चर के विच काले रंग के पाए जाते हैं। तो इस करके कपड़िया नाल थोड़ा घर वसना, कपड़े तुसीं जिदां दे मर्जी पा लो, जे आनंद कारज भी होवे तुसीं पीले रंग का सूट पाओ तां वी वाह पड़ा, नीले का पाओ तां वी वाह पड़ा, काले रंग का पाओ तां वी वाह पड़ा, हरे रंग का पा लो तां वी वाह पड़ा। तो कपड़िया ने थोड़ा घर वसाउणा, घर ते वसाउणा तुहाडे सुभा ने, घर ते वसाउणा है भी जे असीं गुरु वाली मत नूं जीवन विच धारण करांगे। ये तो लोगों की रीत जी बनी है, बस लोग करते ने। हुण जिन्हां ने चिट्टे रंग के कपड़े पा के कोई
ਕ੍ਰਿਸਚਨਾਂ ਨੇ ਵਿਆਹ ਕੀਤਾ ਉਹਨਾਂ ਦੇ ਵੀ ਬੜੇ ਸੋਹਣੇ ਵੱਸਦੇ ਨੇ, ਤੇ ਜਿਨ੍ਹਾਂ ਨੇ ਸਾਡੇ ਵਰਗਿਆਂ ਨੇ ਚਾਰ ਲਾਵਾਂ ਵੀ ਬਹਿ ਕੇ ਕਰਾਈਆਂ ਤੇ ਕਈਆਂ ਉਹ ਵੀ ਉਜੜੇ ਫਿਰਦੇ ਨੇ। ਉਹ ਗੱਲ ਤੇ ਮਤ ਲੈਣ ਦੀ ਹੈ ਨਾ, ਜਿਹਨੂੰ ਮਤ ਆ ਗਈ, ਜਿਹਨੂੰ ਸਮਝ ਆ ਗਈ, ਹੁਣ ਚਾਰ ਲਾਵਾਂ ਵੱਲ ਧਿਆਨ ਕਿਹਦਾ ਹੁੰਦਾ ਹੈ, ਸਿੱਖਿਆ ਕੌਣ ਲੈਂਦਾ ਹੈ, ਉੱਥੋਂ ਸਬਕ ਕੌਣ ਲੈਂਦਾ ਹੈ, ਉਹ ਕੋਈ ਵੀ ਨਹੀਂ ਲੈਂਦਾ। ਤੁਸੀਂ ਵਿਆਹ ਦੀ ਐਲਬਮ ਵੀ ਕਦੀ ਵੇਖੋ ਤੇ ਜਦੋਂ, ਜਾਂ ਵਿਆਹ ਦੀ ਵੀਡੀਓਗ੍ਰਾਫੀ ਵੇਖ ਲਓ, ਉਹਦੇ ਵਿੱਚ ਨੱਚਣ ਭੁੜਕਣ ਖਾਣ ਪੀਣ ਦਾ ਤੇ ਪ੍ਰਬੰਧ ਜ਼ਿਆਦਾ ਹੁੰਦਾ, ਤੇ ਜਿੱਥੇ ਲਾਵਾਂ ਹੁੰਦੀਆਂ ਅਗਲਾ ਫਾਸਟ ਕਰਕੇ ਐਕਸ 4 ਤੇ ਕਰਕੇ ਤੇ ਗਾਂ ਨਗਾ ਦਿੰਦੇ ਨੇ ਵੀ ਇਹਦੀ ਸਪੀਡ ਵਧਾ ਦਿਓ, ਗਾਂ ਕੱਢ ਦਿਓ। ਤੋ ਸਾਡੀ ਸਿਚੁਏਸ਼ਨ ਇੱਦਾਂ ਦੀ ਹੈ, ਸਾਡੇ ਹਾਲਾਤ ਇੱਦਾਂ ਦੇ ਨੇ। ਤੋ ਇੱਕੋ ਦਿਨ ਹੀ ਹੁੰਦਾ ਇੱਥੇ, ਤੇ ਹੁਣ ਮੈਨੂੰ ਪਤਾ ਨਹੀਂ ਪੰਜਾਬ ਦੇ ਵਿੱਚ ਤੇ ਵਿਆਹ ਵਾਲਾ ਕੋਟ ਉਹ ਦੁਬਾਰਾ ਨਹੀਂ ਫਿਰ ਬੰਦਾ ਪਾਉਂਦਾ, ਇੱਕੋ ਰਾਹੀਂ ਪਾਇਆ ਹੁੰਦਾ, ਮੁੜ ਕੇ ਟੰਗ ਦਿੰਦੇ ਨੇ। ਤੇ ਜਿਹੜੀਆਂ ਵਿਆਹ ਤੇ ਪੜੀਆਂ ਗਈਆਂ ਲਾਵਾਂ ਉਹ ਦੁਬਾਰਾ ਫਿਰ ਕਦੀ ਵੀ ਸੁਣਦੀਆਂ ਨਹੀਂ ਆ, ਉਹ ਕੰਮ ਇੱਕੋ ਵਾਰ ਹੀ ਹੁੰਦਾ, ਬਾਕੀ ਸਾਰਾ ਕੁਝ ਚੱਲੀ ਜਾਂਦਾ। ਤੋ ਜਿਹੜੀ ਵੀਡੀਓਗ੍ਰਾਫੀ ਵੀ ਹੈ ਤੁਸੀਂ ਵੇਖੋ, ਗਾਣਿਆਂ ਵਜਾਉਣਿਆਂ ਦੀ ਜ਼ਿਆਦਾ ਆਪੇ ਨੱਚੀ ਜਾਂਦੇ, ਫਿਰ ਕਈ ਵਾਰ ਸ਼ਰਮਿੰਦੇ ਵੀ ਹੁੰਦੇ ਨੇ, ਕਿਉਂਕਿ ਵੀਡੀਓ ਵਾਲਾ ਕੈਪਚਰ ਫਿਰ ਜਦੋਂ ਕਰ ਲੈਂਦਾ ਸਾਰਾ ਕੁਝ, ਨਸ਼ੇ ਦੀ ਆੜ ਦੇ ਵਿੱਚ ਬੰਦਾ ਨੱਚੀ ਜਾਂਦਾ, ਆਪਣੇ ਬਰਾਬਰ ਦੀਆਂ ਧੀਆਂ ਬੱਚੀਆਂ ਉਹੋ ਜਿਹੀ ਪੋਤੀ ਹੁੰਦੀ ਹੈ ਘਰ ਦੇ ਵਿੱਚ, ਅਤੇ ਚਿੱਟੀ ਦਾੜੀ ਲੈ ਕੇ ਅਤੇ ਉੱਥੇ ਜਿਹੜੀ ਡਾਂਸਰ ਹੈ ਜੇ ਕੋਈ ਉਹਦੇ ਨਾਲ ਨੱਚ ਰਿਹਾ, ਵੀ ਬੰਦੇ ਨੂੰ ਇੰਨੀ ਸ਼ਰਮ ਆ ਨਹੀਂ ਵੀ ਇਹਦੇ ਬਰਾਬਰ ਦੀ ਮੇਰੀ ਪੋਤੀ ਬੈਠੀ ਹੈ ਘਰ ਦੇ ਵਿੱਚ, ਮੇਰੀ ਦੋਹਤੀ ਬੈਠੀ ਹੈ, ਮੇਰੀ ਨੂੰਹ ਧੀ ਬੈਠੀ ਹੈ। ਅਤੇ ਫਿਰ ਉਦੋਂ ਤਾਂ ਪਤਾ ਨਹੀਂ ਲੱਗਦਾ, ਅਤੇ ਜਦੋਂ ਇੱਦਾਂ ਵੀਡੀਓ ਲਾਈ ਹੁੰਦੀ ਫਿਰ ਉਹ ਨੂੰਹ ਵਹਿੰਦੀ ਹੈ, ਕਹਿੰਦੀ ਆਹ ਪਾਪਾ ਕਹਿੰਦਾ ਮੇਰੀ ਇੱਜ਼ਤ ਕਰੋ, ਵੀ ਜਿਹੜਾ ਮੂੰਹ ਦੇ ਵਿੱਚ ਨੋਟ ਫਸਾਈ ਫਿਰਦਾ ਨਾ ਇਹ ਕਹਿੰਦਾ। ਤੋ ਕਈ ਵਾਰ ਤੁਸੀਂ ਵੇਖੋ ਵੀ ਅਸੀਂ ਆਪਣੀ ਸਿਚੁਏਸ਼ਨ ਦੇ ਜ਼ਿੰਮੇਵਾਰ ਆਪ ਹੁੰਦੇ। ਤੋ ਬਾਬਾ ਜੀ ਨੇ ਐਵੇਂ ਨਹੀਂ ਬਾਣੀ 'ਚ ਕਿਹਾ ਦੱਦਾ ਦੱਦੈ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾ ਆਪਣੇ ਆ, ਇਸ ਪੰਕਤੀ ਨੂੰ ਯਾਦ ਕਰ ਲਓ ਵੀ ਸਾਰਾ ਮੇਰੇ ਆਪਣੇ ਕਰਮਾਂ ਦਾ ਦੋਸ਼ ਹੈ। ਦੱਦੈ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ, ਆਖਿਆ ਹੋਰ ਨਾ ਕਿਸੇ ਨੂੰ ਦੋਸ਼ ਦਿਆ ਕਰ। ਤੋ ਸਮਝਣ ਦੀ ਵਿਚਾਰਨ ਦੀ ਲੋੜ ਇਹ ਹੈ, ਬਾਬਾ ਜੀ ਨੇ ਆਖਿਆ ਮੈਂ ਸੂਹੇ ਰੰਗ ਦਾ ਵੇਸ਼ ਧਾਰਨ ਕਰ ਲਿਆ, ਸੂਹੇ ਰੰਗ ਦੀ ਪੱਗ ਵੀ ਬੰਨ ਲਈ, ਲਾਲ ਰੰਗ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਲਾਹੀ ਬਾਣੀ ਦੇ ਮਨੋ ਕੀਰਤਨ ਸਾਨੂੰ ਕਰਾਏ ਨੇ, ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਦੇ। ਅੱਜ ਇਹਨਾਂ ਦਾ ਸ਼ਾਮ ਦਾ ਆਖਰੀ ਫੇਰੀ ਦਾ ਦੀਵਾਨ ਹੈ, ਉਸ ਤੋਂ ਬਾਅਦ ਇਹਨਾਂ ਦਾ ਦੂਸਰਾ ਪ੍ਰੋਗਰਾਮ ਹੈ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਦਾਸ ਆਪਣੇ ਵੱਲੋਂ, ਸੰਗਤਾਂ ਵੱਲੋਂ, ਸੇਵਾਦਾਰਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਹ 15 ਦਿਨ ਦਾ ਸਮਾਂ ਸਾਡੇ ਪਾਸ ਸਾਨੂੰ ਦਿੱਤਾ। ਅਤੇ ਫਿਰ ਬੇਨਤੀ ਕਰਦੇ ਜਦੋਂ ਸਮਾਂ ਬਣੇ ਫਿਰ ਇਸੇ ਤਰ੍ਹਾਂ ਹੀ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜੀ। ਸੋ ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਸੋ ਹੁਣ ਭਾਈ ਗੁਰਸ਼ਰਨ ਸਿੰਘ ਜੀ ਕਥਾ ਸ਼ਰਵਣ ਕਰਾਉਣਗੇ। ਬੜੇ ਪਿਆਰ ਨਾਲ ਸੁਣੋ, ਸ਼ਰਵਣ ਕਰੋ। ਕਲਾਸਾਂ ਕੱਲ੍ਹ ਤੋਂ ਸ਼ੁਰੂ ਹੋ ਰਹੀਆਂ ਨੇ ਗੁਰਬਾਣੀ ਸੰਥਿਆ ਦੀਆਂ। ਸੋ ਜਿਨ੍ਹਾਂ ਨੇ ਸੰਥਿਆ ਲੈਣੀ ਹੈ ਉਹਨਾਂ ਨੂੰ ਬੇਨਤੀ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ। ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਹੀ ਹੈ 13 ਸਤੰਬਰ ਦਿਨ ਆਇਆ ਤੁਹਾਨੂੰ 9:30 ਸਵੇਰੇ। ਅੰਮ੍ਰਿਤ ਛਕਣ ਲਈ ਵੀ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ। ਪ੍ਰੋਗਰਾਮ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਨੇ, ਔਰ ਤੁਸੀਂ ਸਾਡੇ ਨਾਲ ਫੋਨ 'ਤੇ ਵੀ ਕੰਟੈਕਟ ਕਰ ਸਕਦੇ ਜੇ। ਅਤੇ ਗੁਰਦੁਆਰੇ ਦਾ ਨੰਬਰ ਹੈ 604-590-3232 'ਤੇ ਸੰਪਰਕ ਕਰ ਸਕਦੇ ਜੇ ਕੋਈ ਵੀ ਪ੍ਰੋਗਰਾਮ ਆਪ ਜੀ ਨੇ ਕਰਾਉਣਾ ਹੋਵੇ। ਅਤੇ ਆਪ ਬੜੇ ਪਿਆਰ ਨਾਲ ਸੇਵਾ ਸਾਨੂੰ ਦੇ ਸਕਦੇ ਜੇ। ਸੋ ਆਓ ਸਰਵੰਗ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਭਰੇ ਏਕ ਗੁਣ ਨਾਹੀ,

ਆਦ ਅੰਤ ਮੱਧ ਹੋਏ ਰਹਿਆ ਥੀਰ। ਸੁਖ ਸਾਗਰ ਮੈਂ ਰਮੈ ਕਬੀਰ, ਸੁਖ ਸਾਗਰ ਮੈਂ ਰਮੈ ਕਬੀਰ। ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋਂ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤਵਾਉ ਸਾਧ ਸੰਗਤ ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਵਿਚਾਰਾਂ ਨੂੰ ਅਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਚਨ ਭਗਤ ਕਬੀਰ ਸਾਹਿਬ ਦੀ ਪਾਵਨ ਬਾਣੀ ਜੋ ਕਿ ਗੌੜੀ ਰਾਗ ਵਿੱਚ ਥਿੱਤੀ ਦੇ ਸਿਰਲੇਖ ਹੇਠ ਦਰਜ ਹੈ, ਉਸ ਦੀ ਆਪਾਂ ਪਿਛਲੇ ਸਮੇਂ ਤੋਂ ਕਰ ਰਹੇ ਹਾਂ। ਤੋ ਨੌਵਾਂ ਥਿੱਤਾਂ ਦੀ ਵਿਚਾਰ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਅੱਜ ਜਿਹੜੀਆਂ ਰਹਿੰਦੀਆਂ ਥਿੱਤਾਂ ਨੇ ਇਕਾਦਸ਼ੀ, ਬਾਰਸ, ਏਦਾਂ ਹੀ ਤ੍ਰੈਦਸ਼ੀ, ਤੋ ਇਹਨਾਂ ਥਿੱਤਾਂ ਦੀ ਉਦਾਹਰਨ ਵਰਤ ਕੇ, ਇਗਜ਼ਾਮਪਲ ਵਰਤ ਕੇ ਸਤਿਗੁਰੂ ਨੇ ਬਾਣੀ ਵਿੱਚ ਸਾਨੂੰ ਕੀ ਉਪਦੇਸ਼ ਦਿੱਤਾ ਹੈ ਆਪਾਂ ਸਮਝਣ ਵਿਚਾਰਨ ਦਾ ਯਤਨ ਕਰਨਾ ਹੈ। ਮਹਾਰਾਜ ਨੇ ਬਖਸ਼ਿਸ਼ ਕੀਤੀ, ਵਾਕ ਰੱਖਿਆ ਏਕਾਦਸ਼ੀ। ਏਕਾਦਸ਼ੀ ਦਾ ਇੱਥੇ ਅਰਥ ਹੈ ਇੱਕ ਪਾਸੇ ਇੱਕ ਪਰਮਾਤਮਾ ਵਾਲੇ ਬੰਨੇ। ਤੋ ਬਾਬਾ ਜੀ ਨੇ ਕਿਹਾ ਹੈ ਵੀ ਜਦੋਂ ਮਨੁੱਖ ਦਾ ਮਨ ਜਿਹੜਾ ਹੈ ਉਹ ਵਿਕਾਰਾਂ ਵੱਲੋਂ ਹਟ ਕੇ, ਬੁਰਾਈਆਂ ਵੱਲੋਂ ਹਟ ਕੇ ਏਕਾਦਸ਼ੀ ਏਕ ਦਿਸ ਧਾਵੈ, ਇੱਕੋ ਦਿਸ਼ਾ ਵੱਲ ਨੂੰ ਭੱਜਦਾ ਹੈ, ਅਕਾਲ ਪੁਰਖ ਵਾਹਿਗੁਰੂ ਗੁਰੂ ਵੱਲ ਨੂੰ ਭੱਜਦਾ ਹੈ। ਤੋ ਜੋਨੀ ਸੰਕਟ ਬਹੁਰ ਨਾ ਆਵੇ ਤੇ ਫਿਰ ਬੰਦੇ ਦੇ ਜਨਮ ਮਰਨ ਦਾ ਗੇੜ, ਉਹਦੇ ਕਸ਼ਟ, ਉਹਦੇ ਦੁੱਖ, ਤਕਲੀਫ ਜਿਹੜੇ ਨੇ ਉਹ ਕੱਟੇ ਜਾਂਦੇ ਨੇ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ ਵੀ ਭਾਈ ਇਹ ਖਿਆਲ ਕਰਿਓ, ਏਕਾਦਸ਼ੀ ਦੇ ਲੋਕ ਵਰਤ ਰੱਖਦੇ ਨੇ ਜਿਹੜੀ ਗਿਆਰਵੀਂ ਥਿੱਤ ਹੁੰਦੀ ਹੈ। ਤੋ ਏਕਾਦਸ਼ੀ ਦੇ ਲੋਕ ਵਰਤ ਰੱਖਦੇ ਨੇ, ਗੱਲ ਵਰਤ ਰੱਖਣ ਦੀ ਨਹੀਂ ਹੈ। ਵਰਤ ਰੱਖਣ ਦੇ ਨਾਲ, ਭੁੱਖਿਆਂ ਰਹਿਣ ਦੇ ਨਾਲ ਜਿਹੜਾ ਮਨ ਹੈ ਉਹ ਟਿਕਾਅ ਵਿੱਚ ਨਹੀਂ ਆ ਸਕਦਾ, ਕਿਉਂਕਿ ਏਕਾਦਸ਼ੀ ਵਾਲੇ ਦਿਨ ਜਿਹਨੂੰ ਆਪਾਂ ਗਿਆਰਵੀਂ ਥਿੱਤ ਕਹਿੰਦੇ ਹਾਂ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਏਕਾਦਸ਼ੀ ਦਾ ਤੁਹਾਨੂੰ ਉਪਦੇਸ਼ ਇਹ ਹੋਈ ਹੈ ਵੀ ਆਪਣੇ ਮਨ ਨੂੰ ਵਾਰ ਵਾਰ ਮੋੜ ਕੇ ਇੱਕ ਰੱਬ ਵਾਲੇ ਬੰਨੇ ਲਓ। ਜਿਹੜਾ ਮਨ ਦਸਾਂ ਦਿਸ਼ਾਵਾਂ ਵਾਲੇ ਬੰਨੇ ਭੱਜਦਾ ਹੈ, ਦੌੜਦਾ ਹੈ, ਉਹ ਇੱਕ ਪਾਸੇ ਪਰਤ ਆਵੇ।
ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਏਕਾਦਸੀ ਏਕ ਦਿਸ ਧਾਵੈ ਤੋ ਜੋਨੀ ਸੰਕਟ ਬੌਰ ਨਾ ਆਵੈ, ਸੀਤਲ ਨਿਰਮਲ ਭਇਆ ਸਰੀਰਾ। ਇਹਦੇ ਨਾਲ ਕੀ ਹੋਵੇਗਾ ਵੀ ਭਾਈ, ਜਦੋਂ ਤੁਸੀਂ ਆਪਣੇ ਮਨ ਦੇ ਵਿੱਚ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪਹਿਚਾਣ ਕਰੋਗੇ ਤੇ ਤੁਹਾਡਾ ਅੰਦਰ ਸੀਤਲ ਹੋ ਜਾਵੇਗਾ, ਠੰਡਾ ਹੋ ਜਾਵੇਗਾ, ਮਨ ਜਿਹੜਾ ਹੈ ਉਹ ਨਿਰਮਲ ਹੋ ਜਾਵੇਗਾ। ਸਰੀਰਾ ਦਾ ਭਾਵ ਹੁੰਦਾ ਹੈ ਗਿਆਨ ਇੰਦਰੇ ਜਿਹੜੇ ਨੇ ਉਹ ਪਵਿੱਤਰ ਹੋ ਜਾਣਗੇ, ਤੁਹਾਡੇ ਅੰਦਰ ਠੰਡ ਪੈ ਜਾਵੇਗੀ। ਤੋ ਮਨ ਨੂੰ ਵਿਕਾਰਾਂ ਵਾਲੇ ਬੰਨਿਓ ਮੋੜ ਕੇ, ਤੇ ਮਹਾਰਾਜ ਕਹਿੰਦੇ ਨੇ ਜਿਹੜਾ ਪਰਮਾਤਮਾ ਜਿਹਨੂੰ ਬੜਾ ਦੂਰ ਦੱਸਿਆ ਜਾਂਦਾ ਸੀ ਉਹ ਮਨੁੱਖ ਨੂੰ ਉਹਦੇ ਅੰਦਰੋਂ ਲੱਭਦਾ ਹੈ, ਤੇ ਜਿਹਨੂੰ ਅੰਦਰੋਂ ਲੱਭ ਪਿਆ ਉਹਦੇ ਅੰਦਰ ਠੰਡ ਪੈ ਗਈ। ਮਨ ਕਿਉਂਕਿ ਦਸਾਂ ਦਿਸ਼ਾਵਾਂ ਵਾਲੇ ਬੰਨੇ ਭਟਕਦਾ, ਜਿਵੇਂ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਜਿਹੜਾ ਦਸਵੀਂ ਦਾ ਉਪਦੇਸ਼ ਦਿੱਤਾ ਸੀ ਉਹ ਵੀ ਸੀ ਵੀ ਦਸਵੀਂ ਦਾ ਦਿਸ਼ ਹੋਏ ਆਨੰਦ, ਛੂਟੈ ਭਰਮ ਮਿਲੈ ਗੋਬਿੰਦ, ਜੋਤ ਸਰੂਪੀ ਤਤ ਅਨੂਪ, ਅਮਲ ਨਾ ਮਲ ਨਾ ਸ਼ਾਨ ਨਹੀਂ ਧੂਪ। ਵੀ ਭਾਈ ਇਸ ਗੱਲ ਦਾ ਖਿਆਲ ਕਰੋ ਵੀ ਜਦੋਂ ਮਨ ਦੀ ਭਟਕਣਾ ਦੂਰ ਹੁੰਦੀ ਹੈ ਤੇ ਉਹ ਜਿਹੜਾ ਜਗਤ ਦਾ ਅਸਲਾ ਵਾਹਿਗੁਰੂ ਮੂਲ ਵਾਹਿਗੁਰੂ ਹੈ ਜਦੋਂ ਉਹਦੇ ਨਾਲ ਸਾਂਝ ਪਵੇਗੀ ਤਾਂ ਹੀ ਤੁਹਾਡੇ ਅੰਦਰ ਸ਼ੀਤਲਤਾ ਵਰਤੇਗੀ। ਨਹੀਂ ਤੇ ਜੇ ਤੁਸੀਂ ਇਹ ਸਮਝੋ ਵੀ ਆਪਣੇ ਜੀਵਨ ਵਿੱਚ ਕੋਈ ਵਰਤ ਰੱਖ ਕੇ, ਏਕਾਦਸ਼ੀ ਦੇ ਵਰਤ ਰੱਖ ਕੇ, ਕੋਈ ਉਸ ਗਿਆਰਵੀਂ ਥਿੱਤ ਵਾਲੇ ਦਿਨ ਕੋਈ ਕਰਮ ਕਾਂਡ ਕਰਕੇ ਜਿਹੜਾ ਹੈ ਤੁਹਾਨੂੰ ਸਕੂਨ ਮਿਲੇਗਾ ਤੇ ਉਹ ਨਹੀਂ ਮਿਲਣਾ। ਤੋ ਏਕਾਦਸ਼ੀ ਦਾ ਸਤਿਗੁਰ ਨੇ ਜਿਹੜਾ ਇੱਥੇ ਅਰਥ ਕੱਢਿਆ, ਇੱਕ ਬਾਬਾ ਕਬੀਰ ਸਾਹਿਬ ਨੇ ਉਹਨਾਂ ਕਿਹਾ ਏਕਾਦਸ਼ੀ ਜਾਣੀ ਕਿ ਦਸਾਂ ਪਾਸਿਆਂ ਨੂੰ ਛੱਡ ਕੇ ਏਕਾ ਬੰਨੇ ਭੱਜ, ਏਕਾਦਸ਼ੀ ਏਕ ਦਿਸ ਧਾਵੈ, ਇੱਕੋ ਦਿਸ਼ਾ ਵਾਲੇ ਬੰਨੇ ਭੱਜ, ਇੱਕੋ ਦਿਸ਼ਾ ਵਾਲੇ ਬੰਨੇ ਜਾ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਆਪਣੇ ਸਲੋਕਾਂ ਵਿੱਚ ਇੱਕ ਬੜਾ ਪਿਆਰਾ ਖਿਆਲ ਦਿੰਦੇ ਨੇ, ਉਹ ਕਹਿੰਦੇ ਨੇ ਸੰਸਾਰ ਦੇ ਲੋਕੋ ਜਦੋਂ ਤੁਸੀਂ ਇੱਕ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਨੂੰ ਆਪਣਾ ਆਸਰਾ ਬਣਾਉਂਦੇ ਹੋ, ਹੋਰ ਪਾਸੇ ਭਟਕਦੇ ਹੋ, ਤੇ ਉਸ ਵਕਤ ਤੁਹਾਡੇ ਪੱਲੇ ਸੁੱਖ ਨਹੀਂ ਪੈ ਸਕਦੇ। ਤੋ ਮਹਾਰਾਜ ਨੇ ਆਖਿਆ ਕਿਸ ਹੀ ਕੋਈ ਕੋਏ ਮੰਝ ਨਿਮਾਣੀ, ਇੱਕ ਤੂੰ ਕਿਉਂ ਨਾ ਮਰੀਜੈ ਰੋਏ, ਜਾ ਲੱਗ ਚੇਤਨਾ ਆਵਹੀ। ਜਿੰਨਾ ਚਿਰ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਬੰਦੇ ਦੇ ਚਿੱਤ ਵਿੱਚ ਨਹੀਂ ਆਉਂਦਾ, ਜਾਂ ਇੱਦਾਂ ਕਹਿ ਲਓ ਬੰਦੇ ਦਾ ਚਿੱਤ ਇੱਕ ਰੱਬ ਵਾਲੇ ਬੰਨੇ ਨਹੀਂ ਜੁੜਦਾ, ਉਨਾ ਚਿਰ ਤੱਕ ਬੰਦਾ ਮਰਦਾ ਰਹੇਗਾ, ਰੋਂਦਾ ਰਹੇਗਾ, ਖਪਦਾ ਰਹੇਗਾ। ਤੋ ਮਨੁੱਖ ਨੂੰ ਲੱਗਦਾ ਹੈ ਵੀ ਏਕਾਦਸ਼ੀ ਦੇ ਵਰਤ ਰੱਖੇ, ਮੈਂ ਕੁਝ ਦਿਨ ਲਈ ਜਾਂ ਭੁੱਖਾ ਰਹਿ ਗਿਆ, ਜਾਂ ਉਸ ਸਾਰਾ ਦਿਨ ਮੈਂ ਭੁੱਖੇ ਰਹਿ ਕੇ ਆਪਣੇ ਜੀਵਨ ਨੂੰ ਬਸਰ ਕੀਤਾ ਤੇ ਸ਼ਾਇਦ ਇਹਦੇ ਨਾਲ ਟਿਕਾ ਜਾਵੇਗਾ। ਮਹਾਰਾਜ ਨੇ ਆਖਿਆ ਨਹੀਂ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਏਕਾਦਸ਼ੀ ਏਕ ਦਿਸ ਧਾਵੈ ਤੋ ਜੋਨੀ ਸੰਕਟ ਬੌਰ ਨਾ ਆਵੈ। ਜੋਨੀ ਸੰਕਟ ਦਾ ਅਰਥ ਹੁੰਦਾ ਹੈ ਜਨਮ ਮਰਨ ਦਾ ਜਿਹੜਾ ਗੇੜ ਹੈ ਉਹਨੂੰ ਜੋਨੀ ਕਿਹਾ ਹੈ। ਸੰਕਟ ਆਪਾਂ ਕਲੇਸ਼ ਨੂੰ ਕਹਿੰਦੇ ਹਾਂ, ਦੁੱਖ ਨੂੰ ਕਹਿੰਦੇ ਹਾਂ। ਹੋਇਆ ਕਿ ਜਦੋਂ ਇੱਕ ਰੱਬ ਵਾਲੇ ਬੰਨੇ ਮੂੰਹ ਕੀਤਾ, ਮਹਾਰਾਜ ਕਹਿੰਦੇ ਸੀਤਲ ਨਿਰਮਲ ਭਇਆ ਸਰੀਰਾ, ਦੂਰ ਬਤਾਵਤ ਪਾਇਆ ਨੀਰਾ। ਜਿਹੜੇ ਰੱਬ ਨੂੰ ਦੂਰ ਦੱਸਿਆ ਜਾਂਦਾ ਸੀ ਉਹ ਮੈਂ ਨੇੜੇ ਅੰਦਰ ਹੀ ਪਾ ਲਿਆ, ਜਦੋਂ ਆਪਣੇ ਮਨ ਦਾ ਮੂੰਹ ਅੰਦਰ ਵੱਲ ਨੂੰ ਮੋੜਿਆ, ਜਦੋਂ ਇਹਦੀਆਂ ਲਗਾਮਾਂ ਖਿੱਚ ਕੇ ਇਹਨੂੰ ਅੰਦਰ ਵਾਲੇ ਬੰਨੇ ਕੀਤਾ। ਤੋ ਅੱਗੇ ਮਹਾਰਾਜ ਜਿਹੜੀ ਬਾਰਵੀਂ ਥਿੱਤ ਹੈ ਉਹਦਾ ਜ਼ਿਕਰ ਕਰਦੇ ਨੇ। ਆਖਿਆ ਬਾਰਸ ਬਾਰਾਂ ਉਗਵੈ ਸੂਰ, ਬਾਰਸ ਜਿਹੜੀ ਦੁਆਦਸ਼ੀ ਥਿੱਤ ਹੁੰਦੀ ਹੈ, ਦੁਆਦਸ਼ੀ ਦਸ ਤੇ ਦੋ ਬਾਰਾਂ ਨੂੰ ਕਹਿੰਦੇ ਨੇ। ਤੋ ਬਾਬਾ ਜੀ ਨੇ ਕਿਹਾ ਬਾਰਸ ਬਾਰਾਂ ਉਗਵੈ ਸੂਰ, ਅਹਿਨਸ ਬਾਜੇ ਅਨਹਦ ਤੂਰ। ਜਿਹਨੇ ਆਪਣੇ ਮਨ ਨੂੰ ਸਿਰਫ ਇੱਕ ਅਕਾਲ ਪੁਰਖ ਵਾਲੇ ਬੰਨੇ ਲਾ ਲਿਆ, ਜਿਹੜਾ ਇੱਕ ਰੱਬ ਦੀ ਯਾਦ ਵਿੱਚ ਜੁੜਦਾ ਏ, ਮਹਾਰਾਜ ਕਹਿੰਦੇ ਮਨ ਨੂੰ ਉਹਨਾਂ ਦੇ ਅੰਦਰ ਬਾਰਾਂ ਸੂਰ ਚੜ ਪਏ ਹਨ, ਭਾਵ ਉਹਨਾਂ ਦੇ ਅੰਦਰ ਪੂਰਾ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਤੇ ਉਸ ਦੇ ਅੰਦਰ ਅਨਹਦ ਤੂਰ ਇੱਕ ਰਸ ਜਿਹੜੇ ਨੇ ਉਹ ਵਾਜੇ ਵੱਜਦੇ ਨੇ, ਜਿਹਨੂੰ ਅਨਹਦ ਨਾਦ ਬਾਣੀ ਦੇ ਵਿੱਚ ਕਹਿੰਦੇ ਨੇ। ਅਹਿਨਸ ਬਾਜੇ, ਅਹਿਨਸ ਦਾ ਅਰਥ ਹੁੰਦਾ ਹੈ ਦਿਨ ਤੇ ਰਾਤ ਬਾਜੇ ਵੱਜਣੇ, ਅਨਹਦ
ਆਖਿਆ ਉਹ ਨਾਦ ਜਿਹਨੂੰ ਅਨਹਦ ਕਿਹਾ ਗਿਆ ਹੈ। ਆਮ ਤੌਰ ਉੱਤੇ ਨਾ ਇਹਦੇ ਲਈ ਸ਼ਬਦ ਅਨਹਤ ਵੀ ਆਇਆ, ਅਨਹਤ ਹੱਤ ਕਹਿੰਦੇ ਨੇ ਜੀ ਨਾਸ਼ ਹੋਣ ਨੂੰ, ਤੇ ਅਨਹਤ ਦਾ ਅਰਥ ਹੁੰਦਾ ਜਿਹੜੀ ਚੀਜ਼ ਨਾਸ਼ ਨਹੀਂ ਹੁੰਦੀ, ਤੇ ਉਹਨੂੰ ਅਨਹਦ ਨਾਦ ਵੀ ਕਹਿੰਦੇ ਨੇ। ਅਨਹਦ ਦਾ ਮਤਲਬ ਵੀ ਇਹੋ ਹੈ ਵੀ ਜਿਹਦੀ ਕੋਈ ਹੱਦ ਬੰਦੀ ਨਾ ਹੋਵੇ ਉਹਨੂੰ ਅਨਹਦ ਕਿਹਾ ਜਾਂਦਾ। ਤੋ ਸਤਿਗੁਰ ਨੇ ਕਿਹਾ ਹੈ ਵੀ ਅੰਦਰ ਜਿਹੜਾ ਹੈ ਉਹ ਅਨਹਦ ਵਾਜੇ ਵੱਜਣਗੇ, ਭਾਵ ਉਹ ਵਿਗਾਸ ਉਹ ਖੇੜਾ ਪੈਦਾ ਹੋਵੇਗਾ ਜਿਹੜਾ ਕੰਟੀਨਿਊ ਹੈ, ਜਿਹੜਾ ਲਗਾਤਾਰ ਹੀ ਹੈ, ਜਿਹਦਾ ਕੋਈ ਹੱਦ ਬੰਨਾ ਨਹੀਂ ਹੈ। ਜਿਵੇਂ ਨਾ ਸਾਡੇ ਮਨ ਦੇ ਵਿੱਚ ਕੋਈ ਖੜਾਅ ਪੈਦਾ ਹੋਇਆ ਕਿਸੇ ਚੀਜ਼ ਨੂੰ ਵੇਖ ਕੇ, ਕਿਸੇ ਚੀਜ਼ ਨੂੰ ਖਾ ਕੇ, ਕਿਸੇ ਚੀਜ਼ ਨੂੰ ਭੋਗ ਕੇ, ਕਿਸੇ ਚੀਜ਼ ਨੂੰ ਪਹਿਨ ਕੇ, ਕੁਝ ਸਮੇਂ ਦੇ ਲਈ ਉਹ ਜਿਹੜਾ ਨਾਦ ਹੈ, ਉਹ ਜਿਹੜੀ ਖੁਸ਼ੀ ਹੈ ਉਹ ਸਾਡੇ ਅੰਦਰ ਰਹਿੰਦੀ ਹੈ। ਮੰਨ ਲਓ ਬੰਦੇ ਨੇ ਕੋਈ ਨਵੀਂ ਚੀਜ਼ ਖਰੀਦੀ ਹੋਵੇ ਤੇ ਇੱਕ ਖੜਾਅ ਜਿਹਾ ਬੰਦੇ ਦੇ ਅੰਦਰ ਪੈਦਾ ਹੁੰਦਾ। ਹੁਣ ਕੁਝ ਸਮੇਂ ਉਹਦਾ ਪ੍ਰਭਾਵ ਸਾਡੀ ਸੁਰਤ ਉੱਤੇ ਰਹਿੰਦਾ ਹੈ, ਬੰਦਾ ਬੜਾ ਖਿੜਿਆ ਹੈ, ਬੜਾ ਖੁਸ਼ ਹੈ, ਕੁਝ ਪ੍ਰਾਪਤੀ ਹੋ ਗਈ ਦੁਨੀਆ ਦੀ ਕੋਈ, ਤੇ ਤਾਂ ਵੀ ਬੰਦੇ ਦੇ ਅੰਦਰ ਉਹ ਖੜਾਅ ਹੈ, ਬੰਦਾ ਬਹੁਤ ਖਿੜਿਆ ਹੈ ਵੀ ਅੱਜ ਮੈਨੂੰ ਇਸ ਚੀਜ਼ ਦੀ ਪ੍ਰਾਪਤੀ ਹੋ ਗਈ। ਹੋਇਆ ਕਿ ਕੁਝ ਸਮੇਂ ਦੇ ਬਾਅਦ ਫਿਰ ਉਹ ਜਿਹੜਾ ਅਨਹਦ, ਉਹ ਅਨਹਦ ਤੇ ਨਹੀਂ ਸੀ, ਉਹ ਜਿਹੜਾ ਨਾਦ ਸੀ ਖੁਸ਼ੀ ਦਾ, ਉਹ ਹੁਣ ਮੱਠਾ ਪੈਣਾ ਸ਼ੁਰੂ ਹੋ ਗਿਆ। ਤੋ ਮਹਾਰਾਜ ਨੇ ਬਾਣੀ ਵਿੱਚ ਆਖਿਆ ਵੀ ਇੱਕ ਅਨਹਤ ਨਾਦ ਹੈ। ਅਨਹਤ ਨਾਦ ਦਾ ਅਰਥ ਹੈ ਵੀ ਉਹ ਖੇੜਾ ਬੰਦੇ ਦੇ ਅੰਦਰ ਪੈਦਾ ਹੋ ਗਿਆ ਜਿਹੜੇ ਖੇੜੇ ਦਾ ਕਦੀ ਨਾਸ਼ ਹੀ ਨਹੀਂ ਹੁੰਦਾ, ਜਿਹੜਾ ਨਾਨਕ ਭਗਤਾਂ ਸਦਾ ਵਿਗਾਸ। ਤੋ ਮੈਂ ਤਾਂ ਅਰਜ ਕਰ ਰਿਹਾ ਵੀ ਜਿਹੜੇ ਜੋਗੀ ਲੋਕ ਨੇ ਨਾ, ਉਹਨਾਂ ਦੀ ਇੱਕ ਥਿਊਰੀ ਹੈ ਵੀ ਸਾਡੇ ਅੰਦਰ ਕੋਈ ਅਨਹਦ ਵਾਜੇ ਵੱਜਦੇ ਨੇ। ਜਦੋਂ ਗੁਰਦੁਆਰਿਆਂ ਦੇ ਵਿੱਚ ਵੀ ਕਈ ਵਾਰ ਯੋਗ ਮਤ ਦਾ ਪ੍ਰਚਾਰ ਹੁੰਦਾ, ਗੁਰਦੁਆਰਿਆਂ ਵਿੱਚ ਵੀ ਯੋਗ ਮਤ ਦਾ ਪ੍ਰਚਾਰ ਹੁੰਦਾ, ਉਹ ਜਿਹੜੀਆਂ ਈੜਾ ਪਿੰਗਲਾ ਸੁਖਮਣਾ ਨਾੜੀਆਂ ਦੀਆਂ ਕਹਾਣੀਆਂ ਪਾਉਣੀਆਂ, ਕੋਈ ਚੱਕਰ ਬਣਾਉਣੇ, ਕੋਈ ਬਲੈਕ ਬੋਰਡ ਦੇ ਉੱਤੇ ਲਿਖ ਕੇ ਸਮਝਾਉਣਾ ਕਿ ਇੱਥੇ ਰਸ ਪਿਆ ਹੈ, ਇੱਥੇ ਆਹ ਚੀਜ਼ ਪਈ ਹੈ, ਇਹ ਸਾਰੀ ਜਿਹੜੀ ਥਿਊਰੀ ਹੈ ਨਾ ਜੀ, ਇਹ ਯੋਗ ਮਤ ਦੀ ਹੈ। ਤੋ ਯੋਗ ਮਤ ਜੋਗੀ ਇੱਕ ਮੰਨਦੇ ਨੇ ਵੀ ਇੱਕ ਬੰਦੇ ਦੇ ਅੰਦਰ ਨਾ ਨਾਦ ਵੱਜਦਾ, ਇੱਕ ਟਿਊਨ ਵੱਜਦੀ ਹੈ। ਵੈਸੇ ਇਹਨੂੰ ਤੇ ਰੋਗ ਵੀ ਕਹਿੰਦੇ ਨੇ, ਤਨੀਅਨ ਦਾ ਰੋਗ ਕਿਹਾ ਜਾਂਦਾ। ਹੁਣ ਜੇ ਬੰਦੇ ਨੂੰ ਇੱਕ ਬੀਪ ਲਗਾਤਾਰ ਸੁਣਾਈ ਦੇ ਰਹੀ ਹੈ, ਉਹਦੇ ਕੰਨ ਵਿੱਚ ਸੁਣਾਈ ਦੇਵੇ, ਤੇ ਉਹ ਜਿਹੜੀ ਬੀਪ ਹੈ ਉਹ ਕੋਈ ਰੱਬ ਦੀ ਮਿਲਾਪ ਦੀ ਬੀਪ ਨਹੀਂ ਹੈਗੀ, ਬਲਕਿ ਉਹ ਕੋਈ ਨਾ ਕੋਈ ਜਿਹੜਾ ਬੰਦੇ ਨੂੰ ਉਹ ਰੋਗ ਹੈ। ਤੋ ਜੋਗੀ ਜਿਹੜੇ ਨੇ ਉਸ ਅਨਹਦ ਨਾਦ ਦੇ ਪ੍ਰਗਟ ਕਰਨ ਦੇ ਲਈ ਕਈ ਤਰ੍ਹਾਂ ਦੇ ਉੱਦਮ ਕਰਦੇ ਨੇ, ਵੀ ਉਹਨਾਂ ਨੂੰ ਇੱਦਾਂ ਲੱਗਦਾ ਵੀ ਅੰਦਰ ਕੋਈ ਵਾਜੇ ਵੱਜਣ ਲੱਗ ਪੈਣੇ ਨੇ। ਜਿਵੇਂ ਆਮ ਇੱਕ ਸਾਡੇ ਵਿੱਚ ਸ਼ਬਦ ਬੜਾ ਪ੍ਰਚਲਿਤ ਹੈ ਜੀ, ਅੰਦਰ ਨਾਮ ਚੱਲਣ ਲੱਗ ਪਿਆ, ਨਾਮ ਚੱਲਣ ਲੱਗ ਪਿਆ। ਤੋ ਨਾਮ ਚੱਲਣ ਦੀ ਪਰਿਭਾਸ਼ਾ ਇਹੋ ਹੀ ਦਿੱਤੀ ਜਾਂਦੀ ਹੈ ਵੀ ਅੰਦਰ ਕੋਈ ਵਾਹਿਗੁਰੂ ਵਾਹਿਗੁਰੂ, ਸਤਨਾਮ ਸਤਨਾਮ ਕੰਟੀਨਿਊ ਜਿਹੜਾ ਹੈ ਉਹ ਚੱਲਣ ਲੱਗ ਪਿਆ, ਉਹਨੂੰ ਕਹਿੰਦੇ ਨੇ ਜੀ ਨਾਮ ਚੱਲਣ ਲੱਗ ਪਿਆ, ਜਾਂ ਕੋਈ ਬੀਪ ਸੁਣਨ ਲੱਗ ਪਿਆ ਆਪਾਂ। ਹੁਣ ਅਸੀਂ ਆਨੰਦ ਸਾਹਿਬ ਦੀ ਬਾਣੀ ਵਿੱਚ ਇੱਕ ਪੰਕਤੀ ਪੜ੍ਹਦੇ ਹਾਂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਿਆ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿੱਤ ਕਰ ਧਾਰੀਆ। ਹੁਣ ਮਹਾਰਾਜ ਨੇ ਆਖਿਆ ਵਾਜੇ ਪੰਚ ਸ਼ਬਦ, ਪੰਜ ਸ਼ਬਦ ਵਜੇ, ਪੰਜ ਸ਼ਬਦ ਕਿਹੜੇ ਨੇ? ਹੁਣ ਇਹਨੂੰ ਸਮਝਣ ਦੇ ਲਈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਦੁਨੀਆਂ ਦੇ ਵਿੱਚ ਜਿੰਨੇ ਵੀ ਆ ਵਾਜੇ ਗਾਜੇ ਵਾਲੇ ਇੰਸਟਰੂਮੈਂਟ ਹੁੰਦੇ ਨੇ, ਤਕਰੀਬਨ ਪੰਜ ਕੁ ਤਰ੍ਹਾਂ ਦੇ ਹੁੰਦੇ ਨੇ। ਪੰਜ ਤਰ੍ਹਾਂ ਦੇ ਵਾਜੇ ਵੱਜੇ, ਮਾਨੋ ਇਹ ਕੋਈ ਘੜਾ ਵਜਾ ਰਿਹਾ ਹੈ, ਮਿੱਟੀ ਤੋਂ ਪੈਦਾ ਹੋਣ ਵਾਲੀ ਧੁਨ, ਇੱਕ ਵਾਜਾ ਉਹ ਹੋ ਗਿਆ। ਦੂਜਾ ਜਿਹੜਾ ਵਾਜਾ ਹੈ ਉਹ ਕਿਸੇ ਨੇ ਫੂਕ ਮਾਰੀ, ਬੰਸਰੀ ਹੋ ਗਈ, ਫੂਕ ਤੋਂ ਵੱਜਣ ਵਾਲੇ, ਫਿਰ ਛੈਣੇ ਹੋ ਗਏ, ਖੜਤਾਲਾਂ ਜਿਹਨੂੰ ਕਿਹਾ ਜਾਂਦਾ ਹੱਥ ਦੇ ਨਾਲ, ਇੱਦਾਂ ਹੀ ਕੋਈ ਸੁਰੰਗੀ ਹੋ ਗਈ। ਤੋ ਇਸ ਤਰੀਕੇ ਨਾਲ ਇਹ ਪੰਜ ਕੁ ਵਾਜੇ ਜਿਹੜੇ ਨੇ ਉਹ ਆਮ ਦੁਨੀਆਂ ਦੇ ਉੱਤੇ ਜਿਹੜੇ ਨੇ ਸਾਊਂਡ ਨੇ ਵੱਖ ਵੱਖ ਕਿਸਮ ਦੇ, ਉਹ ਵੱਜਦੇ ਨੇ। ਜਿਵੇਂ ਆਪਣੇ ਇੱਥੇ ਰਾਗੀ ਸਿੰਘ ਆਉਂਦੇ ਨੇ, ਲਾਗੇ ਇੱਕ ਚਮੜੇ ਦਾ ਜਿਹੜਾ ਹੈ ਉਹ ਵਾਜਾ ਵੱਜ ਰਿਹਾ ਹੈ, ਜਿਹਨੂੰ ਆਪਾਂ ਤਬਲਾ ਕਹਿੰਦੇ ਹਾਂ, ਚਮੜਾ ਚੰਮ ਹੀ ਹੁੰਦਾ ਉਹਦੇ ਉੱਤੇ, ਜਿਹੜਾ ਮੜਿਆ ਹੁੰਦਾ ਪਸ਼ੂ ਦਾ ਚੰਮ ਹੁੰਦਾ ਉਹਦੇ ਉੱਤੇ। ਤੋ ਢੱਡ ਸੁਰੰਗੀ ਦੇ ਵਿੱਚ ਜਿਹੜਾ ਹੈ ਉਹ ਵੀ ਤਾਰਾਂ ਹੁੰਦੀਆਂ ਨੇ। ਤੋ ਇਸੇ ਤਰੀਕੇ ਨਾਲ ਜਿਹੜਾ ਹਾਰਮੋਨੀਅਮ ਹੈ ਉਹਦੇ ਵਿੱਚ ਹਵਾ ਭਰੀ ਜਾਂਦੀ, ਉੱਥੋਂ ਸਾਊਂਡ ਜਿਹੜਾ ਹੈ ਉਹ ਪੈਦਾ ਹੁੰਦਾ। ਤੋ ਇੱਦਾਂ ਕਰਕੇ ਜੇ ਪੰਜ ਵਾਜੇ ਇਕੱਠੇ ਵੱਜਦੇ ਹੋਣ, ਮੰਨ ਲਓ ਖੜਤਾਲਾਂ ਵੀ ਵੱਜ ਰਹੀਆਂ, ਢੋਲ ਵੀ ਵੱਜ ਰਿਹਾ, ਵਾਜਾ ਵੀ ਵੱਜ ਰਿਹਾ, ਕੋਈ ਸੁਰੰਗੀ ਵੀ ਵੱਜ ਰਹੀ ਹੈ, ਤੇ ਨਾਲ ਜਿਹੜਾ ਹੈ ਉਹ ਕੋਈ ਮਿੱਟੀ ਦਾ ਭਾਂਡਾ ਵੀ ਵਜਾਇਆ ਜਾ ਰਿਹਾ। ਤੋ ਇਹ ਪੰਜ ਕੁ ਵਾਜੇ ਜਿਹੜੇ ਨੇ ਇਹ ਇਕੱਠੇ ਵੱਜਦੇ ਨੇ। ਤੋ ਉਹ ਇੱਕ ਆਨੰਦ ਜਿਹਾ ਪੈਦਾ ਹੁੰਦਾ, ਕਿਉਂਕਿ ਇੰਨਾ ਮਿਊਜ਼ਿਕ ਜਿਹੜਾ ਹੈ ਉਹ ਇਕੱਠਾ ਵੱਜ ਰਿਹਾ। ਤੋ ਬਾਬਾ ਜੀ ਨੇ ਗੱਲ ਇਹ ਸਮਝਾਈ ਹੈ ਵੀ ਬੰਦੇ ਦੇ ਅੰਦਰ ਉਦਾਂ ਦੀ ਅਵਸਥਾ ਪੈਦਾ ਹੋ ਗਈ ਜਿਹਨੂੰ ਆਨੰਦਮਈ ਅਵਸਥਾ ਕਹਿੰਦੇ ਨੇ।
ਉਹ ਕਿਵੇਂ ਪੈਦਾ ਹੋਣੀ? ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ। ਆਖਿਆ ਜਿਹੜੇ ਘਰ ਵਿੱਚ, ਜਿਹੜੇ ਹਿਰਦੇ ਦੇ ਵਿੱਚ ਇੱਦਾਂ ਦਾ ਆਨੰਦ ਪੈਦਾ ਹੋ ਗਿਆ, ਖੜਾ ਪੈਦਾ ਹੋ ਗਿਆ। ਤਾਂ ਬਹੁਤ ਸਾਰੀਆਂ ਗੱਲਾਂ ਬਾਣੀ ਦੀਆਂ ਜਿਹੜੀਆਂ ਨੇ ਨਾ, ਉਹਨੂੰ ਡੀਪਲੀ ਉਹਦੇ ਅਰਥਾਂ ਨੂੰ ਸਮਝਣ ਦੀ ਲੋੜ ਹੈ ਵੀ ਉਸ ਸ਼ਬਦ ਦੀ ਜਿਹੜੀ ਸੈਂਸ ਹੈ ਉਹ ਕੀ ਬਣਦੀ ਹੈ। ਤਾਂ ਇਹ ਨਹੀਂ ਹੈ ਵੀ ਕੋਈ ਬੰਦੇ ਦੇ ਅੰਦਰ ਧੁਨੀ ਵੱਜਣੀ ਸ਼ੁਰੂ ਹੋ ਗਈ, ਕੋਈ ਬੰਦੇ ਦੇ ਅੰਦਰ ਜਿਹੜੀ ਹੈ ਬੀਪ ਵੱਜਣੀ ਸ਼ੁਰੂ ਹੋ ਗਈ, ਕੋਈ ਅੰਦਰ ਢੋਲਕੀ ਵੱਜਣੀ ਸ਼ੁਰੂ ਹੋ ਗਈ। ਗੱਲ ਇਹ ਹੈ ਵੀ ਮਿਊਜ਼ਿਕ ਹਰ ਇੱਕ ਬੰਦੇ ਨੂੰ ਚੰਗਾ ਲੱਗਦਾ ਹੈ। ਜਿਵੇਂ ਪੰਜ ਤਰ੍ਹਾਂ ਦੇ ਵਾਜੇ ਵੱਜਦੇ ਹੋਣ ਤੇ ਚੰਗੇ ਲੱਗਦੇ ਨੇ, ਬਿਲਕੁਲ ਇਸੇ ਤਰੀਕੇ ਨਾਲ ਅੰਦਰ ਵੀ ਇੱਕ ਖੜਾ ਪੈਦਾ ਹੋ ਗਿਆ। ਉਹਨੂੰ ਮਹਾਰਾਜ ਨੇ ਆਖਿਆ ਵਾਜੇ ਪੰਚ ਸ਼ਬਦ, ਪੰਚ ਵਾਜੇ ਪੰਚ ਸ਼ਬਦ ਤਿਤ ਘਰ ਸਭਾਗੇ। ਇਹਨੂੰ ਹੀ ਆਖਿਆ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਤੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿੱਤ ਕਰ ਧਾਰੀਆ। ਹੁਣ ਇਹ ਵੱਜੇ ਕਿਵੇਂ? ਆਖਿਆ ਪੰਚ ਦੂਤ ਤੁਧ ਵਸ ਕੀਤੇ। ਜਦੋਂ ਜਿਹੜੇ ਪੰਜ ਦੂਤ ਸੀ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਜਦੋਂ ਇਹਨਾਂ ਨੂੰ ਵਸ ਵਿੱਚ ਕਰ ਲਿਆ ਗਿਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਾਂ ਸੁਖ ਹੋਆ ਤਿਤ ਘਰ ਅਨਹਦ ਵਾਜੇ। ਤੋ ਉਹ ਜਿਹੜਾ ਨਾਦ ਅੰਦਰ ਪੈਦਾ ਹੋਇਆ, ਜਿਹਨੂੰ ਨਾਸ਼ ਨਹੀਂ ਕੀਤਾ ਜਾ ਸਕਦਾ, ਭਾਵ ਅੰਦਰ ਦੀ ਜਿਹੜੀ ਸਿਚੁਏਸ਼ਨ ਸੀ ਉਹ ਏਡੀ ਖੂਬਸੂਰਤ ਬਣ ਗਈ, ਜਿਹਨੂੰ ਬਾਬੇ ਨੇ ਨਾਨਕ ਭਗਤਾਂ ਸਦਾ ਵਿਗਾਸ ਵੀ ਕਿਹਾ, ਇਹਨੂੰ ਫਿਰ ਅਨਹਦ ਨਾਦ ਵੀ ਮਹਾਰਾਜ ਨੇ ਕਿਹਾ। ਤੋ ਇੱਥੇ ਵੀ ਸਤਿਗੁਰ ਨੇ ਆਖਿਆ ਬਾਰਸ ਬਾਰਾਂ ਉਗਵੈ ਸੂਰ, ਵੀ ਜਦੋਂ ਭਾਈ ਤੁਸੀਂ ਆਪਣਾ ਮੂੰਹ ਇੱਕ ਗੁਰੂ ਵਾਲੇ ਬੰਨੇ ਕੀਤਾ ਤੇ ਮਾਨੋ ਅੰਦਰ ਜਿਹੜੇ ਨੇ ਉਹ 12 ਸੂਰਜ ਚੜ੍ਹ ਆਏ। ਜਿਵੇਂ ਇੱਕ ਸੂਰਜ ਦਾ ਚਾਨਣ ਹੀ ਕਿੰਨਾ ਹੁੰਦਾ, ਤੇ ਜੇ 12 ਸੂਰਜ ਚੜ੍ਹ ਆਉਣ ਤੇ ਕਿੱਦਾਂ ਦਾ ਚਾਨਣ ਹੋਵੇਗਾ? ਤੋ ਗਿਆਨ ਆ ਗਿਆ ਅੰਦਰ, ਸਮਝ ਆ ਗਈ, ਵਿਵੇਕ ਆ ਗਿਆ। ਬਾਰਸ ਬਾਰਾਂ ਉਗਵੈ ਸੂਰ ਅਹਿਨਸ ਬਾਜੇ, ਮਹਾਰਾਜ ਨੇ ਆਖਿਆ ਦਿਨ ਤੇ ਰਾਤ ਹੁਣ ਕੀ ਹੋਇਆ, ਬਾਜੇ ਅਨਹਦ ਤੂਰ, ਹੁਣ ਬਿਨਾਂ ਵਜਾਇਆ ਇੱਕ ਰਸ ਮਾਨੋ ਵੀ ਵਾਜਾ ਵੱਜ ਰਿਹਾ ਅੰਦਰ। ਅਗਲਾ ਬਚਨ ਹੈ ਦੇਖਿਆ ਤਿਹੂੰ ਲੋਕ ਕਾ ਪੀਓ, ਉਹ ਜਿਹੜਾ ਤਿੰਨਾਂ ਲੋਕਾਂ ਦਾ ਪੀਓ, ਪੀਓ ਦਾ ਅਰਥ ਹੁੰਦਾ ਮਾਲਕ। ਪੈਂਜੀ ਫੜੋ ਬੱਚੇ ਨੂੰ ਬੇਨਤੀ। ਦੇਖਿਆ ਅਨਹਦ, ਦੇਖਿਆ ਤਿਹੂੰ ਲੋਕ ਕਾ ਪੀਓ, ਸਤਿਗੁਰ ਨੇ ਆਖਿਆ ਜਿਹੜਾ ਤਿੰਨਾਂ ਲੋਕਾਂ ਦਾ ਪਤੀ ਪਰਮੇਸ਼ਰ ਅਕਾਲ ਪੁਰਖ ਹੈ, ਉਹਦੀ ਮੈਨੂੰ ਸਮਝ ਲੱਗ ਗਈ, ਉਹਦੇ ਮੈਂ ਦਿਦਾਰੇ ਕਰ ਲਏ, ਉਹਨੂੰ ਦੇਖ ਲਿਆ। ਅਚਰਜ ਭਇਆ ਜੀਵ ਤੇ ਸੀਓ, ਤੋ ਬਾਬਾ ਜੀ ਕਹਿੰਦੇ ਨੇ ਇੱਕ ਹੈਰਾਨੀ ਵਾਲੀ ਗੱਲ ਇਹ ਜੀਵਨ ਵਿੱਚ ਹੋਈ, ਇਹਨੂੰ ਕਿਹਾ ਅਚਰਜ। ਅਚਰਜ ਦਾ ਅਰਥ ਹੈ ਹੈਰਾਨੀ ਵਾਲੀ ਗੱਲ, ਇਹ ਖੇਡ ਬਣ ਗਈ ਵੀ ਹੁਣ ਜਿਹੜਾ ਹੈ ਉਹ ਮਨੁੱਖ ਸਧਾਰਨ ਬੰਦੇ ਤੋਂ ਕਲਿਆਣ ਸਰੂਪ, ਸ਼ਿਵ ਦਾ ਅਰਥ ਹੁੰਦਾ ਹੈ ਕਲਿਆਣ ਸਰੂਪ, ਭਲਾ ਕਰਨ ਵਾਲਾ ਪਰਮੇਸ਼ਰ, ਉਹਦਾ ਰੂਪ ਹੋ ਜਾਂਦਾ। ਅਗਲਾ ਬਚਨ ਹੈ ਤੇਰਸ, ਹੁਣ ਤੇਰਸ ਜਿਹੜਾ ਹੈ ਇਹਨੂੰ ਤ੍ਰਿਓਦਸ਼ੀ ਵੀ ਕਹਿੰਦੇ ਨੇ, ਜਾਣੀ ਕਿ ਤੇਰਵੀਂ ਜਿਹੜੀ ਥਿੱਤ ਹੈ। ਤੋ ਮਹਾਰਾਜ ਕਹਿੰਦੇ ਤੇਰਸ, ਤੇਰਾਂ, ਅਗੰਮ, ਬਖਾਣ, ਤੋ ਜਿਹੜੀ ਤ੍ਰਾਦਸ਼ੀ ਥਿੱਤ ਹੈ, ਤੋ ਮੱਸਿਆ ਤੋਂ ਗਾਂ ਇਹ 13ਵਾਂ ਦਿਨ ਆਪਾਂ ਇਹਨੂੰ ਕਹਿ ਸਕਦੇ ਹਾਂ। ਤੋ ਬਾਬਾ ਜੀ ਨੇ ਕਿਹਾ ਅਗੰਮ, ਅਗੰਮ ਦਾ ਅਰਥ ਹੁੰਦਾ ਹੈ ਜਿਸ ਅਕਾਲ ਪੁਰਖ ਤੱਕ ਤੁਹਾਡੀ ਪਹੁੰਚ ਨਹੀਂ। ਗੁਰਦੇਵ ਨੇ ਆਖਿਆ ਜਿਸ ਮਨੁੱਖ ਦਾ ਮਨ ਕੇਵਲ ਇੱਕ ਦਿਸ਼ਾ ਵੱਲ ਧਾਵੇ, ਉਹ ਫਿਰ ਅਗੰਮ ਪਰਮਾਤਮਾ ਦੀ ਸਿਫਤ ਸਲਾਹ ਕਰਨ ਲੱਗ ਪੈਂਦਾ। ਤੋ ਤ੍ਰੈਦਸ਼ੀ ਦਾ ਇਹ ਉਪਦੇਸ਼ ਹੈ, ਤੇਰਸ, ਤੇਰਾ, ਤੇਰਾ ਜਿਹੜਾ ਮਨ ਹੈ, ਅਗੰਮ ਬਖਾਣ, ਉਹ ਜਿਹੜਾ ਅਗੰਮ ਵਾਹਿਗੁਰੂ ਹੈ, ਜਿਹਦੇ ਤੱਕ ਪੈਰਾਂ ਰਾਹੀਂ ਚੱਲ ਕੇ ਨਹੀਂ ਜਾਇਆ ਜਾ ਸਕਦਾ, ਉਹਦੇ ਤੱਕ ਪਹੁੰਚ ਗਿਆ। ਅਰਧ ਉਰਧ ਵਿੱਚ ਸਮ ਪਹਿਚਾਨ, ਮਹਾਰਾਜ ਕਹਿਣ ਲੱਗੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ, ਉਹ ਅਰਧ ਦਾ ਅਰਥ ਹੈ ਹੇਠਾਂ ਪਤਾਲ, ਉਰਧ ਦਾ ਅਰਥ ਹੈ ਉਤਾਂ ਆਕਾਸ਼, ਤੇ ਵਿੱਚ ਦਾ ਅਰਥ ਹੈ ਸਾਰੇ ਸੰਸਾਰ ਵਿੱਚ। ਤੋ ਸਤਿਗੁਰ ਨੇ ਆਖਿਆ ਅਰਧ ਉਰਧ ਵਿੱਚ ਸਮ ਪਹਿਚਾਨ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਬਰਾਬਰ ਜਾਣ ਵੀ ਉਹ ਆਕਾਸ਼ ਵਿੱਚ ਵੀ ਹੈ, ਧਰਤੀ ਵਿੱਚ ਵੀ ਹੈ, ਪਤਾਲ ਵਿੱਚ ਵੀ ਹੈ, ਮੇਰੇ ਅੰਦਰ ਵੀ ਹੈ। ਅਰਧ ਉਰਧ ਵਿੱਚ ਸਮ ਪਹਿਚਾਨ, ਨੀਚ ਊਚ ਨਹੀਂ ਮਾਨ ਅਪਮਾਨ, ਗੁਰਦੇਵ ਨੇ ਆਖਿਆ ਉਹ ਫਿਰ ਕਿਸੇ ਨੂੰ ਨੀਵਾਂ ਨਹੀਂ ਦੱਸਦਾ, ਕਿਸੇ ਨੂੰ ਉੱਚਾ ਵੀ ਨਹੀਂ ਦਿਸਦਾ, ਕਿਸੇ ਵੱਲੋਂ ਆਦਰ ਹੋਵੇ, ਨਰਾਦਰੀ ਹੋਵੇ, ਉਹਦੇ ਲਈ ਸਾਰੇ ਇੱਕੋ ਜਿਹੇ ਹੋ ਜਾਂਦੇ ਨੇ, ਜਿੰਨੇ ਸਾਰਿਆਂ ਦੇ ਵਿੱਚ ਰੱਬ ਨੂੰ ਵਸਦਾ ਹੋਇਆ ਵੇਖ ਲਿਆ। ਆਪਾਂ ਬਾਣੀ ਵਿੱਚ ਇਹ ਵਾਕ ਪੜ੍ਹਦੇ ਹਾਂ, ਨਾਨਕ ਉੱਤਮ ਨੀਚ ਨਾ ਕੋਈ। ਤੋ ਜਿਹਨੇ ਸਾਰਿਆਂ ਵਿੱਚ ਰੱਬ ਨੂੰ ਇੱਧਰ ਉੱਧਰ ਹਰ ਪਾਸੇ ਜਿਹਨੂੰ ਇਹ ਸਮਝ ਲੱਗ ਗਈ ਵੀ ਸਾਰਿਆਂ ਜੀਵਾਂ ਵਿੱਚ ਭਾਈ ਰੱਬ ਵਸਦਾ ਹੈ, ਉਹ ਫਿਰ ਕਿਸੇ ਨੂੰ ਨੀਵਾਂ ਕਰਕੇ ਨਹੀਂ ਜਾਣਦਾ ਵੀ ਇਹ ਬੰਦਾ ਧਨ ਕਰਕੇ ਨੀਵਾਂ ਹੈ, ਇਹ ਰੂਪ ਰੰਗ ਕਰਕੇ ਨੀਵਾਂ ਹੈ, ਉਹਨੂੰ ਇਸ ਗੱਲ ਦੀ ਸਮਝ ਲੱਗ ਜਾਂਦੀ ਵੀ ਰੰਗ ਸਭੇ ਨਾਰਾਇਣ ਜੇਤੇ ਮਨ ਭਵਨ, ਵੀ ਸਾਰੇ ਰੰਗ ਪਰਮੇਸ਼ਰ ਦੇ ਨੇ, ਉਸ ਵਾਹਿਗੁਰੂ ਦੇ ਨੇ, ਅਕਾਲ ਪੁਰਖ ਦੇ ਨੇ। ਇਸ ਕਰਕੇ ਉਹ ਇੱਦਾਂ ਜੱਜ ਨਹੀਂ ਕਰਦਾ ਕਿਸੇ ਨੂੰ
ਵੀ ਇਹਦਾ ਰੰਗ, ਇਹਦਾ ਕੱਦ ਕਾਠ ਕਿੱਡਾ ਹੈ, ਇਹਦੇ ਕੋਲ ਧਨ ਦੌਲਤ ਕਿੰਨੀ ਹੈ, ਇਸ ਬਿਰਤੀ ਦੇ ਵਿੱਚੋਂ ਉਹ ਬਾਹਰ ਉਠਾਉਂਦਾ। ਤੋ ਮਹਾਰਾਜ ਨੇ ਆਖਿਆ ਅਰਧ ਉਰਧ ਵਿੱਚ ਸਮ ਪਹਿਚਾਣ। ਅਰਧ ਜੇ ਮੈਂ ਕਹਿ ਚੁੱਕਾ ਵੀ ਅਰਧ ਦਾ ਅਰਥ ਹੈ ਹੇਠਾਂ ਪਤਾਲ, ਉਰਧ ਦਾ ਮਤਲਬ ਹੈ ਉਤਾਂ ਆਕਾਸ਼, ਤੇ ਵਿੱਚ ਦਾ ਅਰਥ ਹੈ ਜਿਹੜਾ ਪੂਰਾ ਸੰਸਾਰ ਹੈ, ਕਿਉਂਕਿ ਆਕਾਸ਼ ਤੇ ਜਿਹੜਾ ਪਤਾਲ ਹੈ ਉਹਦੇ ਵਿੱਚ ਇਹ ਸੰਸਾਰ ਹੈ। ਮਹਾਰਾਜ ਨੇ ਆਖਿਆ ਜਿਹਨੇ ਸਮ ਕਰਕੇ ਬਰਾਬਰ ਕਰਕੇ ਉੱਤੇ ਥੱਲੇ ਹੇਠਾਂ ਵਿਚਕਾਰ ਸਾਰੇ ਬੰਨੇ ਰੱਬ ਨੂੰ ਜਾਣ ਲਿਆ ਵੀ ਹਰ ਇੱਕ ਦੇ ਵਿੱਚ ਰੱਬ ਵੱਸਦਾ ਏ, ਨੀਚ ਊਚ ਉਹ ਕਿਸੇ ਨੂੰ ਨੀਚ ਨਹੀਂ ਸਮਝਦਾ, ਉਹ ਕਿਸੇ ਨੂੰ ਊਚ ਵੀ ਨਹੀਂ ਸਮਝਦਾ, ਇਹ ਦੋਵੇਂ ਗੱਲਾਂ ਗਲਤ ਹੁੰਦੀਆਂ। ਕਿਸੇ ਨੂੰ ਨੀਵਾਂ ਸਮਝਣਾ ਵੀ ਗਲਤ ਹੈ, ਕਿਉਂਕਿ ਜੇ ਤੁਸੀਂ ਕਿਸੇ ਨੂੰ ਨੀਵਾਂ ਸਮਝੋਗੇ ਤੇ ਅੰਦਰ ਹਉਮੈ ਆਵੇਗੀ ਵੀ ਮੈਂ ਉੱਚਾ, ਤੇ ਜੇ ਤੁਸੀਂ ਕਿਸੇ ਨੂੰ ਉੱਚਾ ਸਮਝੋਗੇ ਤੇ ਤਾਂ ਵੀ ਅੰਦਰ ਇੱਕ ਭਾਵਨਾ ਇੱਦਾਂ ਦੀ ਬਣੇਗੀ ਵੀ ਮੈਂ ਤਾਂ ਨੀਵਾਂ ਜੀ। ਤੋ ਨਾ ਕਿਸੇ ਨੂੰ ਉੱਚਾ ਸਮਝਣਾ ਤੇ ਨਾ ਕਿਸੇ ਨੂੰ ਨੀਵਾਂ ਸਮਝਣਾ। ਤੋ ਮਹਾਰਾਜ ਨੇ ਆਖਿਆ ਨੀਚ ਊਚ ਨਹੀਂ ਮਾਨ ਅਪਮਾਨ।

ਸਤਿਗੁਰ ਨੇ ਆਖਿਆ ਚੌਦਸ ਚੌਦਾਂ ਲੋਕ ਮਝਾਰ। ਗੁਰਦੇਵ ਨੇ ਆਖਿਆ ਵੀ ਹੇ ਭਾਈ, ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਸੱਤ ਆਕਾਸ਼ ਤੇ ਸੱਤ ਪਤਾਲਾਂ ਵਿੱਚ ਹੈ। ਹੁਣ ਇਹ ਮੰਨਿਆ ਜਾਂਦਾ ਗਿਣਤੀ ਜਿਹੜੀ ਹੈ ਨਾ ਚੌਦਾਂ ਦੀ ਜੀ, ਵੈਸੇ ਜੇ ਤੁਸੀਂ ਬਾਣੀ ਨੂੰ ਪੜ੍ਹਦੇ ਹੋ ਤੇ ਆਪਾਂ ਜਪਜੀ ਸਾਹਿਬ ਦੇ ਵਿੱਚ ਸਪਸ਼ਟ ਰੂਪ ਵਿੱਚ ਇਹ ਗੱਲ ਪੜ੍ਹਦੇ ਹਾਂ, ਮਹਾਰਾਜ ਬਾਬਾ ਜੀ ਕਹਿੰਦੇ ਨੇ ਪਾਤਾਲਾਂ ਪਾਤਾਲ ਲੱਖ ਆਕਾਸ਼ਾਂ ਆਕਾਸ਼ ਓੜ ਕੋੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ਼। ਤੋਂ ਫਿਰ ਇੱਥੇ ਮਹਾਰਾਜ ਨੇ ਚੌਦਾਂ ਦੀ ਗੱਲ ਕੀਤੀ ਹੈ ਵੀ ਸੱਤ ਪਤਾਲ ਤੇ ਸੱਤ ਆਕਾਸ਼ ਕਿਉਂ ਕੀਤੀ ਹੈ, ਇਸ ਕਰਕੇ ਕੀਤੀ ਹੈ ਵੀ ਇਹ ਪ੍ਰਚਲਿਤ ਗੱਲ ਹੈ, ਵੀ ਇਹ ਇੱਕ ਲੋਕਾਂ ਦੀ ਸੁਰਤ ਵਿੱਚ, ਜਿਵੇਂ ਕੱਲ੍ਹ ਜਿਹੜਾ ਸੈਮੀਨਾਰ ਸੀ ਉਹਦੇ ਵਿੱਚ ਸੱਜਣਾ ਨੇ ਸਵਾਲ ਕੀਤਾ ਵੀ 84 ਲੱਖ ਜੂਨਾਂ ਹੁੰਦੀਆਂ। ਹੁਣ ਗੱਲ ਜੂਨਾਂ ਦੇ ਹੋਣ ਜਾਂ ਨਾ ਹੋਣ ਦੀ ਨਹੀਂ ਹੈ, ਗੁਰਬਾਣੀ ਵਿੱਚ 84 ਲੱਖ ਜੂਨਾਂ ਦੀ ਸ਼ਬਦ ਤਾਂ ਵਰਤਿਆ ਗਿਆ ਕਿਉਂਕਿ ਲੋਕ ਇਹ ਚੀਜ਼ ਮੰਨਦੇ ਸਨ, ਲੋਕਾਂ ਦੀ ਇਹ ਥਿਊਰੀ ਚੱਲਦੀ ਆ ਰਹੀ ਸੀ। ਤੋ ਬਾਬਾ ਜੀ ਨੇ ਕਿਹਾ ਵੇਖੋ ਜੂਨਾਂ 85 ਲੱਖ ਵੀ ਹੋ ਜਾਣ ਤੇ ਇਹਦੇ ਨਾਲ ਕੀ ਫਰਕ ਪੈਂਦਾ ਜੇ ਸਾਡੀ ਇਹੋ ਜੂਨ ਹੀ ਨਹੀਂ ਚੰਗੀ, ਤੇ ਜਿਹੜੀ ਜੂਨ ਸਾਨੂੰ ਮਿਲੀ ਹੈ ਜੇ ਉਹ ਹੀ ਨਹੀਂ ਚੰਗੀ ਤੇ ਫਿਰ 85 ਹੋ ਜਾਣ, 86 ਹੋ ਜਾਣ, ਕਰੋੜਾਂ ਹੋ ਜਾਣ, ਕੀ ਫਰਕ ਪੈਂਦਾ? ਇਹ ਚੀਜ਼ਾਂ ਕੋਈ ਮੈਟਰ ਨਹੀਂ ਕਰਦੀਆਂ। ਗੁਆਂਢੀ ਦੇ ਕੋਲ ਕਿੰਨਾ ਪੈਸਾ ਹੈ ਤੁਹਾਨੂੰ ਉਹਦਾ ਕੀ ਭਾਅ ਹੈ, ਵੀ ਤੁਹਾਨੂੰ ਤੇ ਉਹ ਹੈ ਵੀ ਤੁਹਾਡੀ ਜੇਬ ਵਿੱਚ ਕਿੰਨੇ ਹੈ, ਤੁਸੀਂ ਕੋਈ ਸੌਦਾ ਪੱਤਾ ਖਰੀਦਣ ਜੋਗੇ ਹੈਗੇ ਕਿ ਨਹੀਂ ਹੈਗੇ। ਤੋ ਜੇ ਜੂਨਾਂ 85 ਲੱਖ ਵੀ ਹੋਣ, 1 ਕਰੋੜ ਲੱਖ ਵੀ ਹੋਣ, ਕਈ ਬਿਲੀਅਨ ਟ੍ਰਿਲੀਅਨ ਵੀ ਹੋਣ, ਤੇ ਸਾਧ ਸੰਗਤ ਉਹਦਾ ਸਾਨੂੰ ਕੀ ਭਾਅ ਹੈ? ਗੱਲ ਤੇ ਹੈ ਵੀ ਜਿਹੜੀ ਜਿਹੜਾ ਜੀਵਨ ਜਿਹੜੀ ਜੂਨ ਹੁਣ ਮੈਨੂੰ ਮਿਲੀ ਹੈ ਮੈਂ ਇਹਨੂੰ ਸਵਾਰਾਂ, ਤੋ ਇਸ ਜੂਨ ਨੂੰ ਮੈਂ ਵਿਗਾੜਨ ਵਿੱਚ ਲੱਗਾ ਹੋਇਆ। ਤੋ ਬਾਣੀ ਵਿੱਚ ਇਹ ਜਿੰਨੀਆਂ ਟਰਮਾਂ ਵਰਤੀਆਂ ਗਈਆਂ, ਚਾਹੇ 84 ਲੱਖ ਜੂਨ ਦੀ ਹੈ, ਚਾਹੇ ਪਤਾਲਾਂ ਸੱਤ ਪਤਾਲ ਸੱਤ ਆਕਾਸ਼ ਜਿਵੇਂ 14 ਲੋਕਾਂ ਦੀ ਗੱਲ ਕੀਤੀ ਹੈ, ਤੋ ਇਹ ਪ੍ਰਚਲਿਤ ਗੱਲਾਂ ਨੇ। ਤੋ ਇਸਲਾਮ ਦੇ ਵਿੱਚ ਖਾਸ ਕਰਕੇ ਜਿਹੜੀ ਹੈ ਉਹ ਇਸ ਗੱਲ ਨੂੰ ਮੰਨਿਆ ਜਾਂਦਾ ਵੀ 7ਵੇਂ ਪਤਾਲ ਦੇ ਉੱਤੇ, 7ਵੇਂ ਆਕਾਸ਼ ਦੇ ਉੱਤੇ ਰੱਬ ਰਹਿੰਦਾ, ਖੁਦਾ ਰਹਿੰਦਾ, ਵੀ 7 ਪਤਾਲ ਥੱਲੇ ਨੇ ਤੇ 7 ਤਾਂ ਨੂੰ ਨੇ ਉੱਤੇ ਨੇ, ਤੋ ਉਹਨਾਂ ਵਿੱਚ 14 ਹੈ। ਤੋ ਉਹਨਾਂ ਦੀ ਜਿਹੜੀ ਪੋਇਟਰੀ ਹੈ ਜਿਹੜੀ ਖਾਸ ਕਰਕੇ ਇਸਲਾਮੀ ਪ੍ਰਭਾਵ ਦੇ ਥੱਲੇ ਲਿਖੀ ਗਈ ਹੈ, ਉਹਦੇ ਵਿੱਚ ਵੀ 14 ਦਾ ਜ਼ਿਕਰ ਆਉਂਦਾ। ਤੋ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ, ਆਖਿਆ ਚੇਤਾ ਰੱਖੋ ਭਾਵੇਂ 14 ਹੋਣ ਤੇ ਜਿੰਨੇ ਮਰਜ਼ੀ ਹੋਣ, ਵਸਿਆ ਤੇ ਰੱਬ ਹੀ ਹੈ ਨਾ ਸਾਰਿਆਂ ਵਿੱਚ। 14 ਲੋਕ ਮਝਾਰ, ਤੋ 14 ਦੀ ਜਿਹੜੀ ਥਿੱਤ ਹੈ ਉਹਦੇ ਬਾਰੇ ਬਾਬਾ ਕਬੀਰ ਸਾਹਿਬ ਕਹਿਣ ਲੱਗੇ ਵੀ ਭਾਈ ਖਿਆਲ ਕਰੋ ਵੀ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਜ਼ਰੇ ਜ਼ਰੇ ਦੇ ਵਿੱਚ ਵਸਿਆ ਹੋਇਆ, ਉਹ 14 ਲੋਕਾਂ ਦੇ ਵਿੱਚ ਹੀ ਹੈ, ਉਹ ਪਤਾਲਾਂ ਵਿੱਚ ਵੀ ਹੈ, ਆਕਾਸ਼ਾਂ ਵਿੱਚ ਵੀ ਹੈ। ਜਦੋਂ ਬਾਬਾ ਜੀ ਨੇ ਆਪਣਾ ਮਤ ਪ੍ਰਗਟ ਕੀਤਾ ਹੈ ਤੇ ਉਦੋਂ ਇਹ ਗੱਲ ਆਖੀ ਹੈ ਵੀ ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼। 14 ਲੋਕ ਮਝਾਰ, ਰੋਮ ਰੋਮ ਮੈਂ ਵਸੈ ਮੁਰਾਰ, ਉਹ ਜਿਹੜਾ ਮੁਰਾਰ ਵਾਹਿਗੁਰੂ ਹੈ ਆਖਿਆ ਉਹ ਤੇਰੇ ਰੋਮ ਰੋਮ ਵਿੱਚ ਵਸਿਆ ਹੋਇਆ। ਇੱਦਾਂ ਕਹਿ ਲਓ ਵੀ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਦੇ ਰੋਮ ਤੱਕ ਉਸ ਵਾਹਿਗੁਰੂ ਦੀ ਸਤਾ ਤੇਰੇ ਅੰਦਰ ਹੈ। ਰੋਮ ਰੋਮ ਮੈਂ ਵਸੈ ਮਝਾਰ, ਮੁਰਾਰ, ਮੁਰਾਰ ਦਾ ਅਰਥ ਹੈ ਮੁਰਾਰੀ ਅਕਾਲ ਪੁਰਖ। ਸੱਤ ਸੰਤੋਖ ਕਾ ਧਰੋ ਧਿਆਨ, ਆਖਿਆ ਐਵੇਂ 14 ਦੇ ਪਿੱਛੇ ਨਾ ਭੱਜੇ ਫਿਰੋ ਵੀ ਅੱਜ 14 ਹੈ। ਆਓ ਤੁਹਾਨੂੰ ਜੀਵਨ ਸੁਖੀ ਕਰਨ ਦਾ ਇੱਕ ਫਾਰਮੂਲਾ ਦੱਸਦਾ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਆਪਣਾ ਜਿਹੜਾ ਧਿਆਨ ਹੈ ਨਾ ਉਹ ਤੁਸੀਂ ਸੱਤ ਵਿੱਚ ਤੇ ਸੰਤੋਖ ਦੇ ਵਿੱਚ ਧਰ ਦਿਓ, ਸੱਚਾਈ ਵਿੱਚ ਤੇ ਸੰਤੋਖ ਸਬਰ ਵਿੱਚ ਧਰ ਦਿਓ, ਬਿਨਾਂ ਸੰਤੋਖ ਨਹੀਂ ਕਹੋ ਰਾਜੇ। ਸੱਤ ਸੰਤੋਖ ਕਾ ਧਰੋ ਧਿਆਨ, ਉਹ ਵਾਹਿਗੁਰੂ ਜਿਹਨੇ ਸਾਰੇ ਸੰਸਾਰ ਨੂੰ ਟਿਕਾਇਆ ਹੋਇਆ, ਜਿਹਨੇ ਸੰਤੋਖ ਦੇ ਵਿੱਚ, ਵੇਖੋ ਰੱਬ ਦੀ ਜਿਹੜੀ ਕੁਦਰਤ ਹੈ ਨਾ ਇਹ ਬੜੇ ਸਿਸਟਮ ਦੇ ਵਿੱਚ ਚੱਲ ਰਹੀ ਹੈ, ਇੱਕ ਸੰਤੋਖ ਵਿੱਚ ਸਬਰ ਦੇ ਨਾਲ ਜਿਹੜੀ ਧਰਤੀ ਹੈ, ਸੂਰਜ ਹੈ, ਇਹ ਜਿੰਨਾ ਅਸਮਾਨ ਹੈ, ਤਾਰਕਾ ਮੰਡਲ ਹੈ, ਇਹ ਸਾਰਾ ਬੜੇ ਸੰਤੋਖ ਦੇ ਵਿੱਚ ਇੱਕ ਠਰੰਮੇ ਦੇ ਵਿੱਚ ਸਾਰਾ ਚੱਲ ਰਿਹਾ, ਜਿਹਨੂੰ ਬਾਪਾ ਬਾਣੀ ਦੇ ਵਿੱਚ ਉਹ ਭੈ ਵੀ ਕਹਿੰਦੇ ਹਾਂ ਵੀ ਭੈ ਵਿੱਚ ਅਗਨ ਵਹਿ ਸਦ ਵਾਓ, ਭੈ ਵਿੱਚ ਚੱਲਣਾ ਲੱਖ ਦਰਿਆਓ, ਤੋ ਲੱਖਾਂ ਦਰਿਆ ਉਹਦੇ ਭੈ ਦੇ ਵਿੱਚ ਚੱਲ ਰਹੇ ਨੇ। ਤੋ ਬੜੇ ਸੰਤੋਖ ਦੇ ਨਾਲ ਇਹ ਆਪਣਾ ਕੰਮ ਕਰਦੇ ਨੇ, ਸੂਰਜ ਹਰ ਰੋਜ਼ ਉੱਗਦਾ, ਹਰ ਰੋਜ਼ ਡੁੱਬਦਾ ਹੈ, ਧਰਤੀ ਆਪਣੇ ਚੱਕਰ ਲਾ ਰਹੀ ਹੈ, ਸੂਰਜ ਆਪਣਿਆਂ। ਤੋ ਇਹ ਸਾਰਾ ਕੁਝ ਜਿਹੜਾ ਹੈ ਬੜਾ ਇੱਕ ਤਰੀਕੇ ਇਕਸਾਰ ਚੱਲ ਰਿਹਾ ਹੈ, ਇੱਕ ਸਪੀਡ ਵੇਖੋ ਕਿੱਦਾਂ ਦੀ ਬੱਝੀ ਹੋਈ ਹੈ, ਇੱਕ ਸੰਤੋਖ ਵਿੱਚ ਹੈ ਨਾ ਕੰਮ, ਕੁਦਰਤ ਵਿੱਚ ਹੈ। ਕਿੰਨਾ ਸੰਤੋਖ ਹੈ ਵੀ ਇੱਕ ਬੀਜ ਪਾਇਆ, ਜਦੋਂ ਸਮਾਂ ਉਹਦਾ ਰੋਤਾ ਆਇਆ ਤੇ ਉਦੋਂ ਆਪਣੇ ਆਪ ਬੁੰਗਰ ਪਿਆ, ਉਹਨੂੰ ਫਲ ਵੀ ਲੱਗੇ, ਤੋ ਸੰਤੋਖ ਵਿੱਚ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਭਾਈ ਤੁਸੀਂ ਵੀ ਆਪਣਾ ਧਿਆਨ ਜਿਹੜਾ ਹੈ ਉਹ ਸੱਤ ਤੇ ਸੰਤੋਖ ਵਿੱਚ ਧਰੋ, ਇਹਨੂੰ ਆਪਣੇ ਅੰਦਰ ਟਿਕਾਓ, ਜੀਵਨ

0: ਵਿੱਚ ਸੰਤੋਖ ਲੈ ਕੇ ਆਓ। ਸੱਤ ਸੰਤੋਖ ਕਾ ਧਰੋ ਧਿਆਨ, ਆਹ ਹੈ ਚੌਦੇ ਮਨਾਉਣੀ, ਇਹਨੂੰ ਕਹਿੰਦੇ ਚੌਦੇ ਮਨਾ ਲਈ ਆਪਾਂ। ਚੌਦੇ ਮਨਾਉਣ ਲਈ ਕਿਸੇ ਧਰਮ ਸਥਾਨ ਤੇ ਜਾਣ ਦੀ ਲੋੜ ਨਹੀਂ, ਜੇ ਅਸੀਂ ਚੌਦੇ ਮਨਾਉਣੀ ਹੈ ਤੇ ਮਹਾਰਾਜ ਕਹਿੰਦੇ ਨੇ ਜਿਹੜੇ 14 ਲੋਕਾਂ ਵਿੱਚ ਵਸਿਆ ਹੈ, ਜਿਹੜਾ ਰੋਮ ਰੋਮ ਵਿੱਚ ਵਸਿਆ ਉਹਨੂੰ ਚੇਤੇ ਕਰ। ਚੌਦੇ ਮਨਾਉਣ ਦੇ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਕਈ ਵਾਰ ਕਿਉਂਕਿ ਸਾਡਾ ਸੁਭਾਅ ਬਣਿਆ ਨਾ, ਇੱਕ ਕਈ ਵਾਰ ਜਿਹੜੇ ਰੋਜ਼ ਆਉਂਦੇ ਨੇ ਨਾ ਗੁਰਦੁਆਰੇ, ਉਹ ਵੀ ਪੁੱਛ ਲੈਂਦੇ ਨੇ ਬਾਬਾ ਜੀ ਸੰਗਰਾਂਦ ਕਿੱਦਣ ਹੈ, ਤੇ ਮੈਂ ਚਲੋ 10 ਵੀ ਦੇਈਦਾ, ਫਿਰ ਕਹੀਦਾ ਤੁਸੀਂ ਤੇ ਰੋਜ਼ ਹੀ ਆਉਂਦੇ ਹੋ, ਤੁਹਾਨੂੰ ਪੁੱਛਣ ਦੀ ਕੀ ਲੋੜ। ਹਾਂ ਵੀ ਇਹ ਤੇ ਉਹ ਪੁੱਛੇ ਜਿਹਨੇ ਕਿਤੇ ਮਹੀਨੇ ਮੱਸਿਆ ਆਉਣਾ, ਉਹ ਪੁੱਛੇ ਵੀ ਹਾਂਜੀ ਵੀ ਅੱਜ ਅਸੀਂ ਸਪੈਸ਼ਲ ਜਾਣਾ ਹੈ, ਕੁਝ ਖੱਟ ਕੇ ਲਿਆਉਣਾ। ਰੋਜ਼ ਆਉਣ ਵਾਲਿਆਂ ਨੂੰ ਤੇ ਲੋੜ ਹੀ ਨਹੀਂ, ਜਦੋਂ ਤੁਸੀਂ ਰਹਿਣਾ ਹੀ ਗੁਰਦੁਆਰੇ ਹੈ, ਆਉਣਾ ਹੈ, ਸਵੇਰੇ ਸ਼ਾਮ ਆਉਣਾ ਹੈ, ਤੇ ਫਿਰ ਤੁਹਾਨੂੰ ਪੁੱਛਣ ਦੀ ਲੋੜ ਹੀ ਕੋਈ ਨਹੀਂ, ਆਪੇ ਜਿੱਦਣ ਹੋਈ ਆਜੂਗੀ। ਤੋ ਜਿਹਨਾਂ ਨੇ ਕਦੀ ਕਦਾਈ, ਉਹਨਾਂ ਨੇ ਆਖਣਾ ਜੀ ਪੁੰਨਿਆ ਕਿੱਦਣ ਹੈ, ਮੱਸਿਆ ਕਿੱਦਣ ਹੈ, ਚੌਦੇ ਕਿੱਦਣ ਹੈ। ਤੋ ਚੌਦੇ ਦਾ ਉਪਦੇਸ਼ ਬਾਬਾ ਕਬੀਰ ਸਾਹਿਬ ਨੇ ਆਖਿਆ ਵੀ ਜਿਹੜਾ 14 ਲੋਕਾਂ ਵਿੱਚ ਵਸਿਆ ਹੈ, ਜਿਹੜਾ ਤੇਰੇ ਰੋਮ ਰੋਮ ਵਿੱਚ ਹੈ, ਜਿਹੜਾ ਜ਼ਰੇ ਜ਼ਰੇ ਵਿੱਚ ਹੈ, ਉਸ ਰੱਬ ਦਾ ਧਿਆਨ ਧਾਰ। ਆਖਿਆ ਸੱਤ ਤੇ ਸੰਤੋਖ ਨੂੰ ਜੀਵਨ ਵਿੱਚ ਧਾਰਨ ਕਰ। ਸੱਤ ਸੰਤੋਖ ਕਾ ਧਰੋ ਧਿਆਨ, ਕਥਨੀ ਕਥੀਐ ਬ੍ਰਹਮ ਗਿਆਨ। ਤੇ ਆਪਣੀ ਕਥਨੀ ਦੇ ਵਿੱਚ ਉਸ ਬ੍ਰਹਮ ਦੇ ਗਿਆਨ ਨੂੰ ਲੈ ਕੇ ਆ, ਰੱਬ ਦੇ ਗਿਆਨ ਨੂੰ ਲੈ ਕੇ ਆ। ਅੱਗੇ ਅਖੀਰਲਾ ਬਚਨ ਹੈ, ਇਹਨੂੰ ਕਿਹਾ ਜਾਂਦਾ ਜੀ ਪੁੰਨਿਆ। ਹੁਣ ਇਹ ਵੀ ਬੜੀ ਵਿਚਾਰ ਹੈ ਵੀ ਪੁੰਨਿਆ ਦੇ ਉੱਤੇ ਜਾਣਾ ਹੈ, ਪੂਰਨਿਮਾ ਦੇ ਉੱਤੇ ਜਾਣਾ ਹੈ। ਬਾਬਿਆ ਜੀ ਨੇ ਬਖਸ਼ਿਸ਼ ਕੀਤੀ, ਆਖਿਆ ਪੁੰਨਿਓ। ਪੁੰਨਿਆ ਦਾ ਅਰਥ ਕੀ ਹੈ? ਪੂਰਨਮਾਸੀ, ਪੁੰਨਿਆ ਜਿਹਨੂੰ ਆਪਾਂ ਕਹਿੰਦੇ ਹਾਂ, ਵੀ ਉਹ ਥਿੱਤ ਜਦੋਂ ਚੰਦ ਮੁਕੰਮਲ ਹੋ ਜਾਂਦਾ ਉਹਨੂੰ ਪੁੰਨਿਆ ਕਿਹਾ ਜਾਂਦਾ। ਤੋ ਬਾਬਾ ਜੀ ਨੇ ਕਿਹਾ ਪੁੰਨਿਓ ਪੂਰਾ ਚੰਦ ਆਕਾਸ਼, ਵੀ ਜਦੋਂ ਚੰਦ ਪੂਰਾ ਆਕਾਸ਼ ਦੇ ਵਿੱਚ ਹੁੰਦਾ ਹੈ ਨਾ, ਉਹਨੂੰ ਆਪਾਂ ਕਹਿੰਦੇ ਜੀ ਇਹ ਪੁੰਨਿਆ ਹੈ। ਤੋ ਮਹਾਰਾਜ ਨੇ ਆਖਿਆ ਵੀ ਖਿਆਲ ਕਰੋ ਭਾਈ, ਜਿਹੜਾ ਅਕਾਲ ਪੁਰਖ ਹੈ ਉਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮੌਜੂਦ ਹੈ। ਅਸਲ ਵਿੱਚ ਉਹ ਜਿਹੜਾ ਚੰਦ ਹੈ ਉਹ ਰੱਬ ਆਪ ਹੀ ਹੈ, ਜਿਹੜਾ ਸਦਾ ਪੂਰਾ ਹੈ, ਸਦਾ ਹੀ ਪੂਰਾ। ਚੰਦਰਮਾ ਘਟਿਆ ਵੀ ਤੇ ਚੰਦਰਮਾ ਵਧਿਆ ਵੀ, ਜਦੋਂ ਮੱਸਿਆ ਦੀ ਕਾਲੀ ਰਾਤ ਆਈ ਤੇ ਚੰਦਰਮਾ ਦਿਸਣੋਂ ਵੀ ਹਟ ਗਿਆ, ਕਦੀ ਵੱਧ ਗਿਆ, ਕਦੀ ਘਟ ਗਿਆ, ਕਦੀ ਅੱਧਾ ਹੋ ਗਿਆ, ਕਦੀ ਪੂਰਾ ਹੋ ਗਿਆ। ਬਾਬਾ ਜੀ ਨੇ ਆਖਿਆ ਇੱਥੇ ਪੂਰਾ ਕੇਵਲ ਰੱਬ ਪਰਮੇਸ਼ਰ ਆਪ ਹੈ। ਤੋ ਸਾਡੇ ਲਈ ਪੁੰਨਿਆ ਕਿਹੜੀ ਹੈ? ਉਸ ਰੱਬ ਨਾਲ ਜੁੜਨਾ ਜਿਹੜਾ ਆਪ ਪੂਰਾ ਹੈ, ਜਿਹਦਾ ਸਭ ਕੁਝ ਕੀਤਾ ਹੋਇਆ ਪੂਰਾ ਹੈ। ਪੁੰਨਿਓ ਪੂਰਾ ਚੰਦ ਆਕਾਸ਼, ਪਸਰੈ ਕਲਾ, ਜਿਹਦੀ ਕਲਾ ਸਾਰੇ ਪਾਸੇ ਪਸਰੀ ਹੋਈ, ਸਹਿਜ ਪ੍ਰਕਾਸ਼। ਤੋ ਮਹਾਰਾਜ ਨੇ ਆਖਿਆ ਜਿਹੜਾ ਜਿਹਦੀ ਸਮਝ ਲੱਗ ਜਾਵੇ ਨਾ, ਤੇ ਬੰਦੇ ਦੇ ਅੰਦਰ ਵੀ ਸਹਿਜ ਦਾ ਪ੍ਰਕਾਸ਼ ਹੋ ਜਾਂਦਾ, ਟਿਕਾ ਆ ਜਾਂਦਾ। ਪੁੰਨਿਓ ਪੂਰਾ ਚੰਦ ਆਕਾਸ਼, ਪਸਰੈ ਕਲਾ, ਸਹਿਜ ਪ੍ਰਕਾਸ਼। ਬਾਬਾ ਜੀ ਨੇ ਕਿਹਾ ਆਦ ਅੰਤ ਮੱਧ ਹੋਏ ਰਹਿਆ ਥੀਰ। ਆਖਿਆ ਜਿਹੜਾ ਆਦ ਵਿੱਚ, ਅੰਤ ਵਿੱਚ, ਅਖੀਰ ਤੱਕ ਤੇ ਮੱਧ ਵਿੱਚ ਵੀ ਜਿਹੜਾ ਪੂਰਾ ਹੈ। ਅੱਛਾ, ਇਸ ਪੰਕਤੀ ਨੂੰ ਸਮਝਣਾ ਹੋਵੇ ਨਾ, ਤੇ ਇੱਕ ਸਤਿਗੁਰ ਦਾ ਜੈਤ ਸ੍ਰੀ ਕੀ ਵਾਰ ਦੇ ਵਿੱਚ ਸਲੋਕ ਆਉਂਦਾ, ਜਿਹਨੂੰ ਆਮ ਤੌਰ ਉੱਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਮੱਧ ਨਾਲ ਜੋੜ ਦਿੰਦੇ। ਉੱਥੇ ਮਹਾਰਾਜ ਨੇ ਆਖਿਆ ਆਦ ਪੂਰਨ, ਮੱਧ ਪੂਰਨ, ਮਤਲਬ ਪੁੰਨਿਆ ਕਿਹਨੂੰ ਕਿਹਾ ਗਿਆ? ਵੀ ਜਦੋਂ ਚੰਦਰਮਾ ਪੂਰਾ ਹੈ। ਆਖਿਆ ਨਹੀਂ ਭਾਈ, ਚੰਦਰਮਾ ਪੂਰਾ ਨਹੀਂ, ਪੂਰਾ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ, ਪੂਰਾ ਕੇਵਲ ਪਰਮੇਸ਼ਰ ਹੈ। ਆਦ ਪੂਰਨ, ਮੱਧ ਪੂਰਨ, ਮੱਧ ਦਾ ਮਤਲਬ ਹੁਣ ਵੀ ਪੂਰਾ, ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਆ, ਜਿਹੜਾ ਅਖੀਰ ਤੱਕ ਕੀ ਹੈ? ਪੂਰਾ ਹੈ। ਸਿਮਰੰਤ ਸੰਤ ਸਰਬਤਰ ਰਮਣੰਗ, ਜਿਹੜੇ ਰੱਬ ਦੇ ਪਿਆਰੇ ਨੇ ਉਹ ਉਸ ਸਰਬਤਰ ਸਾਰਿਆਂ ਦੇ ਵਿੱਚ ਰਮੇ ਹੋਏ ਰੱਬ ਨੂੰ ਜਿਹੜਾ ਪੂਰਾ ਹੈ ਉਹਨੂੰ ਚੇਤੇ ਕਰਦੇ ਨੇ। ਸਿਮਰੰਤ ਸੰਤ ਸਰਬਤਰ ਰਮਣੰਗ, ਨਾਨਕ ਅਗ ਨਾਸ਼ਨ ਜਗਦੀਸ਼ਰਾ। ਜਿਹੜਾ ਲੋਕਾਂ ਦੇ ਪਾਪ, ਚੰਦਰਮਾ ਨੇ ਸਾਡੇ ਪਾਪ ਨਹੀਂ ਕੱਟਣੇ, ਭਾਵੇਂ ਉਹ ਪੂਰਾ ਹੋਵੇ ਤੇ ਭਾਵੇਂ ਅਧੂਰਾ ਹੋਵੇ। ਇਕਾਦਸ਼ੀ ਦੇ ਵਰਤਾਂ ਨੇ ਸਾਡੇ ਪਾਪ ਨਹੀਂ ਕੱਟਣੇ, ਦਸਵੀਂ ਦੇ ਇਸ਼ਨਾਨ ਨੇ ਸਾਡਾ ਕਲਿਆਣ ਨਹੀਂ ਕਰਨਾ, ਕੋਈ ਵਰਤ ਰੱਖਿਆ ਸਾਡਾ ਕਲਿਆਣ ਨਹੀਂ ਆਉਣਾ। ਮਹਾਰਾਜ ਨੇ ਆਖਿਆ ਕਿਸੇ ਪੁੰਨਿਆ ਦੇ ਉੱਤੇ ਜਾ ਕੇ ਨਾਤਿਆਂ ਤੁਹਾਡਾ ਕਲਿਆਣ ਨਹੀਂ ਹੋਣਾ। ਕਲਿਆਣ ਹੋਵੇਗਾ ਜਿੱਦਣ ਤੁਹਾਨੂੰ ਇਸ ਗੱਲ ਦੀ ਸਮਝ ਲੱਗੇਗੀ, ਜਿੱਦਣ ਤੁਸੀਂ ਅਸਮਾਨ ਦੇ ਪੂਰੇ ਚੰਦ ਵੱਲ ਨਹੀਂ ਵੇਖੋਗੇ, ਜਿੱਦਣ ਉਸ ਵਾਹਿਗੁਰੂ ਵੱਲ ਵੇਖੋਗੇ ਜਿਹੜਾ ਪੂਰਾ ਹੈ ਤੇ ਤੁਹਾਡੇ ਅੰਦਰ ਹੀ ਹੈ। ਪੁੰਨਿਓ ਪੂਰਾ ਚੰਦ ਆਕਾਸ਼, ਪਸਰੈ ਕਲਾ, ਜਿਹਦੀ ਕਲਾ ਸਾਰੇ ਬੰਨੇ ਪਸਰੀ ਹੋਈ ਹੈ, ਸਹਿਜ ਪ੍ਰਕਾਸ਼, ਆਦ ਅੰਤ ਮੱਧ ਹੋਏ ਰਹੇ ਆ ਥੀਰ। ਬਾਬਾ ਜੀ ਨੇ ਆਖਿਆ ਜਿਹੜਾ ਥੀਰ ਹੈ, ਥੀਰ ਦਾ ਮਤਲਬ ਹੁੰਦਾ ਕਾਇਮ, ਜਿਹੜਾ ਸ਼ੁਰੂ ਤੋਂ ਲੈ ਕੇ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹੋ ਸਲੋਕ ਤੁਸੀਂ ਸੁਖਮਣੀ ਸਾਹਿਬ ਜੀ ਪੜ੍ਹ ਦਿਓ। ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਆਦਿ ਅੰਤ ਮੱਧ ਹੋਏ ਰਹਿਆ ਥੀਰ, ਸੁੱਖ ਸਾਗਰ ਮੈਂ ਰਮੈ ਕਬੀਰ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਭਾਈ ਮੈਂ ਤੇ ਸੁੱਖਾਂ ਦੇ ਸਮੁੰਦਰ ਰੱਬ ਦੇ ਵਿੱਚ ਟਿਕਿਆ ਹੋਇਆ। ਉਹ ਵਾਹਿਗੁਰੂ ਜਿਹੜਾ ਸਦੀਪ ਪੂਰਾ ਹੈ। ਤੋ ਇਹਨਾਂ ਜਿਹੜੀਆਂ ਇਹ 15 ਥਿੱਤਾਂ ਦੀ ਗੱਲ ਆਪਾਂ ਵਿਚਾਰੀ ਹੈ ਵੀ ਪਹਿਲੀ ਥਿੱਤ ਤੋਂ ਸ਼ੁਰੂ ਕਰਕੇ ਗੱਲ ਜਿਹੜੀ ਹੈ ਪੁੰਨਿਆ ਤੱਕ ਪਹੁੰਚੀ। ਤੋ ਵੇਖੋ ਇਕੱਲੇ ਇਕੱਲੇ ਉਪਦੇਸ਼ ਬਾਬੇ ਨੇ ਦਿੱਤੇ ਨੇ, ਏਕਮ ਬਾਰੇ ਦਿੱਤਾ, ਫਿਰ ਦੂਜੀ ਥਿੱਤ ਬਾਰੇ, ਤੀਜੀ ਥਿੱਤ ਬਾਰੇ, ਚੌਥੀ ਬਾਰੇ, ਇੱਦਾਂ ਕਰਦਿਆਂ ਕਰਦਿਆਂ ਪੁੰਨਿਆ ਤੱਕ ਮਹਾਰਾਜ ਨੇ ਉਪਦੇਸ਼ ਦਿੱਤਾ। ਪਰ ਕਿਸੇ ਵੀ ਐਸੇ ਉਪਦੇਸ਼ ਦਾ ਆਪਾਂ ਬਾਣੀ ਵਿੱਚੋਂ ਜ਼ਿਕਰ ਨਹੀਂ ਪੜ੍ਹਦੇ ਵੀ ਬਾਬੇ ਨੇ ਆਖਿਆ ਹੋਵੇ ਵੀ ਜਿੱਦਣ ਏਕਾਦਸ਼ੀ ਹੋਊਗੀ ਉਦਣ ਤੂੰ ਆਹ ਕੰਮ ਕਰੀ, ਜਿੱਦਣ ਪੁੰਨਿਆ ਹੋਵੇਗੀ ਉਦਣ ਤੂੰ ਕਿਸੇ ਖਾਸ ਗੁਰਦੁਆਰੇ ਵਿੱਚ ਜਾਂ ਖਾਸ ਧਰਮ ਮੰਦਰ ਵਿੱਚ ਜਾ ਕੇ ਕੋਈ ਪੂਜਾ ਪਾਠ ਕਰੀ, ਜਿੱਦਣ ਦਸਮੀ ਹੋਵੇਗੀ ਉਦਣ ਫਲਾਨੀ ਜਗ੍ਹਾ ਤੇ ਜਾ ਕੇ ਇਸ਼ਨਾਨ ਕਰੀ। ਨਹੀਂ, ਸਾਰੀਆਂ ਵਿਚਾਰਾਂ ਵਿੱਚ ਬਾਬੇ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਅੰਦਰ ਜਾਣਨ ਦੀ ਗੱਲ ਕੀਤੀ ਹੈ। ਤੇ ਜਦੋਂ ਪੁੰਨਿਆ ਦੀ ਵੀ ਗੱਲ ਆਈ ਜਿਹੜੀ ਆਪਾਂ ਅਖੀਰਲਾ ਵਿਚਾਰਿਆ ਹੈ, ਇਹਦੇ ਵਿੱਚ ਵੀ ਬਾਬੇ ਨੇ ਗੱਲ ਇਹੋ ਹੀ ਕੀਤੀ ਹੈ ਵੀ ਭਾਈ ਪੁੰਨਿਆ ਤੁਸੀਂ ਕਹਿੰਦੇ ਜੋ ਪੂਰਾ ਚੰਦਰਮਾ ਪੂਰਨਮਾਸੀ ਪੂਰਾ ਤੇ ਰੱਬ ਹੀ ਹੈ, ਹੋਰ ਕੋਈ ਚੀਜ਼ ਜਿਹੜੀ ਹੈ ਉਹ ਦੁਨੀਆਂ ਉੱਤੇ ਪੂਰੀ ਨਹੀਂ ਹੈ। ਤੋ ਸਾਨੂੰ ਵੀ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਬਾਹਰ ਨਿਕਲਣ ਦੀ ਲੋੜ ਹੈ। ਪੁੰਨਿਆ ਮੱਸਿਆ ਸੰਗਰਾਂਦਾ ਹੋਰ ਜਿਹੜੀਆਂ ਚੀਜ਼ਾਂ ਸਾਡੇ ਵਿੱਚ ਪਈਆਂ ਹੋਈਆਂ ਨੇ ਤੇ ਹਰ ਰੋਜ਼ ਸੰਗਤ ਕਰਨ ਦੀ ਲੋੜ ਹੈ। ਤੋ ਕੱਲ੍ਹ ਨੂੰ ਜਿਹੜੀ ਵਿਚਾਰ ਆਰੰਭ ਹੋਣੀ ਹੈ ਜੀ ਉਹ 7 ਵਾਰਾਂ ਦੀ ਹੈ। ਉਹਦੇ ਵਿੱਚ ਬਾਬਾ ਜੀ ਨੇ ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਦਾ ਜਿਹੜਾ ਉਪਦੇਸ਼ ਹੈ ਉਹ ਦਿੱਤਾ ਹੈ। ਤੋ ਇੱਦਾਂ ਹੀ 12ਵਾਂ ਮਾਝ ਵੀ ਆਪਾਂ ਪੜ੍ਹਦੇ ਹਾਂ ਜਿਹਦੇ ਵਿੱਚ ਬਾਬੇ ਨੇ ਚੇਤ, ਵਿਸਾਖ ਜਾਂ ਇਹਨਾਂ ਮਹੀਨਿਆਂ ਦੀ ਗੱਲ ਕੀਤੀ ਹੈ। ਤੋ ਗੁਰੂ ਕਿਰਪਾ ਕਰੇ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਭੁੱਲਾ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਦਾ, ਜਿਹਨਾਂ ਨੇ ਬਾਣੀ ਦੀ ਸ਼ਬਦ ਦੀ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਤੇ ਕੁਛ ਨੁਕਤੇ ਜਿਹੜੇ ਨੇ ਜੀਵਨ ਦੇ ਉਹ ਸਾਡੇ ਨਾਲ ਸਾਂਝੇ ਕੀਤੇ। ਵਹਿਮ ਭਰਮ ਭੁਲੇਖੇ ਤਾਂ ਅਸੀਂ ਪਾ ਲਏ ਨੇ, ਖਿਮਾ ਕਰਨਾ। ਅਸੀਂ ਕਈ ਵਾਰ ਗੱਲਾਂ ਕਰਦੇ ਹਾਂ ਭਈ ਜਿਹੜੀਆਂ ਮੈਨ ਮੇਡ ਚੀਜ਼ਾਂ ਨੇ ਨਾ, ਅਸੀਂ ਉਹਨਾਂ ਨੂੰ ਜ਼ਿਆਦਾ ਉਹਨਾਂ ਨਾਲ ਪ੍ਰਭਾਵਿਤ ਹੈ। ਜੋ ਕੋਈ ਮਨੁੱਖ ਸਾਨੂੰ ਕਹਿੰਦਾ ਅਸੀਂ ਉਹਨੂੰ ਅਪਣਾਉਣ ਦਾ ਯਤਨ ਕਰਦੇ ਹਾਂ, ਪਰ ਜੋ ਗੁਰੂ ਕਹਿੰਦਾ ਨਾ ਉਹਨੂੰ ਅਸੀਂ ਗੋਲਿਆਂ ਕਰਦੇ, ਉਹਨੂੰ ਅਸੀਂ ਅਣਗਹਿਲਿਆ ਕਰਦੇ, ਉਹਨੂੰ ਸਮਝਦੇ ਨਹੀਂ। ਹੁਣ ਜਿਹੜੀਆਂ ਗੱਲਾਂ ਭਾਈ ਸਾਹਿਬ ਨੇ ਸਾਂਝੀਆਂ ਕੀਤੀਆਂ ਇਹਨਾਂ ਵਿੱਚੋਂ ਸਾਨੂੰ ਵੀ ਇਸ ਗੱਲ ਦੀ ਸਮਝ ਲੱਗ ਜਾਣੀ ਚਾਹੀਦੀ ਹੈ, ਕਿਉਂਕਿ ਆਪਾਂ ਕੁਛ ਦਿਨ ਮਿੱਥ ਲੈ ਨੇ। ਇਹ ਮਿੱਥੇ ਵੀ ਕੁਛ ਕਾਰਨ ਸੀ ਪਹਿਲੇ ਸਮਿਆਂ ਦੇ ਵਿੱਚ ਪੂਰਨਮਾਸ਼ੀ ਜਾਂ ਸੰਗਰਾਂਦ ਦੇ ਦਿਹਾੜੇ ਨੂੰ, ਕਿਉਂਕਿ ਗੁਰਦੁਆਰਾ ਸਾਹਿਬ ਬਹੁਤ ਘੱਟ ਸੀ, ਦੂਰੋਂ ਦੂਰੋਂ ਲੋਕ ਆਉਂਦੇ ਸੀ, ਦਿਹਾੜੇ ਇੱਕ ਮਿੱਥ ਲਏ ਹੁੰਦੇ ਸੀ ਕਿ ਇਹਨਾਂ ਦਿਹਾੜਿਆਂ 'ਤੇ ਆਪਾਂ ਨੇ ਗੁਰੂ ਦੀ ਘਰ ਜਾ ਕੇ ਗੁਰੂ ਦੀ ਵਿਚਾਰ ਕਰਨੀ ਹੈ ਅਤੇ ਬੈਠਣਾ। ਅੱਜ ਤਾਂ ਮਹਾਰਾਜ ਦੀ ਕਿਰਪਾ ਤੁਹਾਡੇ 'ਤੇ ਗੁਰਮ ਪਿਆਰੋ, ਹਰ ਰੋਜ਼ ਕੀਰਤਨ ਕਥਾ ਹੋ ਰਹੀ ਹੈ। ਇਸੇ ਤਰ੍ਹਾਂ ਜਿਹੜਾ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਦੀ ਗੱਲ ਕੀਤੀ ਹੈ, ਉਹ ਤਾਂ ਸਦਾ ਹੀ ਪੂਰਾ ਪੂਰਾ ਪ੍ਰਭ ਰਾਧਿਆ ਪੂਰਾ ਜਗ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ। ਪੂਰੇ ਗੁਣ ਕੀ ਆ? ਉਹਦੇ ਗੁਣ ਨੇ, ਉਹਦੀ ਅਰਾਧਨਾ ਕੀ ਆ? ਗੁਣ ਪੈਦਾ ਕਰਨੇ ਆਪਣੇ ਅੰਦਰ। ਅਤੇ ਜੇ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਧਾਰਮਿਕ ਕਰਮ ਅਸੀਂ ਕਰੀਏ, ਪਰ ਜਿਹੜੇ ਸਾਡੇ ਔਗਣ ਨੇ ਅੰਦਰ, ਉਹ ਸਾਡੇ ਦਾ ਛੁਟਕਾਰਾ ਹੀ ਨਾ ਕਰਨ। ਇਸੇ ਕਰਕੇ ਪਾਤਸ਼ਾਹ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਪਿਆੰਗਮ ਸਾਧੇ, ਪੰਜ ਜਨਾ ਸੋ ਸੰਗ ਨੇ ਛੁਟਕੇ, ਅਧ ਕਹੋਂ ਬੁੱਧ ਵਾਧੇ ਪਿਆਰੇ, ਇਨ ਬਿਦ ਮਿਲਣਾ ਜਾਏ ਮੈਂ ਕੀਏ ਕਰਮਾਂ ਨੇ ਕਾ। ਬੜੇ ਕਰਮ ਕਰ ਲਏ ਅਤੇ ਜਿਹੜੇ ਅੱਗੇ ਕਰਮ ਕੀਤੇ ਆ ਉਹਨਾਂ ਦੀ ਵੀ ਪੂਰੀ ਡਿਟੇਲ ਇੱਕ ਸ਼ਬਦ ਦਿੱਤੀ ਵੀ ਕਿਹੜਾ ਕਿਹੜਾ ਮੋਹਣ ਪਿਓ, ਕਿਰਪਾ ਤੀਰਿਓ, ਨਗਰ ਫਿਰਿਓ, ਬਦਮਾਹੀ, ਬੜੀਆਂ ਚੀਜ਼ਾਂ ਨੇ। ਪਰ ਇਹ ਤਾਂ ਪਤਾ ਲੱਗਣਾ ਜੇ ਅਸੀਂ ਪਹਿਲੀ ਗੱਲ 'ਤੇ ਆਪਾਂ ਸੁਣਾਂਗੇ, ਅਤੇ ਦੂਸਰੀ ਗੱਲ ਜੇ ਸੁਣਨ ਨਾਲ ਨਾਲ ਅਸੀਂ ਬਾਣੀ ਪੜ੍ਹਾਂਗੇ ਤਾਂ, ਕਿਉਂਕਿ ਬਾਣੀ ਪੜ੍ਹਾਂਗੇ ਬਹੁਤ ਖੁਲਾਸੇ ਹੋਣਗੇ। ਗੁਰੂ ਕਿਰਪਾ ਕਰੇ ਇਸ ਚੀਜ਼ ਵੱਲੋਂ ਜੇ ਅਵੇਸਲੇ ਹਾਂ, ਕੋਸ਼ਿਸ਼ ਕਰੋ ਹਰ ਇੱਕ ਘਰ ਵਿੱਚ ਪੋਥੀਆਂ ਹੋਣ, ਹਰ ਇੱਕ ਘਰ ਵਿੱਚ ਤੁਹਾਡਾ ਇਹ ਮਨ ਬਣ ਜਾਏ ਜਿਵੇਂ ਇਸਲਾਮ ਮਤ ਦੇ ਵਿੱਚ 5 ਨਮਾਜ਼ਾਂ ਨੇ ਨਾ, ਉਹ ਜਿੱਥੇ ਵੀ ਹੁੰਦੇ ਆ ਗੁਰਮੁਖ ਪਿਆਰਿਓ। ਮੈਨੂੰ ਆਪਣੀ ਗੱਲ ਚੇਤੇ ਆ ਕਿ ਮੈਂ ਪਾਕਿਸਤਾਨ ਲਾਹੌਰ ਤੋਂ ਕਰਤਾਰਪੁਰ ਨੂੰ ਜਾ ਰਹੇ ਸੀ ਅਸੀਂ ਕਾਰ ਦੇ ਵਿੱਚ, ਅਤੇ ਮੁਸਲਮਾਨ ਡਰਾਈਵਰ ਸੀ। ਜਦੋਂ ਵੀ ਸਮਾਂ ਬਣਿਆ ਰਸਤੇ 'ਚ ਗੁਰਮੁਖ ਪਿਆਰਿਓ ਨੇ ਰੋਕ ਕੇ ਆਪਣੀ ਨਮਾਜ਼ ਪੜ੍ਹੀ ਆ, ਆਪਣੀ ਨਮਾਜ਼ ਪੜ੍ਹੀ ਆ। ਪਰ ਸਾਨੂੰ ਵੀ ਇਹ ਹੋਣਾ ਚਾਹੀਦਾ ਵੀ ਚਲੋ ਸਾਨੂੰ ਇਹ ਚੀਜ਼ਾਂ ਦੀ ਤੇ ਚਲੋ ਨਹੀਂ ਆਪਾਂ ਉਹਨਾਂ ਦਾ ਧਰਮ ਹੈ, ਪਰ ਸਾਨੂੰ ਇਹ ਆ ਵੀ ਭਾਈ ਤੂੰ ਇੱਕ ਵਾਰ ਗੁਰੂ ਦੇ ਨਾਲ ਗੱਲ ਜ਼ਰੂਰ ਕਰਨੀ, ਗੁਰੂ ਦੇ ਦਰਸ਼ਨ ਜ਼ਰੂਰ ਕਰਨੇ, ਅਤੇ ਦਰਸ਼ਨ ਇਹ ਨਹੀਂ ਆ ਕਿ ਸਤਿਗੁਰੂ ਸਭ ਕੋਲ ਲੋਚਦਾ ਜੇਤਾ ਜਗ ਸੰਸਾਰ ਡਿੱਠਿਆ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੇ ਵਿਚਾਰ, ਸ਼ਬਦ ਨਾ ਜੋੜਨਾ, ਇਹ ਦਰਸ਼ਨ ਨੇ। ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ ਬਖਸ਼ਣ। ਸੋ ਆਓ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਦੇ ਜਥੇ ਪਾਸੋਂ ਸਰਵੰਗ ਕੀਰਤਨ, ਉਸ ਤੋਂ ਬਾਅਦ ਢਾਡੀ ਜਥਾ, ਫਿਰ ਬੀਬੀਆਂ ਦਾ ਸਤਸੰਗ ਹੈ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਤੋ ਕੱਲ੍ਹ ਤੋਂ ਸੰਥਿਆ ਦੀਆਂ ਕਲਾਸਾਂ ਆਰੰਭ ਹੋ ਰਹੀਆਂ ਨੇ। 7 to 8 ਦਾ ਟਾਈਮ ਹੈ ਸ਼ਾਮ ਦਾ, ਅਤੇ 13 ਤਰੀਕ ਨੂੰ ਅਮਰ ਸੰਚਾਰ ਨੇ 9:30 ਸਵੇਰੇ। ਆਓ ਸਰਵੰਗ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਵਨ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ, ਸਾਰੇ ਗੁਰ ਸੰਗਤ ਧੰਤਾ ਦੇ ਯੋਗ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਆਪ ਗੁਰ ਸੰਗਤਾਂ ਨੇ ਲਾਹੀ ਬਾਣੀ ਦੇ ਕੀਰਤਨ ਸਰਵਣ ਕਰੇ ਹੈ। ਕੁਝ ਸਮਾਂ ਅਸੀਂ ਆਪ ਗੁਰ ਸੰਗਤਾਂ ਦੇ ਦਰਸ਼ਨ ਕਰਨੇ ਆ ਢਾਡੀ ਵਾਰਾਂ ਗੁਰ ਇਤਿਹਾਸ ਰਾਹੀਂ। ਤਵੱਜੋ ਦਿਓ, ਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਤੇ ਗੁਰੂ ਸਾਹਿਬ ਤੁਹਾਡੀਆਂ ਸਭਾਵਾਂ ਤੇ ਭਟਾਵਾਂ ਮਨਜ਼ੂਰ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ। ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਜੋ ਉਪਰਾਲੇ ਕੀਤੇ ਜਾ ਰਹੇ ਹੈ, ਗਿਆਨੀ ਵੀ ਬੇਨਤੀ ਕਰਕੇ ਗਏ, ਅਸੀਂ ਵੀ ਕੁਝ ਬੇਨਤੀਆਂ ਕਰਨੀ ਚਾਹੁੰਦੇ ਹਾਂ ਵੀ ਸੰਥਿਆ ਕਲਾਸ 1 ਸਤੰਬਰ ਸ਼ਾਮ 7 ਤੋਂ 8 ਵਜੇ ਤੱਕ ਹੁੰਦੀ ਹੈ। ਅੰਮ੍ਰਿਤ ਸੰਚਾਰ ਜੋ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਇਸ ਪਾਵਨ ਸਥਾਨ ਤੇ ਹੋਵੇਗਾ। ਸੋ ਸਾਡੀ ਅਪੀਲ ਹੈ, ਬੇਨਤੀ ਹੈ ਗੁਰਸੰਗਤਾਂ ਦੇ ਨਾਨਕ ਨਾਮ ਲੇਵਾ ਗੁਰਸੰਗਤਾਂ ਦੇ ਚਾਨਣ ਦੇ ਵਿੱਚ, ਜਿਨ੍ਹਾਂ ਨੇ ਹਜੇ ਖੰਡੇ ਬਾਟੇ ਦੀ ਪਹੁਲ ਨਹੀਂ ਛਕੇ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਬੱਚੀਆਂ ਨਹੀਂ ਬਣੇ, ਉਹਨਾਂ ਨੂੰ ਹਾਰਦਿਕ ਬੇਨਤੀ ਹੈ ਕਿ 13 ਸਤੰਬਰ ਦਿਨ ਐਤਵਾਰ ਨੂੰ 9:30 ਤੋਂ ਪਹਿਲਾਂ ਪਹੁੰਚ ਦੀ ਕਿਰਪਾਲਤਾ ਕਰਿਓ। ਔਰ 5 ਪਿਆਰਿਆਂ ਵਾਸ ਪਾਸੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਹ ਖੰਡੇ ਬਾਟੇ ਦੀ ਪਹੁਲ ਪ੍ਰਾਪਤ ਕਰਿਓ। ਦਸਤਾਰ ਸਿਖਲਾਈ ਕੈਂਪ ਹਰੇਕ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਹੁੰਦਾ ਹੈ। ਇਹ ਬੇਨਤੀਆਂ ਹਨ ਪ੍ਰਵਾਨ ਕਰਨੀਆਂ। ਵੀਰਾਂ ਨੇ ਕਾਵਿ ਰਚਨਾ ਬੋਲੀ ਹੈ ਕਿ ਮੈਂ ਆਪਣੇ ਗੁਰਾਂ ਨੂੰ ਹਮੇਸ਼ਾ ਹੀ ਉੱਠਦਾ ਬੈਠਦਾ ਧਿਆਵਾਂ ਔਰ ਉਹਨਾਂ ਦੇ ਚਰਨਾਂ 'ਚ ਪ੍ਰਣਾਮ ਕਰਾਂ, ਸੀਸ ਨਵਾਵਾਂ। ਗੁਰੂ ਸਾਹਿਬ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਹੈ। ਸਾਰੇ ਜਾਪ ਤੋਂ ਗੁਰੂ ਦੀ ਯਾਦ ਵੱਡੀ, ਦਇਆ ਵੱਡੀ ਹੈ, ਪਰ ਉਪਕਾਰ ਨਾਲੋਂ, ਭਾਵੇਂ ਕਿਤਨੇ ਵੇਦ ਗ੍ਰੰਥ ਪੜ੍ਹੀਏ, ਅਮਲ ਵੱਡਾ ਹੈ ਸੋਚ ਵਿਚਾਰ ਨਾਲੋਂ। ਵਿੱਚ ਆ ਗਏ ਨੇ ਸਤਿਕਾਰ ਸਾਰੇ,

ਵਚਨ ਮੰਨਣਾ ਵੱਡਾ ਸਤਿਕਾਰ ਨਾਲੋਂ। ਐਦੂ ਹੋਰ ਨੀ ਆਨੰਦ ਦਰਬਾਰ ਸਿੰਘਾ ਇੰਤਜ਼ਾਰ ਮੈਂ ਆਨੰਦ ਦੀਦਾਰ ਨਾਲੋਂ। ਦੇਖੋ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਬਚਨ ਪਾਲਿਆ ਏ ਤੇ ਮੰਨਿਆ, ਗੁਰਬਾਣੀ ਕਹਿੰਦੀ ਸੁਣਿਆ ਮੰਨਿਆ ਮਨ ਕੀਤਾ ਭਾਓ। ਮਾਫ ਕਰਿਓ, ਤੁਸੀਂ ਸਾਰੇ ਭਜਨੀਕ ਪੁਰਸ਼ ਬੈਠੇ ਹੈ, ਕਈ ਗੁਰੂ ਦੇ ਬਚਨ ਨੂੰ ਅਣਗੌਲਿਆ ਕਰ ਦਿੰਦੇ ਆ ਵੀ ਗੁਰੂ ਨੇ ਕਿਹਾ, ਬਚਨ ਤਾਂ ਕਿਹਾ ਹੈ, ਕੀਤਾ ਤਾਂ ਹੈ, ਵੀ ਇਹ ਚੰਗਾ ਕੀਤਾ ਤਾਂ ਮੇਰੇ ਵਾਸਤੇ, ਜੇ ਕੋਈ ਕਿਸੇ ਦੇ ਬਾਰੇ ਕਿਹਾ ਤਾਂ ਉਹਦੇ ਵਾਸਤੇ ਆ ਤੇ ਉਹਦੇ ਵਾਸਤੇ ਆ, ਇਹ ਉਹਨੇ ਅਮਲ ਕਰਨਾ, ਇਹ ਉਹਨੇ ਮੰਨਣਾ, ਇਹ ਉਹਨੇ ਸੁਣਿਆ ਹੈ। ਗੁਰੂ ਦਾ ਉਪਦੇਸ਼ ਤਾਂ ਸਾਰਿਆਂ ਵਾਸਤੇ ਹੀ ਹੁੰਦਾ ਹੈ। ਜਿਹੜਾ ਸਿੱਖ ਗੁਰੂ ਸਾਹਿਬ ਦੇ ਬਚਨਾਂ ਦੀ ਕਮਾਈ ਕਰਦਾ ਹੈ, ਪਕੜ ਕੇ ਹਿਰਦੇ ਵਿੱਚ ਵਸਾਉਂਦਾ ਹੈ, ਤੇ ਇਹੀ ਸਾਡੀ ਅਸਲੀ ਕਮਾਈ ਹੈ ਵੀ ਗੁਰੂ ਦੇ ਦੱਸੇ ਹੋਏ ਪਾਏ ਹੋਏ ਪੂਰਨਿਆਂ ਤੇ ਅਸੀਂ ਚੱਲਣਾ ਤੇ ਤੁਰਨਾ। ਦੇਖੋ ਅਸੀਂ ਜੇ ਕਿਸੇ ਦਾ ਭਲਾ ਕਰਦੇ ਹਾਂ ਉਹ ਉਪਕਾਰ ਹੈ, ਤੇ ਗੁਰੂ ਸਾਹਿਬ ਸਾਡੇ ਸਾਰਿਆਂ ਤੇ ਪਰ ਉਪਕਾਰ ਕਰਦੇ ਆ, ਪਰ ਉਪਕਾਰ ਹੀ ਹੈ, ਸਾਨੂੰ ਮਨੁੱਖਾਂ ਤੇ ਹੀ ਬਖਸ਼ਿਸ਼ ਕੀਤੀ ਹੈ, ਅਸੀਂ ਮਾਤ ਲੋਕ ਤੇ ਆਏ ਹਾਂ, ਪਤਾ ਨਹੀਂ ਕਿੰਨੀ ਵਾਰੀ ਜਨਮ ਲਿਆ ਹੋਊ, ਕਿੰਨੀ ਵਾਰੀ ਇਸ ਮਾਤ ਲੋਕ ਤੋਂ ਗਏ ਹੋਵਾਂਗੇ, ਹੁਣ ਮਨੁੱਖਾਂ ਦੇ ਹੀ ਮਿਲੀ ਹੈ, ਗੁਰੂ ਸਾਹਿਬ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ ਗੁਰੂ ਦੇ ਦਰ ਤੇ ਬੈਠੇ ਹੈ, ਆ ਸਮਾਂ ਨਸੀਬ ਹੋਇਆ ਹੈ, ਕੋਈ ਪਿਛਲਾ ਚੰਗਾ ਉਜਲ ਕਰਮ ਕਰਿਆ ਹੋਊਗਾ ਤਾਂ ਹੀ ਗੁਰੂ ਸਾਹਿਬ ਦੇ ਮੁਬਾਰਕ ਚਰਨਾਂ ਵਿੱਚ ਬੈਠ ਕੇ ਹਰ ਜੇ ਸਰਵਣ ਕਰ ਰਹੇ ਹੈ, ਵੱਡੇ ਭਾਗ ਹੈ। ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਪਿਆਰੇ ਖਾਲਸਾ ਜੀ, ਚੌਥੇ ਪਾਤਸ਼ਾਹ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰ ਰਹੇ ਹੈ। ਗੁਰੂ ਸਾਹਿਬ ਦੇ ਭਤੀਜੇ ਦਾ ਵਿਆਹ ਹੈ, ਜਿਹੜਾ ਮੇਰਾ ਇਤਿਹਾਸ ਲੰਬਿਆ ਸੀ ਪਿਛਲੇ ਹਫ਼ਤੇ, ਕਿਉਂਕਿ ਵੀਕਐਂਡ ਤੇ ਹੋਰ ਇਤਿਹਾਸ ਸਰਵਣ ਕਰਾਉਣੇ ਪੈਂਦੇ ਹੈ, ਫਿਰ ਲੜੀਵਾਰ ਜਿਹੜਾ ਇਤਿਹਾਸ ਚੱਲਦਾ ਉਸ ਨੂੰ ਅੱਗੇ ਤੋਂ ਦਾ ਯਤਨ ਕਰਦੇ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦਾ ਭਤੀਜਾ ਲੱਗਦਾ ਹੈ ਲਾਹੌਰ ਦੇ ਵਿੱਚੋਂ, ਸਿਹਾਰੀ ਮੰਨ ਉਹਦੇ ਪੁੱਤਰ ਦਾ ਵਿਆਹ ਹੈ, ਤੇ ਉਹ ਗੁਰੂ ਸਾਹਿਬ ਨੂੰ ਨਿਉਂਦਾ ਦੇਣ ਵਾਸਤੇ ਆਇਆ। ਗੁਰੂ ਸਾਹਿਬ ਕਹਿੰਦੇ ਅਸੀਂ ਜਾ ਨਹੀਂ ਸਕਦੇ, ਤੇ ਤਿੰਨਾਂ ਪੁੱਤਰਾਂ ਨੂੰ ਕਿਹਾ ਹੈ, ਦੋ ਪੁੱਤਰਾਂ ਨੇ ਜਵਾਬ ਦਿੱਤਾ, ਸਭ ਤੋਂ ਛੋਟੇ ਲਾਇਕ ਸੁਪੁੱਤਰ ਬਾਬਾ ਅਰਜਨ ਦੇਵ ਜੀ, ਜਿਨ੍ਹਾਂ ਉੱਪਰ ਬੜੀ ਅਪਾਰ ਬਖਸ਼ ਕਿਰਪਾ ਹੋਣੀ ਹੈ, ਉਹ ਆਗਿਆਕਾਰੀ ਸੁਪੁੱਤਰ। ਉਹ ਕਹਿੰਦੇ ਪਿਤਾ ਜੀ ਕਹਿੰਦੇ ਆ ਗੁਰੂ ਰਾਮਦਾਸ ਮਹਾਰਾਜ, ਕਹਿੰਦੇ ਬੇਟਾ ਤੇਰੇ ਦੋਵੇਂ ਵੱਡੇ ਭਰਾ ਅਨਕਾਰੀ ਹੋ ਗਏ ਹੈ, ਇਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਨਹੀਂ ਜਾਣਾ ਵਿਆਹ ਤੇ ਤੈਨੂੰ ਸਾਡਾ ਬੇਨਤੀ ਹੈ, ਹੁਕਮ ਹੀ ਹੈ ਵੀ ਤੂੰ ਸਾਡੀ ਰੱਖ ਲਈ ਕਹਿਣਾ, ਵੀ ਉਹ ਜਵਾਬ ਦੇ ਕੇ ਅਨਕਾਰੀ ਹੋ ਗਏ। ਬਾਬਾ ਅਰਜਨ ਦੇਵ ਜੀ ਕਹਿੰਦੇ ਠੀਕ ਹੈ ਪਿਤਾ ਜੀ, ਸੱਤ ਬਚਨ, ਮੈਂ ਤੁਹਾਡਾ ਬਚਨ ਮੰਨ ਕੇ ਲਾਹੌਰ ਜਾਊਂਗਾ। ਗੁਰੂ ਸਾਹਿਬ ਕਹਿੰਦੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣਾ, ਜਦੋਂ ਵਿਆਹ ਸਮਾਗਮ ਦੇ ਵਿੱਚ ਤੁਸੀਂ ਸ਼ਾਮਿਲ ਹੋ ਗਏ, ਸੰਪੂਰਨ ਹੋ ਗਿਆ ਵਿਆਹ, ਉਦੋਂ ਬਾਅਦ ਤੁਸੀਂ ਧਰਮਸ਼ਾਲਾ ਵਿੱਚ ਜਾ ਕੇ ਰਹਿਣਾ, ਉੱਥੇ ਦੀਵਾਨ ਸਜਾਉਣੇ ਹੈ, ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਮਹਾਰਾਜ ਨੇ ਦੱਸੇ ਹੋਏ ਮਾਰਗ ਤੇ ਤੋਰਨਾ, ਸੱਚ ਦਾ ਉਪਦੇਸ਼ ਦੇਣਾ ਔਰ ਗੁਰੂ ਦੇ ਲੜ ਲਾਉਣਾ ਹੈ, ਉੱਥੇ ਸਤਸੰਗ ਕਰਨਾ। ਦੇਣ ਦੁਖੀ ਜੇ ਕੋਈ ਆਊਗਾ ਉਹਦੀ ਅਰਦਾਸ ਬੇਨਤੀ ਵੀ ਕਰ ਦਿਓ ਗੁਰੂ ਨਾਨਕ ਦੇ ਚਰਨਾਂ 'ਚ, ਤੇ ਗੁਰੂ ਨਾਨਕ ਮਹਾਰਾਜ ਭਲੀ ਕਰੂਗਾ, ਕਿਉਂਕਿ ਗੁਰੂ ਦੇ ਪਾਵਨ ਅਸਥਾਨ ਤੇ ਗੁਰੂ ਦੇ ਮੁਬਾਰਕ ਚਰਨਾਂ 'ਚ ਕੋਈ ਆਸ ਤੱਕ ਕੇ ਆਉਂਦਾ ਵੀ ਸਾਨੂੰ ਗੁਰੂ ਦਾ ਦੁਆਰਾ ਮਿਲਿਆ ਹੈ, ਸਤਿਗੁਰ ਬੈਠੇ ਹਨ, ਸਾਨੂੰ ਆਹ ਦੁੱਖ ਹੈ, ਅਸੀਂ ਦਲਗੀਰ ਰਹਿੰਦੇ ਹਾਂ, ਜਾਂ ਕੋਈ ਹੋਰ ਭੀੜਤਾ ਹੈ, ਜਾਂ ਕਿਸੇ ਰੋਗ ਲੱਗਿਆ ਹੈ, ਤੇ ਆਪਾਂ ਗੁਰੂ ਦੇ ਮੁਬਾਰਕ ਚਰਨਾਂ 'ਚ ਆ ਕੇ ਅਰਦਾਸ ਕਰਦੇ ਹਾਂ, ਤੇ ਗੁਰੂ ਸਾਹਿਬ ਅਰਦਾਸ ਸੁਣਦਾ ਜ਼ਰੂਰ ਹੈ, ਉਹ ਤਾਂ ਹੁਣ ਗੁਰੂ ਪੁੱਤਰ ਹੈ। ਸੋਢੀ ਪਾਤਸ਼ਾਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ, ਦੇਖੋ ਸੇਵਾ ਦੇ ਵਿੱਚੋਂ ਹੀ ਗੁਰਾਂ ਨੂੰ ਗੁਰੂ ਦਾ ਤਖ਼ਤ ਮਿਲਿਆ, ਗੁਰੂ ਨਾਨਕ ਮਹਾਰਾਜ ਤਖ਼ਤ 'ਤੇ ਬੈਠੇ ਹੈ। ਜੇ ਆਪਾਂ ਦੇਖਿਆ ਜਾਵੇ ਬਈ ਸੇਵਾ ਕਰਕੇ ਕੀ ਮਿਲਦਾ, ਸਿਮਰਨ ਕਰਕੇ ਕੀ ਮਿਲਦਾ, ਸਾਰੀਆਂ ਦਾਤਾਂ ਮਿਲਦੀਆਂ ਹਨ, ਪਰ ਜੇ ਨਿਸ਼ਕਾਮ ਕੀਤਾ ਜਾਵੇ ਉਹਦੇ ਵਰਗੀ ਕੋਈ ਰੀਸ ਨਹੀਂ ਹੈ। ਜੇ ਹੁਣ ਭੱਜਿਆ ਹੀ ਫਿਰੂਗਾ ਪਰ ਗੁਰੂ ਦੇ ਦਰਸ਼ਨ ਕੀਤੇ ਬਹਿ ਗਿਆ, ਸੇਵਾ ਕਰ ਲਈ ਹੈ, ਜੋੜੇ ਝਾੜਤੇ ਹੈ, ਭਾਂਡੇ ਬਰਤਨ ਸਾਫ਼ ਕਰਤੇ ਹੈ, ਇਹਦੇ ਨਾਲ ਹਿਰਦਾ ਵੀ ਮਾਂਜਿਆ ਜਾਂਦਾ। ਮਾਫ਼ ਕਰਿਓ, ਕੋਈ ਅਸੀਂ ਉਪਦੇਸ਼ ਨਹੀਂ ਦੇ ਰਹੇ, ਅਸੀਂ ਤਾਂ ਵੈਸੇ ਨੋਰਮਲ ਗੱਲ ਕਰ ਰਹੇ ਹਾਂ, ਤੁਸੀਂ ਸਾਰੇ ਸੂਝਵਾਂ ਬੈਠੇ ਹੋ। ਗਿਆਨੀ ਸਾਡੇ ਉਸਤਾਦ ਗਿਆਨੀ ਗੁਰਨਾਮ ਸਿੰਘ ਬਰਾੜ ਸਾਹਿਬ ਕਹਿੰਦੇ ਹੁੰਦੇ ਸੀ, ਕਹਿੰਦੇ ਇਹ ਸਭ ਤੋਂ ਮਹਾਨ ਉੱਤਮ ਸੇਵਾ ਹੈ, ਜੇ ਸੰਗਤਾਂ ਦੇ ਜੋੜੇ ਝਾੜ ਗਏ ਜਾਂ ਜੂਠੇ ਬਰਤਨ ਸਾਫ਼ ਕਰੀਏ ਜਾਂ ਝਾੜੂ ਲਾਈਏ, ਇਹਦੇ ਨਾਲ ਹਿਰਦੇ ਦੀ ਮੈਲ ਲਹਿ ਜਾਂਦੀ ਹੈ। ਦੇਖੋ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਅੰਮ੍ਰਿਤਸਰ, ਉੱਥੇ ਅੱਧੀ ਰਾਤ ਨੂੰ 12 ਵਜੇ ਤੋਂ ਜਦੋਂ ਸਮਾਪਤੀ ਹੁੰਦੀ, ਕਿਵੇਂ ਉੱਥੇ ਬਾਲਟੀਆਂ ਭਰ ਭਰ ਕੇ ਕਿਵੇਂ ਸਫਾਈ ਕਰਦੇ ਆ, ਸੇਵਾ ਕਰਦੇ ਆ, ਕਿਵੇਂ ਝਾੜੂ ਲਾਉਂਦੇ ਆ, ਰੋਜ਼ ਇਹੋ ਜਿਹੇ ਗੁਰਸਿੱਖ ਹਨ, ਰੋਜ਼ ਆਉਂਦੇ ਆ, ਰੋਜ਼ ਆ ਕੇ ਉਹਨਾਂ ਦਾ ਪੱਕਾ ਹੀ ਨਿਤਨੇਮ ਬਣਿਆ ਹੋਇਆ ਹੈ ਵੀ ਆਪਾਂ ਆ ਕੇ ਕਬਾੜ ਖੁੱਲ੍ਹਣ ਤੋਂ ਪਹਿਲਾਂ, ਜੋ 2 ਵਜੇ ਖੁੱਲ੍ਹਦੇ ਉਹਨੂੰ ਪਹਿਲਾਂ ਪਹਿਲਾਂ ਆ ਕੇ ਆਪਾਂ ਕਿਵੇਂ ਇਹ ਗੁਰੂ ਦੇ ਪਾਵਨ ਦਰਬਾਰ ਦੀ ਕਿਵੇਂ ਸਫਾਈ ਤਨ ਮਨ ਲਾ ਕੇ ਕਰਨ ਨਾਲ, ਜਾਪ ਵੀ ਕਰਨ ਨਾਲ, ਸੇਵਾ ਕਰਦੇ ਹੈ।
ਸੋ ਇਹੋ ਜਿਹੇ ਭਜਨੀਕ ਪੁਰਸ਼ ਇਹੋ ਜਿਹੇ ਮਹਾਨ ਸੇਵਕ ਉਹ ਵਿਰਲੇ ਹੁੰਦੇ ਜਿਹਨਾਂ ਨੂੰ ਉਹ ਲਗਨ ਲੱਗਦੀ ਹੈ। ਲਗਨ ਗੁਰੂ ਸਾਹਿਬ ਹੀ ਲਾਉਂਦਾ ਹੈ। ਹੁਣ ਇੱਥੇ ਗੁਰੂ ਪੁੱਤਰ ਨੂੰ ਗੁਰੂ ਸਾਹਿਬ ਨੇ ਕਹਿਤਾ ਬੇਟਾ ਤੂੰ ਜਾਣਾ, ਲਗਨ ਲੱਗੀ ਹੋਈ ਹੈ ਭਾਨੀ ਮਾਂ ਦਾ ਛੋਟਾ ਸਪੁੱਤਰ ਬਾਬਾ ਅਰਜਨ ਦੇਵ, ਗੁਰੂ ਰਾਮਦਾਸ ਮਰੇ ਸਪੁੱਤਰ, ਗੁਰੂ ਪਿਤਾ ਤੋਂ ਆਗਿਆ ਲੈ ਕੇ ਆਪਣੇ ਤਾਇਆ ਜੀ ਸਿਹਾਰੀ ਮਲ ਦੇ ਨਾਲ ਲਾਹੌਰ ਚਲੇ ਗਏ ਆ। ਉੱਥੇ ਚਾਹ ਚੜ ਗਿਆ ਵੀ ਜੇ ਗੁਰੂ ਸਾਹਿਬ ਨਹੀਂ ਆਏ, ਗੁਰੂ ਦਾ ਪੁੱਤਰ ਤਾਂ ਆਇਆ ਹੈ। ਬਾਬਾ ਅਰਜਨ ਦੇਵ ਜੀ ਗਏ, ਆਪਣੇ ਪਿਤਾ ਵੱਲੋਂ ਜੋ ਸਾਰੀਆਂ ਰਸਮਾਂ ਕਰਨੀਆਂ ਹੁੰਦੀਆਂ ਹਨ ਉਹ ਸਾਰੀਆਂ ਕੀਤੀਆਂ, ਵਿਆਹ ਸੰਪੂਰਨ ਹੋਇਆ ਔਰ ਧਰਮਸ਼ਾਲਾ ਵਿੱਚ ਜਾ ਕੇ ਦੀਵਾਨ ਸਜਾਉਂਦੇ ਹੈ। ਧਰਮਸ਼ਾਲਾ ਵਿੱਚ ਜਾ ਕੇ ਦੀਵਾਨ ਸਜਾਉਂਦੇ ਆ, ਗੁਰੂ ਨਾਨਕ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਕਰਦੇ ਹੈ। ਜਦੋਂ ਐਂ ਪ੍ਰਚਾਰ ਕਰ ਰਹੇ ਹੈ, ਸਿੱਖ ਸੰਗਤਾਂ ਨੂੰ ਗੁਰੂ ਨਾਨਕ ਦੇ ਲੜ ਲਾ ਰਹੇ ਹੈ, ਦੱਸੇ ਹੋਏ ਮਾਰਗ ਦੇ ਤੋਰ ਰਹੇ ਹੈ, ਸੱਚ ਦਾ ਉਪਦੇਸ਼ ਦੇ ਰਹੇ ਹੈ। ਨਾਮ ਜਪੋ ਨਾਮੋ ਅਰਾਧੋ ਹਰਨਾਮੋ ਕੀ ਵਡਿਆਈ, ਨਾਮ ਜਪਣ ਵਾਲਿਆਂ ਦੀ ਸੇਵਾ ਸਿਮਰਨ ਕਰਨ ਵਾਲਿਆਂ ਦੀ ਗੁਰੂ ਸਾਹਿਬ ਆਪੇ ਹੀ ਵਡਿਆਈ ਕਰਾਉਂਦਾ ਹੈ, ਆਪੇ ਹੀ ਉਪਮਾ ਹੁੰਦੀ ਹੈ। ਦੇਖੋ ਇੱਕ ਗੁਰਮੁਖ ਇੱਕ ਮਨਮੁਖ, ਹੁਣ ਮਨਮੁਖ ਬੈਠੇ ਹੁਣ ਠੱਗਾਂ ਦਾ ਟੋਲਾ, ਝੂਠ ਬੋਲਣ ਵਾਲੇ ਆਦਿ ਨਸ਼ੇ ਕਰਨ ਵਾਲੇ ਬੈਠੇ, ਉਹਨਾਂ ਦੀ ਜਮਾਤ ਇਕੱਠੀ ਹੈ ਕਾਫੀ ਬੈਠੇ। ਉਹ ਦੇਖਣ ਵੀ ਗੁਰੂ ਵਾਲਾ ਜਾਂਦਾ, ਰੋਜ਼ ਜਾਂਦਾ ਗੁਰੂ ਦੇ ਦਰ ਤੇ, ਵਧੀਆ ਕੱਪੜੇ ਪਾ ਕੇ ਜਾਂਦਾ, ਪੰਜੇ ਕਕਾਰ ਪਾਏ ਹੈ, ਬਾਣੀ ਬਾਣੀ ਦੀ ਧਾਰਨੀ ਹੈ। ਇਹਨੂੰ ਹਟਾਓ, ਇਹਦਾ ਉੱਥੋਂ ਮਨ ਪੱਟੋ, ਇਹਦਾ ਮਨ ਪੱਟ ਕੇ ਇਹਨੂੰ ਆਪਦੀ ਜਮਾਤ ਵਿੱਚ ਰਲਾਓ, ਆਪਣੀ ਕੰਪਨੀ 'ਚ ਰਲਾਓ, ਆਪਣੇ ਮਤਲਬ ਦਾ ਬੰਦਾ ਹੈ। ਪਰ ਪਿਆਰੇ ਖਾਲਸਾ ਜੀ, ਜਿਹੜਾ ਗੁਰਮੁਖ ਹੈ ਜਿਹਦੇ ਉੱਪਰ ਗੁਰੂ ਦਾ ਨੂਰੀ ਰੰਗ ਚੜਿਆ ਹੋਇਆ, ਸੈਂਕੜੇ ਮਨਮੁਖ ਰਲ ਜਾਣ, ਸੈਂਕੜੇ ਸੌ ਦਾ ਸੈਂਕੜਾ ਹੁੰਦਾ, ਸੈਂਕੜੇ ਮਨਮੁਖ ਰਲ ਜਾਣ, ਇੱਕ ਗੁਰਮੁਖ ਦਾ ਮਨ ਨਹੀਂ ਪੱਟ ਸਕਦੇ, ਉਹਨੂੰ ਹਿਲਾ ਨਹੀਂ ਸਕਦੇ। ਜੇ ਉਹ ਅਸਲੀ ਮਾਰਗ 'ਤੇ ਤੁਰਿਆ ਹੋਇਆ ਹੈ, ਜੇ ਉਹ ਪੂਰਾ ਗੁਰੂ ਦਾ ਸਿੱਖ ਹੈ, ਉਹਦਾ ਮਨ ਨਹੀਂ ਪੜ ਸਕਦੇ। ਪਰ ਹਾਂ, ਇੱਕ ਗੁਰੂ ਵਾਲਾ ਗੁਰੂ ਦਾ ਸਿੱਖ ਆ, ਉਹ ਮਨਮੁੱਖਾਂ ਦੇ ਕੋਲੇ ਜਾ ਕੇ ਕਹੂਗਾ ਤੁਸੀਂ ਇੱਥੇ ਬੈਠੇ ਹੋ ਕੀ ਕਰਦੇ ਹੋ, ਮਨੁੱਖਾਂ ਦੇ ਹੀ ਆਹ ਕੰਮ ਕਰਨ ਵਾਸਤੇ ਮਿਲੀ ਹੈ, ਵੀ ਠੱਗੀਆਂ ਕਰਨੀਆਂ, ਨਸ਼ੇ ਕਰਨੇ, ਝੂਠ ਬੋਲਣਾ, ਥੋੜਾ ਤਾਂ ਮਾਰਗ ਹੀ ਗਲਤ ਪਕੜ ਲਿਆ। ਗੁਰੂ ਦਾ ਮਾਰਗ ਇਹ ਤਾਂ ਨਹੀਂ ਸੀ, ਗੁਰੂ ਦਾ ਮਾਰਗ ਸੀ ਸੱਚੇ ਮਾਰਗ ਚੱਲਦੇ ਹੋ, ਉਸਤ ਕਰੇ ਜਹਾਨ, ਸੱਚ ਤੁਸੀਂ ਸੱਚ ਦੇ ਰਾਹ, ਆਹਮ ਝੂਠ ਦਾ ਰਾਹ ਹੈ, ਜਿਹੜੇ ਰਾਹੀ ਕੇ ਲੰਘਦੇ ਹੈ ਤੁਹਾਨੂੰ ਲਾਹਨਤਾਂ ਪਾ ਕੇ ਜਾਂਦੇ ਹੈ। ਵੀ ਨਾਲੇ ਮਾਪਿਆਂ ਨੂੰ ਕਹਿੰਦੇ ਹੈ ਵੀ ਮਾਪਿਆਂ ਨੇ ਕੇਅਰ ਨਹੀਂ ਕੀਤੀ, ਦੇਖਭਾਲ ਨਹੀਂ ਕੀਤੀ, ਬਚਪਨ 'ਚ ਵਰਜਿਆ ਨਹੀਂ ਹੈ ਇਹਨਾਂ ਨੂੰ, ਇਹਨਾਂ ਨੂੰ ਰੋਕਿਆ ਨਹੀਂ ਹੈ। ਜਿਵੇਂ ਕਹਿੰਦੇ ਰੰਬਾ ਤੇ ਬੱਚਾ ਲੜਕਾ ਚੰਡਿਆ ਹੋਵੇ ਤਾਂ ਹੀ ਸੂਤ ਰਹਿੰਦੇ ਹੈ, ਵੀ ਉਦੋਂ 'ਚ ਤੁਹਾਨੂੰ ਚੰਡਿਆ ਹੁੰਦਾ ਮਾਪਿਆਂ ਨੇ, ਤੁਹਾਡੇ ਪਈਆਂ ਹੁੰਦੀਆਂ, ਫਿਰ ਤੁਹਾਨੂੰ ਅਕਲ ਆ ਜਾਂਦੀ, ਫਿਰ ਤੁਸੀਂ ਆਹ ਭੈੜਾ ਮਾਰਗ ਕਿਉਂ ਚੁਣਦੇ, ਆਹ ਕੁਸੰਗੀਆਂ ਦੇ ਵਿੱਚ ਬਹਿੰਦੇ ਹੀ ਕਿਉਂ, ਮਨਮੁੱਖਾਂ ਦੇ ਵਿੱਚ ਬਹਿੰਦੇ ਹੀ ਕਿਉਂ। ਸੋ ਪਿਆਰੇ ਖਾਲਸਾ ਜੀ, ਉਹ ਗੁਰਮੁਖ ਭਜਨੀਕ ਪੁਰਖ ਜਾ ਕੇ ਕਹੋਗੇ ਛੱਡੋ ਖਹਿੜਾ ਇਸ ਦਾ, ਆਓ ਤੁਸੀਂ ਮੇਰੇ ਗੁਰੂ ਦੇ ਦੁਆਰ ਤੇ ਆਓ, ਉੱਥੇ ਜਦੋਂ ਤੁਸੀਂ ਆਓਗੇ ਤੁਹਾਡੇ ਉੱਪਰ ਮਿਹਰ ਦੀਆਂ ਨਜ਼ਰਾਂ ਪੈਣਗੀਆਂ। ਗੁਰੂ ਨਾਨਕ ਮਹਾਰਾਜ ਨੇ ਮਾੜਿਆਂ ਦੀ ਬਾਂਹ ਫੜੀ ਹੈ, ਤਕੜਿਆਂ ਕੋਲ ਨਹੀਂ ਗਏ ਪਾਤਸ਼ਾਹ, ਠਕਰਾਤਾ ਸਾਰਾ ਕੁਝ ਉਹਨਾਂ ਦਾ, ਜਿਹੜੇ ਮਾੜੇ ਹੈ ਮਾਰਗ ਤੋਂ ਭਟਕੇ ਹੋਏ ਹੈ, ਸਾਡੇ ਇਸ ਗੁਰੂ ਗੁਰੂ ਨਾਨਕ ਮਹਾਰਾਜ ਉਹਨਾਂ ਦੇ ਕੋਲੇ ਗਏ ਆ, ਉਹਨਾਂ ਨੂੰ ਬੰਦੇ ਬਣਾਇਆ। ਮਾਫ ਕਰਿਓ, ਹੁਣ ਜਾਨਵਰ ਆ ਕੋਈ ਵੀ, ਆਪਾਂ ਜਾਨਵਰ ਨੂੰ ਇਹ ਨਹੀਂ ਕਹਿ ਸਕਦੇ ਵੀ ਤੂੰ ਜਾਨਵਰ ਆ, ਜਾਨਵਰ ਬਣ ਜਾ, ਆਪਾਂ ਬੰਦੇ ਨੂੰ ਕਹਿੰਦੇ ਬੰਦਿਆ ਬੰਦਾ ਬਣ ਜਾ, ਕਿਉਂ ਪਸ਼ੂਆਂ ਵਾਲੇ ਕੰਮ ਕਰਦਾ, ਕਿਉਂ ਡੰਗਰਾਂ ਵਾਲੇ ਕੰਮ ਕਰਦਾ, ਕਰਤੂਤ ਪਸ਼ੂ ਕੀ ਮਾਨਸ ਜਾਤ, ਗੁਰਬਾਣੀ ਨੇ ਫੈਸਲਾ ਕੀਤਾ ਵੀ ਤੇਰੀ ਹੈ ਤਾਂ ਮਨੁੱਖਾਂ ਦੇ ਹੀ ਹੈ ਤੇ ਕੰਮ ਤੂੰ ਜਾਨਵਰਾਂ ਵਾਲੇ ਕਰਦਾ, ਬੰਦਿਆਂ ਵਾਲੇ ਕੰਮ ਕਰ, ਬੰਦਿਆ ਬੰਦਿਆਂ ਵਾਲੇ ਕੰਮ ਕਰ, ਇਹ ਗੁਰੂ ਸਾਹਮਣੇ ਤੈਨੂੰ ਦੇਹੀ ਬਖਸ਼ਿਸ਼ ਕੀਤੀ ਹੈ। ਉਹ ਗੁਰਮੁਖ ਪਿਆਰਾ ਗੁਰੂ ਵਾਲਾ ਮਨਮੁੱਖਾਂ ਨੂੰ ਐਂ ਗੁਰੂ ਸਾਹਿਬ ਦੇ ਪ੍ਰਮਾਣ ਦੱਸ ਕੇ, ਸਾਖੀਆਂ ਸੁਣਾ ਕੇ, ਗੁਰਬਾਣੀ ਬਾਰੇ ਦੱਸ ਕੇ, ਕੋਈ ਤਾਂ ਆਊਗਾ ਕਿਸੇ ਦਾ, ਇਉਂ ਤਾਂ ਨਹੀਂ ਵੀ ਰਾਕਸ਼ ਬੁੱਧੀ ਹੋਊ ਉਹਨਾਂ ਦੀ, ਵੀ ਉਹਨਾਂ ਨੇ ਉੱਥੋਂ ਹਟਣਾ ਹੀ ਨਹੀਂ ਉਸ ਮਾਰਗ 'ਚੋਂ, ਬਈ ਸਹੀ ਰਾਹ 'ਚੋਂ ਗਾਈਡੈਂਸ ਆ, ਜੇ ਕਿਸੇ ਨੂੰ ਗਾਈਡ ਸਹੀ ਕਰਾਂਗੇ, ਸਮਝਾਵਾਂਗੇ, ਖਾਨੇ ਪਾਵਾਂਗੇ, ਉਹ ਮੁੜੇ ਆਊਗਾ। ਕਿਉਂਕਿ ਮਨ ਲਾਗਤ ਹੈ, ਜਦੋਂ ਮਨ ਲੱਗਦਾ ਨਾ ਤੇ ਗੁਰੂ ਸਾਹਿਬ ਆਪ ਅਪਾਰ ਬਖਸ਼ ਕਿਰਪਾ ਕਰਦੇ ਹੈ। ਗੁਰੂ ਸਾਹਿਬ ਦੇ ਦੁਆਰੇ ਤੇ ਆ ਕੇ ਸਿੱਖਾਂ ਦਾ ਮਨ ਨੀਵਾਂ ਤੇ ਮੱਥਾ ਉੱਚੀ ਹੁੰਦੀ ਹੈ। ਸੋ ਪਿਆਰੇ ਖਾਲਸਾ ਜੀ, ਐਂ ਬਾਬਾ ਅਰਜਨ ਦੇਵ ਜੀ ਲਾਹੌਰ ਦੇ ਵਿੱਚ ਗੁਰ ਸੰਗਤਾਂ ਨੂੰ ਗੁਰਬਾਣੀ ਦੇ ਲੜ ਲਾ ਰਹੇ ਹੈ। ਜੇ ਕੋਈ ਦੁਖੀ ਪੁਰਸ਼ ਆਉਂਦਾ, ਉਹਦੀ ਅਰਦਾਸ ਗੁਰੂ ਨਾਨਕ ਮਹਾਰਾਜ ਦੇ ਚਰਨਾਂ 'ਚ ਕਰਦੇ ਆ ਵੀ ਇਹ ਠੀਕ ਹੋ ਕੇ ਜਾਵੇ। ਹੁਣ ਦੇਖੋ, ਗੁਰੂ ਪੁੱਤਰ ਹੈ, ਆਗਿਆਕਾਰੀ ਪੁੱਤਰ ਹੈ, ਗੁਰੂ ਪਿਤਾ ਦੇ ਦਰਸ਼ਨ ਹੁੰਦੇ ਉੱਥੇ ਛੋਟੀ ਪਾਤਸ਼ਾਹ ਚੌਥੇ ਪਾਤਸ਼ਾਹ ਦੇ, ਇੱਥੇ ਲਾਹੌਰ ਆਏ ਹੈ, ਸਮਾਂ ਲੰਘ ਲਿਆ ਹੈ। ਪਿਤਾ ਜੀ ਨੇ ਕਿਹਾ ਸੀ ਜੇ ਸੰਦੇਸ਼ ਆਊ ਤਾਂ ਆਉਣਾ, ਜੇ ਬੁਲਾਵਾਂਗੇ ਤਾਂ ਆਉਣਾ, ਉਹਨਾਂ ਚਿਰ ਆਉਣਾ ਨਹੀਂ ਹੈ। ਹੁਣ ਵਿਯੋਗ ਲੱਗ ਗਿਆ,
ਰਾਮ ਬਜੋਗੀ ਨਾ ਜੀਏ, ਜੀਏ ਤੋਂ ਬੌਰਾ ਹੋਏ। ਜਿਹੜਾ ਪ੍ਰਭੂ ਦਾ ਪਿਆਰਾ ਹੈ ਉਹ ਹਰ ਪਲ ਉਹਦੇ ਦਰਸ਼ਨ ਚਾਹੁੰਦਾ ਹੈ ਵੀ ਮੈਨੂੰ ਗੁਰੂ ਸਾਹਿਬ ਦੇ, ਚਾਹੇ ਉਹ ਮੰਜ਼ਲ ਦੇ ਰਾਹ ਹੀ ਸਨ, ਸਿਖਰਲੀ ਮੰਜ਼ਲ ਦੇ ਬਾਬਾ ਅਰਜਨ ਦੇਵ ਅੰਦਰੋਂ ਵੀ ਕਰ ਸਕਦੇ ਸੀ ਦਰਸ਼ਨ ਦਸਵੇਂ ਦੁਆਰ ਤੋਂ, ਕਿਉਂਕਿ ਗੁਰੂ ਪੁੱਤਰ ਹੈ, ਗੁਰੂ ਸਾਹਿਬ ਦੇ ਘਰੇ ਅਵਤਾਰ ਲਿਆ, ਕੋਈ ਛੋਟੀ ਮੋਟੀ ਤਾਂ ਨਹੀਂ ਗੱਲ ਹੈਣੀ। ਪਰ ਜਿਹੜਾ ਸਨਮੁਖ ਹੈ ਵੀ ਪਿਤਾ ਜੀ ਨੇ ਸੰਦੇਸ਼ਾ ਵੀ ਨਹੀਂ ਆਇਆ ਤੇ ਮੈਂ ਦਰਸ਼ਨ ਵੀ ਕਰਨੇ ਸੀਗੇ ਤੇ ਹੁਣ ਪ੍ਰੇਮ ਰੂਪੀ ਚਿੱਠੀਆਂ ਲਿਖਦੇ ਹੈ, ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ ਬਿਲਪ ਕਰੇ, ਚਾਤਰ ਕੀ ਨਿਆਈ, ਆਏ ਪ੍ਰੇਮ ਰੂਪੀ ਚਿੱਠੀਆਂ ਲਿਖਦੇ ਹੈ। ਚਿੱਠੀ ਲਿਖ ਕੇ ਇੱਕ ਸਿੱਖ ਨੂੰ ਕਹਿੰਦੇ ਲਾਹੌਰ ਤੋਂ, ਕਹਿੰਦੇ ਉੱਥੇ ਅੰਮ੍ਰਿਤਸਰ ਜਾ, ਗੁਰਾਂ ਦੀ ਨਗਰੀ ਚ ਗੁਰੂ ਪਿਤਾ ਨੂੰ ਇਹ ਚਿੱਠੀ ਫੜਾ ਦੀ। ਜਦੋਂ ਲਾਹੌਰ ਤੋਂ ਸਿੱਖ ਜਾਂਦਾ ਇਹ ਪੁੱਛਦਾ ਵੀ ਗੁਰੂ ਜੀ, ਪਿਰਥੀ ਚੰਦ ਮਿਲਦਾ ਉਸ ਸਿੱਖ ਨੂੰ ਵੱਡਾ ਭਰਾ, ਤੇ ਉਹਨੂੰ ਚਿੱਠੀ ਪੜ੍ਹਦਾ ਤੇ ਚਿੱਠੀ ਲੁਕੋ ਲੈਂਦਾ। ਹੁਣ ਚਿੱਠੀ ਲੁਕੋ ਲਈ ਹੈ, ਸੰਦੇਸ਼ਾ ਫੇਰ ਨਹੀਂ ਆਇਆ ਉੱਥ। ਸੋ ਪਿਆਰੇ ਖਾਲਸਾ ਜੀ, ਬਾਬਾ ਅਰਜਨ ਦੇਵ ਜੀ ਫਿਰ ਦੂਜੀ ਚਿੱਠੀ ਲਿਖਦੇ ਲੋ, ਹੁਣ ਸੁਣੋ, ਨਾਲੇ ਤਾਂ ਦੋ ਚਿੱਠੀਆਂ ਲਿਖਦੇ ਆ, ਜਵਾਬ ਦੋਨਾਂ ਦਾ ਨਹੀਂ ਆਇਆ, ਅੰਦਰ ਤਾਂ ਗਿਆ ਦਰਸ਼ਨਾਂ ਦੀ, ਤੋਏ ਤਾਂ ਰਹਿੰਦੀ ਤੁਹਾਡੇ ਦਰਸ਼ਨਾਂ ਦੀ, ਹੋਰ ਆਸ਼ਾ ਨਹੀਂ ਮਹਾਰਾਜ ਮੇਰੀ, ਤੁਸੀਂ ਸ਼ਬਦ ਤੇ ਦਿਲਬਰਾ ਧਿਆਨ, ਤੁਸੀਂ ਦਿਲ ਤੋਂ ਦਿਲੋਂ ਆਵਾਜ਼ ਮੇਰੀ, ਗੱਲ ਮੁੱਕੀ ਨਾ ਪੜਨ ਪੜਾਉਣ ਵਾਲੀ, ਤੁਸੀਂ ਪੂਜਾ ਤੇ ਪਾ ਕੇ ਨਵਾਜ ਮੇਰੀ, ਤੁਹਾਨੂੰ ਮਿਲਣ ਦੇ ਲਈ ਦਰਬਾਰ ਸਿੰਘਾਂ ਰੂ ਰਹਿੰਦੀ ਹੈ, ਬਹੁਤ ਨਾਰਾਜ਼ ਮੇਰੀ। ਜਿਹੜੇ ਗੁਰੂ ਵਾਲੇ ਹੁੰਦੇ ਆ ਉਹ ਹਰ ਪਲ ਹਰ ਸਮਾਂ ਹਰ ਘੜੀ ਆਪਦੇ ਗੁਰੂ ਦੇ ਆਪਦੇ ਮੁਰਸ਼ਦ ਦੇ ਦਰਸ਼ਨ ਚਾਹੁੰਦੇ ਹੈ। ਇਹੀ ਵਸਤਾ ਬਾਬਾ ਅਰਜਨ ਦੇਵ ਜੀ ਦੀ ਬਣੀ ਹੋਈ ਹੈ ਕਿ ਕਦੋਂ ਮੈਂ ਜਾ ਕੇ ਗੁਰੂ ਪਿਤਾ ਨੂੰ ਮਿਲਾਂ। ਜਿਵੇਂ ਦੋ ਚਿੱਠੀਆਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੂੰ ਬਾਬਾ ਅਰਜਨ ਦੇਵ ਜੀ ਲਿਖਦੇ ਹਨ, ਮੇਰੇ ਸਾਥੀ ਬਿਆਨ

0: ਪ੍ਰੇਮ ਸਾਰਿਆਂ ਦਾ ਹੈ ਗੁਰੂ ਦੇ ਨਾਲ, ਪ੍ਰੇਮ ਦੀ ਕੋਈ ਸੀਮਾ ਨਹੀਂ ਹੈ, ਤੈਅ ਨਹੀਂ ਹੋਈ ਸੀਮਾ ਅਜੇ ਤੱਕ ਵੀ ਉਹ ਸਿੱਖ ਦਾ ਕਿੰਨਾ ਪ੍ਰੇਮ ਆ, ਦੂਜੇ ਦਾ ਕਿੰਨਾ, ਇਹਦੀ ਪਮੈਸ਼ ਨਹੀਂ ਹੋਈ ਅਜੇ ਤੱਕ। ਜੇ ਗੁਰੂ ਤੇ ਸਿੱਖ ਦਾ ਪ੍ਰੇਮ ਹੈ ਤੇ ਆਪਣੇ ਦੁਨਿਆਵੀ ਪ੍ਰੇਮ ਵੀ ਹਨ, ਇੱਕ ਦੂਜੇ ਦੇ ਰਿਸ਼ਤਿਆਂ ਵਿੱਚ ਆਪਾਂ ਵਿਚਰਦੇ ਹਾਂ। ਮਛਲੀ ਪਾਣੀ ਨੂੰ ਪ੍ਰੇਮ ਕਰਦੀ, ਜਾਨਵਰਾਂ ਦਾ ਵੀ ਪ੍ਰੇਮ ਇੱਕ ਦੂਜੇ ਨਾਲ, ਮਛਲੀ ਪਾਣੀ ਨੂੰ ਪ੍ਰੇਮ ਕਰਦੀ ਹੈ, ਭੌਰੇ ਫੁੱਲਾਂ ਨੂੰ ਪ੍ਰੇਮ ਕਰਦੇ ਹੈ, ਚਕੋਰ ਚੰਨ ਨੂੰ ਪ੍ਰੇਮ ਕਰਦੀ, ਪਰ ਇਹ ਇੱਕ ਤਰਫਾ ਪ੍ਰੇਮ ਹੈ, ਇਹ ਦੋਵੇਂ ਤਰਫਾ ਪ੍ਰੇਮ ਨਹੀਂ ਹੈ। ਮੱਛੀ ਦਾ ਪਾਣੀ ਨਾਲ ਪ੍ਰੇਮ ਹੈ, ਪਾਣੀ ਦਾ ਕੋਈ ਪ੍ਰੇਮ ਨਹੀਂ ਮੱਛੀ ਨਾਲ, ਜਿਹੜਾ ਮਰਜ਼ੀ ਵਰਤੀ ਜਾਵੇ, ਮਰਜ਼ੀ ਛਕੀ ਚੱਲੇ। ਭੌਰੇ ਫੁੱਲਾਂ ਨੂੰ ਪ੍ਰੇਮ ਕਰਦੇ, ਪਰ ਫੁੱਲਾਂ ਦਾ ਕੋਈ ਪ੍ਰੇਮ ਨਹੀਂ ਭੌਰਿਆਂ ਨਾਲ, ਜਿਹੜਾ ਮਰਜ਼ੀ ਤੋੜੀ ਜਾਵੇ ਸੁਗੰਧੀ ਲਈ ਚੱਲੇ। ਚਕੋਰ ਚੰਨ ਨੂੰ ਪ੍ਰੇਮ ਕਰਦੀ, ਚੰਨ ਦਾ ਕੋਈ ਪ੍ਰੇਮ ਨਹੀਂ ਹੈ ਚਕੋਰ, ਜਿਹੜਾ ਮਰਜ਼ੀ ਨਜ਼ਾਰੇ ਦੀ ਤੱਕੀ ਜਾਵੇ, ਇਹ ਇੱਕ ਤਰਫਾ ਪ੍ਰੇਮ ਹੈ। ਗੁਰੂ ਤੇ ਸਿੱਖ ਦਾ ਦੋਵੇਂ ਤਰਫਾ ਪ੍ਰੇਮ ਹੈ। ਜੇ ਹੁਣ ਗੁਰੂ ਹਾਜ਼ਰ ਹੈ ਤੇ ਸਿੱਖ ਨਹੀਂ ਆਇਆ, ਜਿਹਦੇ ਸਿੱਖ ਆਊਗਾ, ਜੇ ਗੁਰੂ ਕਿਤੇ ਚਲੇ ਗਏ, ਉਹ ਪੁੱਛਣਗੇ ਫਿਰ, ਮਹਾਰਾਜ ਤੁਸੀਂ ਉਦਨ ਨਹੀਂ ਸੀਗੇ, ਤੇ ਗੁਰੂ ਸਾਹਿਬ ਵੀ ਕਹਿਣਗੇ ਬੇਟਾ ਸਿੱਖਾ ਤੂੰ ਉਸ ਦਿਨ ਨਹੀਂ ਸੀਗਾ। ਇਹ ਦੋਵੇਂ ਤਰਫਾ ਪ੍ਰੇਮ ਹੈ। ਜੇ ਸਾਡੇ ਜਾਨਵਰਾਂ ਦੇ ਇੱਕ ਦੂਜੇ ਨਾਲ ਪ੍ਰੇਮ ਹੈ, ਮਨੁੱਖਾਂ ਦੇ ਪ੍ਰੇਮ ਹਨ, ਭੈਣ ਭਾਈ ਦਾ ਪ੍ਰੇਮ ਹੈ, ਪਤੀ ਪਤਨੀ ਦਾ ਪ੍ਰੇਮ ਹੈ, ਇਹ ਉੱਤਮ ਪ੍ਰੇਮ ਹਨ, ਅਸੀਂ ਵਿਚਰਦੇ ਰੱਖਣਾ ਪੈਂਦਾ ਹੈ। ਪਰ ਇਹ ਜਿਹੜੇ ਆਰਜੀ ਪ੍ਰੇਮ ਆ, ਮਾਫ਼ ਕਰਿਓ ਤੁਸੀਂ ਸਾਰੇ ਸੂਝਣ ਬੈਠੇ, ਇਹ ਆਰਜੀ ਪ੍ਰੇਮ ਹੈ। ਜਿੰਨਾ ਚਿਰ ਸਾਡੇ ਕੋਲ ਪੈਸਾ ਹੈ, ਉਨਾ ਚਿਰ ਹੀ ਪ੍ਰੇਮ ਹੈ। ਜਿਵੇਂ ਕਹਿੰਦੇ ਵੀ ਪਰਸੂ ਪਰਸਾ ਪਰਸ ਰਾਮ ਆਇਆ ਤੇਰੇ ਤੀਨ ਨਾਮ, ਪਰਸੂ ਪਰਸਾ ਪਰਸ ਰਾਮ। ਤੇ ਇਹ ਜਦੋਂ ਮਾਇਆ ਆ ਗਈ, ਫਿਰ ਸ੍ਰੀ ਪਰਸੂ ਰਾਮ ਜੀ ਕਹਿਣਗੇ, ਨਹੀਂ ਉਹ ਪਰਸਾ ਹੀ ਹੋਣਾ, ਪਰਸੂ ਹੋਣਾ। ਇਹ ਜਦੋਂ ਗੁਰੂ ਸਾਹਿਬ ਕਿਰਪਾ ਕਰਦਾ ਹੈ, ਆਏ ਗੁਰੂ ਨਾਨਕ ਮਹਾਰਾਜੀਆਂ ਦੇ ਮੁਬਾਰਕ ਚਰਨਾਂ 'ਚ ਇੱਕ ਨੌਜਵਾਨ ਸਿੱਖ ਥੋੜ੍ਹਾ ਸਮਾਂ ਪਹਿਲਾਂ ਹੀ ਗੁਰੂ ਨਾਨਕ ਮਹਾਰਾਜ ਦੇ ਦਰਬਾਰ 'ਚ ਆਉਣ ਲੱਗਿਆ ਸੀ, ਉਹਨੂੰ ਲਿਵ ਲੱਗ ਗਈ ਹੈ, ਗੁਰੂ ਦੀ ਕਿਰਪਾ ਹੋ ਗਈ ਹੈ, ਰੰਗ ਚੜ ਗਿਆ। ਗੁਰੂ ਨਾਨਕ ਮਹਾਰਾਜ ਕਹਿੰਦੇ ਬੇਟਾ, ਸਾਰੀ ਸੰਗਤ ਨੂੰ ਕਿਹਾ ਸੀ ਗੁਰੂ ਸਾਹਿਬ ਨੇ, ਗੁਰੂ ਸਾਹਿਬ ਇਹ ਕਹਿੰਦੇ ਆ ਵੀ ਜਿਹੜਾ ਸੱਚਾ ਸੁੱਚਾ ਪ੍ਰੇਮ ਆ ਨਾ, ਉਹ ਗੁਰੂ ਨਾ ਕਰੋ, ਗੁਰੂ ਦੇ ਚਰਨਾਂ ਨਾ ਕਰੋ, ਠੀਕ ਹੈ, ਤੁਹਾਨੂੰ ਮਾਪਿਆਂ ਨੇ ਜਨਮ ਦਿੱਤਾ ਹੈ, ਮਾਪਿਆਂ ਦੀ ਸੇਵਾ ਕਰੋ, ਪਰ ਸੱਚਾ ਪ੍ਰੇਮ ਗੁਰੂ ਨਾ ਕਰੋ। ਉਹ ਨੌਜਵਾਨ ਸਿੱਖ ਲੜਕਾ ਜਿਹਦਾ ਪਰਿਵਾਰ ਹੈ, ਪਤਨੀ ਹੈ, ਭੈਣ ਆ, ਭਰਾ ਹੈ, ਮਾਂ ਪਿਓ ਆ, ਪਰਿਵਾਰ ਪੂਰਾ ਹੈ, ਉਹ ਗੁਰੂ ਨਾਨਕ ਮਹਾਰਾਜ ਨੂੰ ਕਹਿੰਦੇ ਨੇ, ਸਾਰੇ ਚਲੇ ਗਏ ਨਾ, ਕਹਿੰਦਾ ਮਹਾਰਾਜ ਬਾਕੀ ਦਾ ਮੈਂ ਤੁਹਾਡੇ ਬਚਨ ਸਾਰੇ ਮੰਨੂੰਗਾ, ਪਰ ਮੈਂ ਤੁਹਾਡਾ ਆਹ ਬਚਨ ਨਹੀਂ ਮੰਨਣਾ। ਗੁਰੂ ਸਾਹਿਬ ਕਹਿੰਦੇ ਕਿਹੜਾ ਬਚਨ ਆ? ਉਹ ਕਹਿੰਦਾ ਜੀ, ਸਾਡੇ ਮਾਪਿਆਂ ਮਾਂ ਨੇ ਜਨਮ ਦਿੱਤਾ, ਕਸ਼ਟ ਸਹੀ ਹੈ, ਮੇਰੀ ਖਾਤਰ ਗਿੱਲੀ ਥਾਂ ਤੇ ਪੈਂਦੀ ਰਹੀ ਹੈ, ਮੈਨੂੰ ਸੁੱਕੀ ਥਾਂ ਤੇ ਪਾਇਆ, ਆਪ ਨੂੰ ਟੁੱਕ ਮਿਲੇ ਚਾਹੇ ਨਾ ਮਿਲੇ, ਮੇਰਾ ਪੇਟ ਭਰਿਆ ਉਹਨੇ, ਔਰ ਮੇਰੇ ਬਾਬਲ ਮੇਰੇ ਪਿਤਾ ਨੇ ਸਖ਼ਤ ਕਮਾਈਆਂ ਕੀਤੀਆਂ, ਔਰ ਮੇਰਾ ਵਿਆਹ ਕੀਤਾ ਹੈ, ਸਾਡਾ ਹੱਸਦਾ ਵੱਸਦਾ ਪਰਿਵਾਰ ਆ। ਮਹਾਰਾਜ ਗੱਲ ਮੈਂ ਇਹ ਕਰਦਾ ਵੀ ਮੈਂ ਪ੍ਰੇਮ ਆਪਣੇ ਮਾਪਿਆਂ ਨਾਲ ਕਰੂੰਗਾ, ਮਾਤਾ ਪਿਤਾ ਨਾਲ, ਹਾਂ ਤੁਹਾਡੇ ਦਰਬਾਰ ਤੇ ਆਊਂਗਾ, ਤੁਹਾਡਾ ਮੈਂ ਬਚਨ ਮੰਨੂੰਗਾ, ਮੈਂ ਸੇਵਾ ਕਰੂੰਗਾ, ਪਰ ਜਿਹੜਾ ਪ੍ਰੇਮ ਹੈ ਮੈਂ ਆਪਣੇ ਘਰਦਿਆਂ ਨਾਲ ਹੀ ਕਰੂੰਗਾ। ਗੁਰੂ ਨਾਨਕ ਮਹਾਰਾਜ ਕਹਿੰਦੇ ਬੇਟਾ ਠੀਕ ਹੈ, ਤੇਰੀ ਮਰਜ਼ੀ ਹੈ ਬਾਈ, ਅਸੀਂ ਤਾਂ ਉਪਦੇਸ਼ ਦਿੱਤਾ ਹੈ, ਕਿਸੇ ਨੇ ਮੰਨਣਾ ਨਾ ਮੰਨਣਾ ਇਹ ਉਹਦੀ ਮਰਜ਼ੀ ਹੈ, ਹੁਣ ਕੋਈ ਦਵਾਈ ਵਾਂਗੂ ਘੋਲ ਕੇ ਕਿਸੇ ਦੇ ਆਹ ਦਿਮਾਗ 'ਚ ਖਾਣੇ ਤਾਂ ਪਾ ਨਹੀਂ ਸਕਦੇ, ਵੀ ਤੂੰ ਆਹ ਦਵਾਈ ਪੀ ਲਾ, ਆਹ ਜੜੀ ਬੂਟੀ ਛਕ ਲਾ, ਆਹ ਪੱਟੀ ਕਰ ਲਾ, ਆਹ ਮਲਮ ਲਾ ਲਾ, ਵੀ ਗੁਰੂ ਦਾ ਉਪਦੇਸ਼ ਤੇਰੇ ਹਿਰਦੇ 'ਚ ਵੱਸ ਜੂਗਾ, ਵੀ ਤੂੰ ਗੁਰੂ ਦੇ ਵਚਨ ਮੰਨ ਲਏਗਾ। ਮਹਾਰਾਜ ਕਹਿੰਦੇ ਵੀ ਤੇਰੀ ਮਰਜ਼ੀ ਹੈ। ਹੁਣ ਗੁਰੂ ਸਾਹਿਬ ਤਾਂ ਖੁਦ ਨਿਰੰਕਾਰ ਚੋਜ ਕਰਦੇ ਰਹੇ, ਗੁਰੂ ਨਾਨਕ ਮਹਾਰਾਜ ਚੋਜ ਮਾਰਿਆ ਸਿੱਕਾ ਜਗਤ ਵਿੱਚ, ਗੁਰੂ ਨਾਨਕ ਨਿਰਮਲ ਪੰਥ ਚਲਾਇਆ। ਕਿਸੇ ਨੇ ਕਿਹਾ ਗੁਰੂ ਨਾਨਕ ਮਹਾਰਾਜ ਵੀ ਨਿਰਮਲ ਦਾ ਅਰਥ ਤਾਂ ਸ਼ੁੱਧ ਹੁੰਦਾ, ਸ਼ੁੱਧ ਸ਼ੁੱਧ ਬੰਦੇ ਤੁਹਾਨੂੰ ਕਿੱਥੋਂ ਮਿਲਣਗੇ? ਸ਼ੁੱਧ ਸਿੱਖ ਮਿਲ ਜਾਣਗੇ ਤੁਹਾਨੂੰ ਕਿਤੇ? ਕਲਯੁੱਗ ਦਾ ਜ਼ੋਰ ਹੈ, ਝੂਠ ਪ੍ਰਧਾਨ ਹੈ, ਉਹ ਜਿਹੜੇ ਵਿਪਰ ਲੋਕ ਹੈ, ਉਹ ਜਿਹੜੇ ਚਾਰ ਕਿਤਾਬਾਂ ਪੜ੍ਹ ਕੇ ਕਹਿੰਦੇ ਅਸੀਂ ਮੁੱਲ ਲਿਆ ਰੱਬ, ਵੀ ਸਾਡੇ ਕੋਲ ਅਸੀਂ ਤੁਹਾਨੂੰ ਰੱਬ ਨੂੰ ਮਿਲਾਵਾਂਗੇ, ਤੇ ਕਿਵੇਂ ਤੁਸੀਂ ਉਹਨਾਂ ਦੇ ਮਨਾਂ 'ਚੋਂ ਇਹ ਖੋਟ ਕੱਢੋਗੇ? ਹੁਣ ਜਿਹੜਾ ਸਮਰੱਥ ਹੈ, ਮਾਫ਼ ਕਰਿਓ, ਅਸੀਂ ਅਸਮਰੱਥ ਹੈ, ਸਾਡੀ ਕੋਈ ਗਤ ਨਹੀਂ, ਕੋਈ ਪਤ ਨਹੀਂ, ਕੋਈ ਜਾਪ ਨਹੀਂ, ਕੋਈ ਸੇਵਾ ਨਹੀਂ, ਕੋਈ ਸੇਵਨ ਨਹੀਂ, ਕੋਈ ਬੰਦਗੀ ਨਹੀਂ, ਭਾਂਡੇ ਖਾਲੀ ਹੈ, ਮਾਫ਼ ਕਰਿਓ, ਇਹ ਗੁਰੂ ਸਾਹਿਬ ਸਾਡੇ 'ਤੇ ਕਿਰਪਾ ਕਰੂਗੇ। ਇੱਕ ਆਸਾ ਹੈ ਨਾ ਵੀ ਸਾਡੇ ਇਸ ਸਰੀਰ ਰੂਪੀ ਭਾਂਡੇ ਵਿੱਚ ਗੁਰੂ ਸਾਹਿਬ ਨਾਮ ਦੀਆਂ ਦਾਤਾਂ ਪਾਊਗਾ, ਸੇਵਾ ਦੀਆਂ ਦਾਤਾਂ, ਸਿਮਰਨ ਦੀਆਂ ਦਾਤਾਂ, ਉੜਦੇ ਹੀ ਫਿਰਾਂਗੇ, ਭੱਜੇ ਹੀ ਫਿਰਾਂਗੇ ਗੁਰੂ ਦੇ ਪ੍ਰੇਮ ਵਿੱਚ। ਇੱਕ ਆਸਤਾ ਹੈ ਨਾ, ਗੁਰੂ ਸਾਹਿਬ ਜਿਹੜਾ ਸਮਰੱਥ ਹੈ ਉਹ ਤਾਂ ਖਾਲੀ ਭਾਂਡੇ ਵੀ ਭਰਦਾ, ਤੇ ਜਿਹੜਾ ਮੇਰੇ ਵਰਗੇ ਅਸਮਰੱਥ ਹੈ ਜਿਹਨੇ ਦੂਜੇ ਨੁਕਸ਼ੀ ਕੱਢੀ ਜਾਣੇ ਆ, ਉਹ ਨਹੀਂ ਕੁਛ ਲੈ ਸਕਦਾ। ਮਹਾਰਾਜ ਕਹਿੰਦੇ ਵੀ ਤੇਰੀ ਠੀਕ ਹੈ ਗੱਲ, ਕੋਈ ਗੱਲ ਨਹੀਂ, ਹੁਣ ਥੋੜ੍ਹਾ ਜਿਹਾ ਸਮਾਂ ਹੋਇਆ ਹੈ, ਲੰਘਿਆ ਹੈ, ਕਈ ਵਾਰੀ ਬਚਨ ਵਿਸਰ ਜਾਂਦੇ, ਗੁਰੂ ਦੇ ਭੁੱਲ ਗਿਆ ਹੋਣਾ ਬਚਨ, ਉਹ ਇੱਕਦਮ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਜਾਂਦਾ ਗੁਰੂ ਨਾਨਕ ਮਹਾਰਾਜ ਦੇ, ਤੇ ਆਪਣੇ ਘਰੇ ਜਾ ਕੇ ਉਹ ਵਿਸ਼ਰਾਮ ਕਰਦਾ ਹੈ, ਪੈ ਜਾਂਦਾ ਹੈ, ਮਾਂ ਕਹਿੰਦੀ ਰੋਟੀ ਖਾ ਲਾ, ਪਤਨੀ ਕਹਿੰਦੀ ਰੋਟੀ, ਕਹਿੰਦੇ ਮੈਂ ਲੰਗਰ ਛਕਿਆ ਗੁਰੂ ਦੇ ਦਰ ਤੋਂ, ਮੈਂ ਪੈਣਾ ਆਰਾਮ ਕਰਨਾ, ਮੈਂ ਸੇਵਾ ਕਰਦਾ ਥੱਕ ਗਿਆ ਸੀਗਾ, ਇਹ ਤੋਂ ਰਾਤ ਬੀਤ ਗਈ ਹੈ, ਦਿਨ ਚੜਿਆ, ਉਹ ਬੱਚਾ ਉੱਠਿਆ ਨਹੀਂ ਹੈ,
1: ਉਹ ਲੜਕਾ ਉੱਠਿਆ ਨਹੀਂ ਹੈ। ਮਾਂ ਉੱਥੇ ਚਾਹ ਰੱਖਿਆ ਸੀ ਗਵੜੀ ਭਰ ਕੇ, ਫਿਰ ਘਰ ਵਾਲੀ ਜਾਂਦੀ ਹੈ, ਦੁਪਹਿਰ ਆ ਗਿਆ ਉੱਠਿਆ ਹੀ ਨਹੀਂ ਹੈ। ਕਲਾ ਵਰਤਾਤੀ ਗੁਰੂ ਸਾਹਿਬ ਨੇ ਕਲਾ ਵਰਤਾਤੀ ਹੈ, ਤੇ ਜਦੋਂ ਮਾਂ ਨੇ ਹਲੂਣਾ ਦਿੱਤਾ, ਘਰ ਵਾਲੀ ਆਈ ਹੈ, ਭੈਣ ਆ ਗਈ, ਭਰਾ ਆ ਗਿਆ, ਪਿਓ ਆ ਗਿਆ, ਕਹਿੰਦੇ ਹੈ ਨਹੀਂ, ਖਤਮ ਹੋ ਗਿਆ ਇਹ, ਰੋਣ ਲੱਗ ਗਏ। ਹੁਣ ਰੋਣ ਲੱਗ ਗਏ, ਆਂਢੀ ਗੁਆਂਢੀ ਸਾਰੇ ਜਾਣੇ ਆ ਗਏ। ਜਦੋਂ ਸਾਰੇ ਜਾਣੇ ਆ ਗਏ ਨਾ, ਕਹਿੰਦੇ ਭਾਈ ਆਪਾਂ ਇਹਦੀ ਅੰਤਮ ਕਿਰਿਆ ਕਰਨੀ ਹੈ, ਤੇ ਇਸ਼ਨਾਨ ਕਰਾਉਣ ਤੋਂ ਪਹਿਲਾਂ ਇਹ ਗੁਰੂ ਨਾਨਕ ਦਾ ਸਿੱਖ ਹੈ, ਉਹਨਾਂ ਦੇ ਦਰ ਤੇ ਜਾਂਦੇ, ਗੁਰੂ ਨਾਨਕ ਜੀ ਨੂੰ ਬੁਲਾਓ, ਆਪਣੇ ਨਗਰ 'ਚ ਹੀ ਆਏ ਹੋਏ ਹਨ, ਗੁਰੂ ਨਾਨਕ ਵੱਲ ਸੁਨੇਹਾ ਭੇਜਿਆ ਤੁਹਾਡਾ ਸਿੱਖ ਆ, ਉਹ ਲੜਕਾ ਤੁਹਾਡੇ ਦੁਆਰੇ ਸੇਵਕ ਆ, ਤੇ ਚੜ੍ਹਾਈ ਕਰ ਗਿਆ ਹੈ, ਆ ਜਾਓ ਤੁਸੀਂ। ਗੁਰੂ ਨਾਨਕ ਮਹਾਰਾਜ ਆ ਗਏ ਹੈ, ਮਾਂ ਰੋ ਰਹੀ ਹੈ, ਪਿਓ ਰੋ ਰਿਹਾ ਹੈ, ਭੈਣ ਰੋਂਦੀ ਹੈ, ਪਤਨੀ ਰੋ ਰਹੀ, ਭਰਾ ਰੋ, ਸਾਰੇ ਰੋ ਰਹੇ ਹੈ। ਗੁਰੂ ਨਾਨਕ ਮਹਾਰਾਜ ਉਹਦੀ ਮਾਂ ਨੂੰ ਕਹਿੰਦੇ, ਮਾਤਾ ਇਸ ਬੱਚੇ ਨਾਲ ਤੇਰਾ ਪੂਰਨ ਪ੍ਰੇਮ ਹੈ। ਉਹ ਕਹਿੰਦੀ ਜੀ ਕਿਹੜੀ ਗੱਲ ਕਰਦੇ, ਗੁਰੂ ਜੀ ਪੂਰਨ ਪ੍ਰੇਮ ਹੈ, ਮੈਂ ਆਪਦੀ ਕੁੱਖ 'ਚੋਂ ਜਨਮ ਦਿੱਤਾ, ਇਹ ਸਾਰਾ ਕੁਛ ਕੀਤਾ, ਇਹ ਕਾਰਜ ਕੀਤੇ, ਪੂਰਨ ਪ੍ਰੇਮ ਹੈ। ਮਹਾਰਾਜ ਕਹਿੰਦੇ ਜਲ ਲੈ ਕੇ ਆਓ, ਕਟੋਰੇ ਜਲ ਲੈ ਕੇ ਆਓ। ਮਾਂ ਨੂੰ ਭੇਜ ਤਾਂ, ਮਾਂ ਜਲ ਲਿਆਈ ਹੈ, ਮਾਂ ਨੂੰ ਗੁਰੂ ਸਾਹਿਬ ਨੇ ਆਪਣੇ ਹੱਥ 'ਚ ਜਲ ਪਕੜ ਕੇ ਮਾਂ ਨੂੰ ਕਹਿੰਦੇ, ਮਾਤਾ ਆਹ ਜਲ ਤੂੰ ਛਕ ਲਾ, ਜਿੱਥੇ ਤੇਰਾ ਪੁੱਤ ਗਿਆ ਤੂੰ ਉੱਥੇ ਚਲੀ ਜਾਏਗੀ, ਪੁੱਤ ਤੇਰਾ ਸੁਰਜੀਤ ਹੋ ਜਾਊਗਾ। ਲੈ ਮਾਂ ਦੇ ਜਿਹੜੀ ਰੋਂਦੀ ਸੀਗੀ ਉਹ ਜਮਾਂ ਹੀ ਚੁੱਪ ਹੋ ਗਈ ਆ, ਗੁਰੂ ਸਾਹਿਬ ਦੇ ਐਂ ਗੱਲ ਸੁਣ ਕੇ ਉਹ ਹੈਰਾਨ ਹੋ ਗਈ ਹੈ। ਪਤਾ ਕੀ ਕਹਿੰਦੀ, ਕਹਿੰਦੀ ਮਹਾਰਾਜ ਕੋਈ ਗੱਲ ਨਹੀਂ, ਇਹ ਤਾਂ ਭਾਣਾ ਹੈ ਉਹਦਾ, ਅਤੇ ਇੱਕ ਬੈਠਾ ਹੈ, ਜੇ ਇੱਕ ਚਲਿਆ ਗਿਆ ਜਾਣਾ ਤਾਂ ਅਸੀਂ ਵੀ ਹਾਂ। ਉਹ ਕਹਿੰਦੀ ਇਹ ਸਖ਼ਤ ਪਰਚਾ ਪਾਤਾ, ਮਾਂ ਨੇ ਵੀ ਜਵਾਬ ਦਿੱਤਾ, ਅਤੇ ਪਿਓ ਨੂੰ ਕਿਹਾ, ਉਹ ਕਹਿੰਦੇ ਕੋਈ ਨਹੀਂ ਭਾਣਾ ਮੰਨਦੇ ਹਾਂ, ਪਿਓ ਨੇ ਵੀ ਜਵਾਬ ਦਿੱਤਾ, ਪਤਨੀ ਨੇ ਵੀ, ਅਤੇ ਭੈਣ ਨੂੰ ਕਹਿੰਦੇ ਤੂੰ ਛਕ ਲਿਆ। ਕਹਿੰਦੀ ਜੀ ਮੈਂ ਤਾਂ ਬਗਾਨਾ ਧੰਨ, ਮੈਂ ਤਾਂ, ਸਾਰੇ ਕਹਿੰਦੇ ਬਗਾਨੇ ਹੀ ਆਦੀ, ਤਾਂ ਮੈਂ ਤਾਂ ਬਗਾਨਾ ਧੰਨ ਹੈ, ਮੇਰੇ ਤਾਂ ਸੰਯੋਗ ਹੋਊ ਵਿਆਹ ਹੋਊ, ਮੈਂ ਤਾਂ ਬਗਾਨੇ ਘਰੇ ਚਲੀ ਜਾਣਾ। ਭਰਾ ਨੇ ਵੀ ਜਵਾਬ ਦਿੱਤਾ, ਕਹਿੰਦਾ ਜੀ ਭੈਣਾਂ ਮੰਨਦੇ ਆ। ਗੱਲ ਤਾਂ ਇਹ ਸੀ ਵੀ ਗੁਰੂ ਸਾਹਿਬ ਨੇ ਉਹਦੇ ਸਵਾਸ 10ਵੇਂ ਦਵਾਰ ਚਾੜਤੇ, ਮਹਾਰਾਜ ਨੇ ਦਿਖਾਉਣਾ ਸੀ, ਜਨਾਉਣਾ ਸੀ, ਤੇ ਗੁਰੂ ਸਾਹਿਬ ਨੇ ਉਹੀ ਜਲ ਦਾ ਕਟੋਰਾ ਪਕੜਿਆ ਤੇ ਐਂ ਛਿੱਟਾ ਮਾਰਿਆ ਉਸ ਬੱਚੇ ਤੇ, ਬੱਚਾ ਬੈਠਾ ਹੋ ਗਿਆ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਰਦਾ। ਮਹਾਰਾਜ ਨੂੰ, ਮਹਾਰਾਜ ਕਹਿੰਦੇ ਬੇਟਾ ਦੱਸ, ਆਹ ਤੇਰੇ ਪਰਿਵਾਰਕ ਮੈਂਬਰ ਬੈਠੇ ਆ ਪੰਜੇ ਜੀ ਤੇਰੇ ਘਰ ਦੇ, ਇਹ ਕਲਾ ਵਰਤੀ ਹੈ, ਤੇਰੀ ਖਾਤਰ ਕੋਈ ਮਰਨ ਨੂੰ ਤਿਆਰ ਨਹੀਂ ਹੋਇਆ। ਤੂੰ ਕਹਿੰਦਾ ਸੀ ਸਾਡਾ ਪੂਰ ਪ੍ਰੇਮ ਆ, ਘਰਦਿਆਂ ਨਾਲ, ਮਾਤਾ ਪਿਤਾ ਨਾਲ ਪ੍ਰੇਮ ਹੈ, ਤੇ ਅਸੀਂ ਤੈਨੂੰ ਕਿਹਾ ਸੀ ਪ੍ਰੇਮ ਕਰ ਗੁਰੂ ਦੇ ਚਰਨਾਂ ਦੇ ਨਾਲ, ਗੁਰੂ ਦੇ ਚਰਨਾਂ ਨਾਲ ਪ੍ਰੇਮ ਕੀਤਾ ਹੋਇਆ, ਇੱਥੇ ਵੀ ਸਹਾਈ ਹੈ, ਗਾਂਹ ਵੀ ਸਹਾਈ ਹੈ, ਜੇ ਮਾਤ ਲੋਕ ਉੱਪਰ ਤੂੰ ਰਹੇਗਾ, ਤੇਰੀ ਕੋਈ ਹੈਲਪ ਕਰ ਦੂ, ਕੋਈ ਮਦਦ ਕਰ ਦੂਗਾ, ਤੇ ਤੈਨੂੰ 100 ਵਾਰੀ ਜਨਾਊਗਾ ਵੀ ਤੇਰਾ ਆਹ ਮਦਦ ਕੀਤੀ, ਤੇਰਾ ਐਂ ਕੀਤਾ ਹੈ। ਮਹਾਰਾਜ ਕਹਿੰਦੇ, ਉਹ ਹੱਥ ਜੋੜਦਾ ਮਾਫ਼ੀ ਮੰਗਦਾ, ਕਹਿੰਦਾ ਸੱਚੇ ਪਾਤਸ਼ਾਹ ਮੈਂ ਗਲਤ ਹੈ, ਮਾਫ਼ ਕਰਿਓ। ਗੁਰੂ ਕਦੇ ਵੀ ਗਲਤ ਨਹੀਂ ਹੋ ਸਕਦਾ, ਹੁੰਦਾ ਤਾਂ ਸਿੱਖ ਹੀ ਗਲਤ ਹੁੰਦਾ, ਸਿੱਖ ਜੀ ਕਮੀਆਂ ਆਉਂਦੀਆਂ, ਸਿੱਖ ਹੀ ਕ੍ਰੇਤਾਂ ਦੇ ਵਿੱਚ ਪੈਂਦਾ, ਅੰਮ੍ਰਿਤ ਤਾਂ ਸਦਾ ਹੀ ਅੰਮ੍ਰਿਤ ਆ, ਅੰਮ੍ਰਿਤ ਕਿਤੇ ਭੰਗ ਹੋ ਜੂ, ਅੰਮ੍ਰਿਤ ਤਾਂ ਸਦਾ ਹੀ ਅੰਮ੍ਰਿਤ ਹੈ ਜੋ ਸਾਡੇ ਅੰਦਰ ਚੱਲਿਆ ਗਿਆ, ਗੁਰੂ ਦੀ ਦਾਤ ਹੈ। ਜਿਹੜੇ ਇਹ ਗੱਲ ਕਹਿੰਦੇ ਆ ਨਾ ਅੰਮ੍ਰਿਤ ਭੰਗ ਹੋ ਗਿਆ, ਉਹ ਕਦੇ ਨਹੀਂ ਭੰਗ ਹੋ ਸਕਦਾ। ਹਾਂ ਉਹ ਮਨੁੱਖ, ਉਹ ਪੁਰਸ਼, ਉਹ ਸਿੱਖ ਜਿਹੜਾ ਵਜਰ ਕ੍ਰੇਤਾਂ ਵਿੱਚ ਪੈ ਕੇ ਕਹਿੰਦਾ ਉਹ ਆਪ ਭੰਗ ਹੋਇਆ, ਆਪ ਉਹਨੇ ਗਲਤੀ ਕੀਤੀ ਹੈ, ਗੁਰੂ ਤਾਂ ਸੱਚਾ ਹੀ ਹੈ ਤੇ ਗੁਰੂ ਨੇ ਸੱਚਾ ਹੀ ਰਹਿਣਾ। ਗੱਲ ਆ ਪ੍ਰੇਮ ਦੀ, ਇੱਥੇ ਹੁਣ ਬਾਬਾ ਅਰਜਨ ਦੇਵ ਜੀ ਪ੍ਰੇਮ 'ਚ ਭਿੱਜੇ ਬੈਠੇ ਹੈ ਵੀ ਗੁਰੂ ਪਿਤਾ ਦਾ ਕੋਈ ਸੰਦੇਸ਼ਾ ਨਹੀਂ ਆਇਆ, ਮੈਂ ਉੱਥੇ ਜਾਣਾ ਸੀਗਾ। ਤੇ ਰੋਜ਼ ਅੱਗੇ ਸਨਮੁਖ ਦਰਸ਼ਨ ਹੁੰਦੇ ਹੈ, 2 ਚਿੱਠੀਆਂ ਗਈਆਂ, ਉਹਦਾ ਵੀ ਜਵਾਬ ਨਹੀਂ ਆਇਆ। ਸਿੱਖ ਨੂੰ ਪੁੱਛਦੇ ਹੈ ਜਿਹਨੂੰ ਚਿੱਠੀਆਂ ਦੇ ਕੇ ਭੇਜਿਆ ਸੀ, ਉਹ ਤੈਨੂੰ ਚਿੱਠੀਆਂ ਦਿੱਤੀਆਂ ਸੀ, 2 ਚਿੱਠੀਆਂ ਕਿਹਨੂੰ ਫੜਾਈਆਂ? ਉਹ ਕਹਿੰਦਾ ਜੀ ਤੁਹਾਡਾ ਵੱਡਾ ਭਾਈ ਪ੍ਰਿਥੀ ਚੰਦ, ਉਹਨੂੰ ਚਿੱਠੀ ਫੜਾ ਸੀ ਹੈ। ਲਓ ਹੁਣ 3ਜਾ ਪਦ ਲਿਖ ਕੇ ਬਾਬਾ ਅਰਜਨ ਦੇਵ ਜੀ ਕਹਿੰਦੇ ਹੈ, ਗਲਤੀ ਕਰਤੀ ਹੈ, ਮੇਰੇ ਭਰਾ ਨੂੰ ਚਿੱਠੀ ਨਹੀਂ ਫੜਾਉਣੀ, ਜਾ ਕੇ ਪੁੱਛੀ 4ਵੇਂ ਪਾਤਸ਼ਾਹ ਕਿੱਥੇ ਹੈ, ਗੁਰੂ ਰਾਮਦਾਸ ਮਹਾਰਾਜ ਨੂੰ ਚਿੱਠੀ ਫੜਾਉਣੀ ਹੈ। ਲਓ ਹੁਣ ਸੁਣੋ, ਉਹ ਸਿੱਖ ਚਿੱਠੀ ਲੈ ਕੇ ਜਾਂਦਾ ਹੈ, ਉਹਦੇ 3ਜਾ ਪਦਾ ਪਾਇਆ ਹੁੰਦਾ, ਤੇ ਮਹਾਰਾਜ ਪੜ੍ਹਦੇ ਹੈ, ਦੇਖਦੇ ਵੀ 2 ਚਿੱਠੀਆਂ ਪਹਿਲਾਂ ਆਈਆਂ, ਨਿਰਣਾ ਫੇਰ ਕਰਾਂਗੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਹੋਰ ਸੇਵਕਾਂ ਨੂੰ ਭੇਜਦੇ ਆ, ਜਾਓ ਇੰਨਾ ਸਮਾਂ ਹੋ ਗਿਆ ਲੈ ਕੇ ਆਓ, ਸਾਡਾ ਪੁੱਤ ਉੱਥੇ ਬੈਠਾ ਹੈ। ਲਓ ਉਸ

ਐਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਇੰਨਾ ਕੁਛ ਕਹਿੰਦੇ ਖਿਮਾ ਦੇ ਜਾ ਚੁੱਕਿਆ, ਇਤਿਹਾਸ ਗਹਿਰਾ ਤੇ ਡੂੰਘਾ, ਬੋਲਦਿਆਂ ਤੋਂ ਗਲਤੀਆਂ ਹੋ ਜਾਂਦੀਆਂ। ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ਿਆ, ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਆ। ਕਹਿੰਦੇ ਆਓ ਹੁਣ ਸਾਡੀਆਂ ਸਤਿਕਾਰਯੋਗ ਬੀਬੀਆਂ ਵੱਲੋਂ ਅੱਜ ਦੇ ਕੀਰਤਨ ਦੀ ਸੇਵਾ ਹੋਣੀ ਹੈ, ਉਹਨਾਂ ਨੇ ਦੀਵਾਨ ਸਜਾਉਣੇ ਹਨ, ਸਾਡੀ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਦੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਗੁਰੂ ਪਿਆਰੀ ਗੁਰੂ ਸਵਾਰੀ ਸਾਹਿਬ ਸੰਗਤ ਜੀ, ਵਡਭਾਗੇ ਹਾਂ ਗੁਰੂ ਦਰਬਾਰ ਵਿੱਚ ਜੁੜ ਬੈਠੇ ਸੰਤ ਜਨੋ, ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ, ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਭਨਾ ਘਰਾਂ ਦੇ ਵਿੱਚ ਤੰਦਰੁਸਤੀ, ਦੇਹ ਰੋਗਤਾ, ਬੱਚਿਆਂ ਨੂੰ ਸਮਤ ਸੋਝੀ ਬਖਸ਼ਿਸ਼ ਕਰਨ। ਸਾਡੇ ਟਾਡੀ ਵੀਰ ਸਿੱਖ ਇਤਿਹਾਸ ਸ੍ਰਵਣ ਕਰਾ ਕੇ ਗਏ ਆ, ਸੱਚੇ ਪਾਤਸ਼ਾਹ ਇਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖਣਾ। ਜਿਹੜੀਆਂ ਕੌਮਾਂ ਇਤਿਹਾਸ ਯਾਦ ਰੱਖਦੀਆਂ ਉਹ ਸਦਾ ਜ਼ਿੰਦਾ ਰਹਿੰਦੀਆਂ, ਜਿਹੜੀਆਂ ਇਤਿਹਾਸ ਭੁੱਲ ਜਾਂਦੀਆਂ ਸਦਾ ਲਈ ਖਤਮ ਹੋ ਜਾਂਦੀਆਂ। ਸੋ ਵਾਹਿਗੁਰੂ ਸਭਨਾਂ ਦੇ ਸਿਰ 'ਤੇ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖਣ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਭਨਾਂ ਘਰਾਂ 'ਚ ਦੁੱਖਾਂ ਵਿਘਨਾਂ ਕਲੇਸ਼ਾਂ ਦਾ ਨਾਸ਼ ਹੋਵੇ ਅਤੇ ਸੁੱਖਾਂ ਦਾ ਪ੍ਰਕਾਸ਼ ਹੋਵੇ। ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨ, ਜੋ ਗੁਰੂ ਦਰਬਾਰ ਦੇ ਵਿੱਚ ਆਪਣੇ ਰਜੇਵਿਆਂ 'ਚ ਸਮਾਂ ਕੱਢ ਕੇ ਵਾਹਿਗੁਰੂ ਦੇ ਅੱਗੇ ਨਤਮਸਤਕ ਹੋ ਕੇ ਹਾਜ਼ਰੀਆਂ ਲਵਾਉਣ ਲਈ ਪਹੁੰਚੇ ਆ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸੱਚੇ ਪਿਤਾ ਵਾਹਿਗੁਰੂ ਜੀ ਇਹ ਹਾਜ਼ਰੀ ਆਪਣੇ ਚਰਨਾਂ ਵਿੱਚ ਲਵਾ ਲੈਣੀ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ ਜੀ। ਤਨ ਤਨ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ਿਸ਼ ਕੀਤੀ ਹੈ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।

ninety dollars.

Vaheguru, Vaheguru. Vaheguru.

සාමතුම් හා හේතුම්.

मन हटके ने न।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

0: 빠졌어요.
1: 뭐, 어, 어.

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਜਾਚਕ ਮੰਗੇ ਦਾਨ ਜਾਚਕ ਮੰਗੇ ਦਾਨ ਜਾਚਕ ਮੰਗੇ ਦਾਨ ਦੇ ਪਿਆਰਿਆ
0: ਵਾਹਿਗੁਰੂ ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਤੂੰ ਠਾਕੁਰ ਤੁਮ ਪੈਰ ਦਾਸ, ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉਚੇ ਤੇ ਉਚਾ।

ਬੋਲਣਾ ਜੀ ਸਤਨਾਮ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜੁਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਾ ਨਿਦਾਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮਾਧਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਾਰ, ਸੇਵਾ ਸੰਭਾਲ ਦੇ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ। ਆਪ ਜੀ ਨੇ ਉਦਮ ਬਖਸ਼ੇ, ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਸਮੂਹ ਬੀਬੀਆਂ ਮਾਈਆਂ ਭੈਣਾਂ ਵੱਲੋਂ ਰਲ ਮਿਲ ਕੇ ਆਪ ਜੀ ਕੀ ਧੁਰਕੀ ਬਾਣੀ ਦੇ ਓਟ ਆਸਰੇ ਪਰਸਦਿਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਪਾਵਨ ਗੁਰਬਾਣੀ ਦੇ ਕੀਰਤਨ ਹੋਏ, ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਭਨਾ ਪਰਿਵਾਰਾਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ। ਬੇਅੰਤ ਪਰਿਵਾਰਾਂ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਬੇਅੰਤ ਅਰਦਾਸ, ਪਿਟਾਵਾਂ, ਸਿਵਾਵਾਂ, ਨਾਮ ਆਪ ਜਾਣੀ ਜਾਣੋ, ਆਪ ਜੀ ਨੇ ਮਿਹਰ ਕਰਨੀ, ਸਮੁੱਚੇ ਪਰਿਵਾਰਾਂ ਵਿੱਚ ਆਪਸੀ ਏਕਤਾ, ਇਤਫਾਕ, ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ਣੀਆਂ, ਸਭਨਾਂ ਨੂੰ ਚੜ੍ਹਦੀਆਂ ਕਲਾਂ ਦਰੋ ਘਰੋਂ ਗੁਰਸਿੱਖੀ ਜੀਵਨ ਬਖਸ਼ ਕੇ ਨਿਵਾਜਣਾ, ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ, ਇਤਫਾਕ, ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ। ਆਪ ਜੀ ਦੇ ਬਖਸ਼ੇ ਭੰਡਾਰਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਤੇ ਪ੍ਰਵਾਨ ਹੋਵੇ, ਕਰੋ ਕਿਰਪਾ, ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ। ਸਹੀ ਪਿਆਰੀ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ।

ਤੀਜਾ ਸੁਹਬ ਤਾਂ ਸੁਹਾਗਣੀ ਜਾਂ ਮਨ ਲੈ ਸੱਚ ਨਾਉ ਸਤਿਗੁਰ।

ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਾਹੀ ਥਾਉ ਐਸਾ ਸ਼ਿੰਗਾਰ ਬਣਾਏ ਤੂੰ ਮੇਲਾ ਕਦੇ ਨਾ ਹੋਈ ਅਹਿਨਸ ਲਾਗੈ ਭਾਉ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੈ ਮਾਹੀ ਸਮਾਏ ਮਹਲਾ ਤੀਜਾ ਲੋਕਾ ਵੇ ਹਉ ਸੁਹਵੀ ਸੁਹਾ ਵੇਸ ਕਰੀ ਵੇਸੀ ਸ਼ਹ ਨਾ ਪਾਈਐ ਕਰ ਕਰ ਵੇਸ ਰਹੀ ਨਾਨਕ ਤਿੰਨੀ ਸ਼ਹਿ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੈ ਸੋਥੀਐ ਇਨ ਬਿਦ ਕੰਤ ਮਿਲੀ ਪੌੜੀ ਹੁਕਮੀ ਸ੍ਰਿਸ਼ਟ ਸਾਜੀਅਨ ਬਹੁ ਭੇਤ ਸੰਸਾਰਾ ਤੇਰਾ ਹੁਕਮ ਨ ਜਾਪੀ ਕੇਤੜਾ ਸੱਚੇ ਅਲਖ ਅਪਾਰਾ ਇੱਕ ਨਾਂ ਨੂੰ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ ਸੱਚ ਰਤੇ ਸੇ ਨਿਰਮਲੇ ਹੋ ਮੈਂ ਤਜ ਵਿਕਾਰਾ ਜਿਸ ਤੂੰ ਮੇਲੈ ਸੋ ਤੁਦ ਮਿਲੈ ਸੋਈ ਸਚਿਆਰਾ ਜਿਸ ਤੂੰ ਮੇਲੈ ਸੋ ਤੁਦ ਮਿਲੈ ਸੋਈ ਸਚਿਆਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਹਫ਼ਤਾਵਾਰੀ ਹਰ ਸੋਮਵਾਰ ਨੂੰ ਮਾਈਆਂ ਬੀਬੀਆਂ ਭੈਣਾਂ ਵੱਲੋਂ ਰਲ ਮਿਲ ਕੇ ਸਤਿਗੁਰੂ ਦੀ ਪਾਵਨ ਬਾਣੀ ਦੇ ਕੀਰਤਨ ਕੀਤੇ ਜਾਂਦੇ ਹਨ। ਤੋ ਸਤਿਗੁਰੂ ਸਭਨਾਂ ਦੀਆਂ ਕੀਤੀਆਂ ਸੇਵਾਵਾਂ ਥਾਂ ਪਾਉਣ। ਤੋ ਇੱਥੇ ਹੀ ਦੁਪਹਿਰ ਦੇ ਦੀਵਾਨ ਦੀ ਸਮਾਪਤੀ ਹੈ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਗੁਰੂ ਕੇ ਲੰਗਰ ਤਿਆਰ ਨੇ, ਆਪ ਜੀ ਨੇ ਲੋੜ ਮੁਤਾਬਕ ਛੱਕ ਕੇ ਜਾਣੇ ਜੀ। ਕੱਲ੍ਹ ਮੰਗਲਵਾਰ ਨੂੰ ਫਿਰ ਇਸੇ ਤਰ੍ਹਾਂ ਪਾਵਨ ਬਾਣੀ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਕੀਰਤਨ ਦੀ ਸੇਵਾ ਬੀਬੀਆਂ ਵੱਲੋਂ ਹੋਵੇਗੀ। ਤੋ ਆਪ ਜੀ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਪਹਿਲਾ ਸੋਹਣ ਵੱਡਾ ਅੱਖ ਹੈ ਸਭ ਕੋਏ ਕੇਵਟ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵਟ ਚੀਰ।